संत सूर मोह।

ਜਿਹਾ ਵੇਖਾ ਤਪ ਤਿਆਂ ਡੰਡਾ ਦੇਖੋ ਪਾਵੈ ਦਿਰਨਾਮਾ ਸੁਣਿਆ ਮੁਣਿਆ ਮਜੀਤਾ ਪਾਓ ਅੰਤਰ ਗਰਤੀ ਰਗ ਮਰਨਾ ਸਭ ਗੁਣ ਤੇਰੇ ਸੁਣਾਈ ਵਿਣ ਗੁਰ ਕੀਤੇ ਬਸ ਆਸ ਪਾਣੀ ਬ੍ਰਹਮਾ ਸਤ ਸੁਹਾਨ ਕਰਮ ਕਮਣ ਸੁਣੇਗਾ ਭਗਤ ਕਮਣ ਕਮਣ ਸਿਰਜ ਕਮਣਾ ਕਮਣ ਸਿਰਸਤੀ ਮਾਂ ਕਮਣ ਵੇਰ ਨ ਪਾਈਆ ਪੰਡਿਤ

सुधर तेरा सो करके सर्व सब।

0: ਕਿਸੇ ਕਿਸੇ ਰੱਖਣ ਤੋਂ ਹੁੰਦਾ
1: ਕਿਸੀਆਂ ਬਾਣੀ ਕਿਸੀਆਂ ਬਾਣੀ ਕਿਸੇ ਪਾਸ ਰਹਿੰਦਾ
0: ਕਿਸੀਆਂ ਸੁਣਦੀ ਨਾਨਕ ਅੰਤ।

down.

ਕਰਤਾ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਗਮ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸ਼ੀ ਸੱਚ।

ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾ ਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ

ਔਰ ਕੀਤੇ ਤੁਤਨੋ ਕਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਪੀਚਾਰ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਚੇ ਜਾਏ ਨਾ ਜਾਸੀ।

ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਇ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਜੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੀ ਸੰਭਾਏ।

ਪਾਖ ਤਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦੀਦਾ ਰਹਿ ਨਾ ਚੁਕੈ ਭੋਗ। ਗੁਣ ਇਹੋ

ਪਰਿਆਲ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾਰਜ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ

ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੇ ਜਨ ਨਾਨਕ ਦਿਨ ਕੁਰਬਾਣਾ ਹਰ ਤਿਆਵਹਿ ਹਰ ਤਿਆਵੈ ਤੁਝੇ ਸੇ ਜਨ ਜੁਗ ਮੈਂ ਸੁਖਵਾਸੇ ਸੇ ਮੁਕਤ ਸੇ ਮੁਕਤ ਭਾਈ ਜਨ ਹਰ ਤਿਆਇਆ ਜੀ ਤਿਨ ਟੂਟੇ ਜਮਕੇ ਫਾਂਸੇ ਜਿਨ ਨਿਰਭਉ ਜਿਨ ਹਰ ਨਿਰਭਉ

ਆਦਿ ਪੁਰਖ ਅਪਰਮ ਪ੍ਰਕਰਤਾ ਜੇ ਤੁਧ ਜੇ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੀ ਚਲਕ

ਨਾਨਕ ਗੁਰਮੁਖ ਪ੍ਰਗਟ ਹੋਏ ਆਚਾ ਮਹੱਲਾ ਪਹਿਲਾ ਤਿਤ ਸਰਵੱਡਾ ਪਹਿਲੀ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ

ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਦਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਤੁਕ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੂਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਤ ਘਰ ਸਬਗ ਸਬਗ ਸ਼ਬਦ ਵਾਜ।

ਹਾਲ ਵਿੱਚ ਦਿਨ ਵਕਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਦਾਰੋ।

ਵਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਬੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸ਼ਬਦ ਹੋਜਾਏ ਤੇਗ ਬਹਾਦਰ ਸਿਮਰੈ ਕਰਨਾ ਉਹਨੂੰ ਜਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦੇ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਈ ਦੇਗ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੂੰ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਦਿੱਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਰਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਾ ਜਾ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਇਤ ਦੇਗ ਤੇ ਫਤਿਹ ਬਿਰਧ ਕੀ ਪਾਏ ਭਗਤ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕੇ ਮਾਨ ਨਿਤਾਣਿਓ ਕੇ ਤਾਨ ਲੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਸੰਧਿਆ ਵਕਤ ਦੇ ਦੀਵਾਨ ਸਜਾਏ ਗਏ ਮਹਾਰਾਜ ਜੀ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ ਉਪਰੰਤ ਮਹਾਰਾਜ ਜੀ ਸੋਦਾ ਰਹਿਰਾ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਸੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਸੁਖਮਣੀ ਸਾਹਿਬ ਜੀ ਦੇ ਜਾਪ ਕਰਦਿਆਂ ਰਹਿਰਾ ਸਾਹਿਬ ਜੀ ਦੇ ਜਾਪ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਈ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਹੁਰ ਭਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬਿੱਠੇ ਘਰਾਂ ਵਿੱਚ ਲਾਇਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਔਲੜ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦਰ ਘਰ ਦੇ ਸੇਵਕ ਸਰਦਾਰ ਜਸਵਿੰਦਰ ਸਿੰਘ ਜੀ ਪਰਿਵਾਰ ਵੱਲੋਂ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰ ਨੂੰ ਨਵੀਂ ਗੱਡੀ ਸੁਨਣੀ ਬਖਸ਼ਿਸ਼ ਕਰਨੀ ਰਾਹ ਪੈਂਡੇ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਗੁਰਮਨ ਸਿੰਘ ਦਾ 17ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਮਹਾਰਾਜ ਜੀ ਕਿਰਪਾ ਕਰੋ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ
ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਛਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਤ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਰ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰੇ ਨਾਮ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਭ ਮਿਲੇਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂ ਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ, ਖੰਡਾ ਜ

0: ਮਾਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤ ਸੰਗਤ ਜੀ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਹੋਈ ਸੰਧਿਆ ਵਾਦੇ ਸਮੇਂ ਆਪ ਜੀ ਨੇ ਸਤਿਗੁਰਾਂ ਦੀ ਪਾਵਨ ਗੋਦ ਵਿਚ ਜੁੜ ਬੈਠ ਕੇ ਸੋਦਾ ਰਹਿਰਾ ਸਾਹਿਬ ਦੇ ਜਾਪ ਸਰਵਣ ਕੀਤੇ ਨੇ, ਅਰਦਾਸ ਵਿਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜਾ ਆਪਣੇ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਤੇ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਜ਼ਰੂਰ, ਆਪਣੇ ਦਸਵੰਧ ਦੀ ਕਾਰਪੇਟਾ ਕੱਢ ਕੇ ਗੁਰੂ ਘਰ ਦੇ ਵਿਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ, ਇਸ ਵੀਕ 11, 12, 13 ਸਪਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਗੁਰੂ ਘਰ ਦੇ ਵਿਚ 31 ਰਾਗ ਦਰਬਾਰ ਕੀਰਤਨ ਸਮਾਗਮ ਕਰਾਏ ਜਾਂਦੇ ਨੇ। ਇਸ ਸਾਲ ਵੀ ਪ੍ਰਬੰਧਕ ਵੀਰਾਂ ਵੱਲੋਂ ਸੋਹਣਾ ਉਪਰਾਲਾ ਕੀਤਾ ਗਿਆ। ਇਸ ਵੀਕ 11, 12, 13 ਸਪਤੰਬਰ ਨੂੰ ਸ਼ੁਕਰ ਸ਼ਨੀ ਐਤਵਾਰ ਦਾ ਦਿਨ ਬਣਦਾ, 3 ਦਿਨ 31 ਰਾਗ ਦਰਬਾਰ ਕੀਰਤਨ ਹੋ ਰਹੇ ਨੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਜ਼ਰੂਰ, ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 12 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 13 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਆ ਰਿਹਾ। 14 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਵਿਚ ਮਨਾਏ ਜਾਣਗੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਜ਼ਰੂਰ, ਪਹੁੰਚਣ ਦੀ ਕਿਰਪਾਲਤਾ ਕਰੋ। ਆਓ, ਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ, ਆਰਤੀ ਸ਼ਬਦ ਕੀਰਤਨ ਕਰਨਗੇ। ਇਨ੍ਹਾਂ ਤੋਂ ਬਾਅਦ ਚੱਲ ਰਹੀ ਲੜੀਵਾਰ ਜਪਜੀ ਸਾਹਿਬ ਦੀ ਕਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ, ਉਹ ਆਪ ਜੀ ਨੂੰ ਸਰਵਣ ਕਰਾਉਣਗੇ। ਉਸ ਤੋਂ ਬਾਅਦ 7:45 ਤੋਂ ਲੈ ਕੇ 8:30 ਤੱਕ ਸਾਡੇ ਕੋਲ ਸਿੱਖ ਪੰਥ ਦੇ ਮਹਾਨ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਉਨ੍ਹਾਂ ਨੇ ਸ਼ਾਮ ਦਾ ਕੀਰਤਨ ਕਰਨਾ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਆਓ, ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਿੱਠੇ ਸਭੇ ਥਾ ਨਹੀਂ ਤੁਧ ਜਿਹਾ ਤਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਬਸਾਏ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੈ ਦਰਬਾਰੇ ਮਾਲਕ ਜੀ ਜਿਸ ਦਰ ਦੇ ਉੱਤੇ ਬਹਿ ਕੇ ਤੇਰੇ ਭਗਤ ਜਨ ਤੇਰੇ ਗੁਣ ਗਾਉਂਦੇ ਹਨ ਉਹ ਥਾਨ ਕਿੰਨਾ ਪਵਿੱਤਰ ਹੈ ਕਿੰਨਾ ਸੋਹਣਾ ਹੈ ਜਿੱਥੇ ਨਾਮ ਜਪੇ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੁਬਾਰੇ ਸੋ ਇੰਨੀ ਸੇਵਾ ਪ੍ਰਵਾਨ ਕੁਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕੁਨੀ ਆਓ ਅਗਲੇ ਪ੍ਰੋਗਰਾਮ ਕਥਾ ਦੇ ਸਰਵਣ ਕਰੀਏ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਖਾਲਸਾ ਉਹਨਾਂ ਪਾਸੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰਬਾਣੀ ਦੀ ਲੜੀਵਾਰ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀਏ ਦਾ ਸਰੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਹੇ ਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਵਗਤ ਅਲਖ ਅਭੇਵ ਅਗਾਮਿਤ ਅਪਰੰਪਰ ਅਛਰ ਆਦ ਅਨੀਲ ਅਨਾਹਦ ਸਤ ਸਦੈਵ ਤੁਹੀ ਕਰਤਾਰਾ ਜੀਵ ਜਿਤੇ ਜਲ ਮੈ ਥਲ ਮੈ ਸਭ ਕੇ ਪੇਟ ਕੋ ਸਦ ਭੁਖਣ ਹਾਰਾ ਵੇਦ ਪੁਰਾਣ ਕੁਰਾਨ ਤੂੰ ਮਿਲ ਭਾਂਤ ਅਨੇਕ ਵਿਚਾਰ ਵਿਚਾਰਾ ਔਰ ਜਹਾਨ ਨਿਦਾਨ ਕਛ ਨਹਿ ਐ ਸੁਭਾਨ ਤੁਹੀ ਸਿਰ ਦਾਰਾ ਹਰ ਕੀ ਵਡਿਆਈ ਹੋ ਆਖ ਨਾ ਸਕ ਹੋ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

ਸਾਹਿਬ ਜੀ ਥਾਪਿਆ ਨਾ ਜਾਏ ਕੀਤਾ ਨਾ ਹੋਏ।

ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਣ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਕਰੀਮੋ ਕਰੀਮ, ਰਹੀਮੋ ਰਹੀਮ, ਫਹੀਮੋ ਫਹੀਮ, ਅਜ਼ੀਮੋ ਅਜ਼ੀਮ, ਦਾਨਿਸ਼ ਫਜ਼ੀਰ, ਮਕੀਨੋ ਮਕਾਂ, ਜ਼ਮੀਨੋ ਜ਼ਮਾਂ, ਪੀਰਾਨ ਪੀਰ, ਤਸ਼ਤਗੀਰ, ਜਾਹਰ ਪੀਰ, ਜਗਤਗੁਰ ਬਾਬਾ, ਇਲਾਹੀ ਜੋਤ, ਨਿਰੰਕਾਰ ਸਵਰੂਪ, ਸਿੱਖ ਧਰਮ ਦੇ ਬਾਨੀ ਆਦਿ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਵੱਲੋਂ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਇਲਾਹੀ ਸ਼ਾਹਕਾਰ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਦੀ ਵਿਚਾਰ ਸਤਿਗੁਰੂ ਜੀ ਕਿਰਪਾ ਕਰਕੇ ਸਿੱਖੀ ਦੇ ਵਿੱਚ ਅਕੀਦਾ ਕੇਵਲ ਇੱਕ ਗੁਰੂ ਦੇ ਉੱਤੇ ਹੈ। ਭਾਈ ਗੁਰਦਾਸ ਜੀ ਦਾ ਕਥਨ ਹੈ ਗੁਰ ਗੋਬਿੰਦ ਗੋਬਿੰਦ ਗੁਰ, ਇੱਕ ਜੋਤ ਦੋਏ ਨਾ ਤਰਾਇਆ। ਗੁਰ ਪਰਮੇਸ਼ਰ ਇੱਕੋ ਜਾਣ, ਔਰ ਇਸ ਪੌੜੀ ਦੀ ਅਖੀਰਲੀ ਪੰਕਤੀ ਹੈ ਕਿ ਇੱਕ ਗੱਲ ਦਾ ਸਤਿਗੁਰੂ ਮੈਨੂੰ ਗਿਆਨ ਬਖਸ਼ਦੇ, ਸਭਨਾ ਜੀਆਂ ਵਾਲਾ ਦਾਤਾ ਹੈ ਨਾ ਉਹ ਇੱਕ ਹੈ, ਦਾਤਾ ਦੂਜਾ ਨਹੀਂ ਹੈਗਾ। ਸਿੱਖੀ ਤੋਂ ਬਿਨਾਂ ਤਿੰਨਾਂ ਦੀ ਚਾਰ ਦੀ ਫਿਲਾਸਫੀ ਹੈ, ਸਾਨੂੰ ਕੋਈ ਇਤਰਾਜ਼ ਨਹੀਂ। ਮੁਬਾਰਕ ਹੈ ਉਹਨਾਂ ਨੇ ਜੋ ਮਤ ਹਿੰਦੂ ਮਤ ਦੇ ਨਾਲ ਥੱਲੇ ਚੱਲ ਰਿਹਾ, ਉਹਨਾਂ ਦਾ ਸਿਧਾਂਤ ਹੈ ਤਿੰਨਾਂ ਅਨੁਸਾਰ, ਵੀ ਇਹ ਸੰਸਾਰ ਨੂੰ ਬਣਾਉਣ ਵਾਲਾ ਬ੍ਰਹਮਾ ਹੈ, ਰਿਜਕ ਦੇਣ ਵਾਲਾ ਵਿਸ਼ਨੂੰ ਹੈ, ਤੇ ਲਿਜਾਣ ਵਾਲਾ ਰੁਦਰ, ਜਿਸ ਨੂੰ ਦੋ ਨਾਂ ਹੋਰ ਦਿੱਤੇ ਗਏ ਨੇ, ਮਹਾਦੇਵ ਤੇ ਸ਼ਿਵਜੀ। ਇਸਲਾਮ ਦੀ ਫਿਲਾਸਫੀ ਵੀ ਜਿਹੜੀ ਹੈ ਉਹ ਜਬਰਾਇਲ, ਮਿਕਾਇਲ, ਇਜ਼ਰਾਇਲ ਤੇ ਇਸਰਾਫਾਇਲ ਚਾਰਾਂ ਦੇ ਉੱਤੇ ਟਿੱਕੀ ਹੋਈ ਹੈ। ਸਿੱਖੀ ਦੀ ਫਿਲਾਸਫੀ ਜਿਹੜੀ ਹੈ ਨਾ ਉਹ ਇੱਕ ਉੱਤੇ ਆ, ਵੀ ਇੱਕ ਤੋਂ ਬਿਨਾਂ ਦੂਜਾ ਨਹੀਂ, ਦਾਤਾ ਦੂਜਾ ਨਹੀਂ ਹੈਗਾ। ਜਿਹੜਾ ਸਾਜਣ ਵਾਲਾ ਹੈ ਨਾ ਉਹ ਇੱਕ ਹੈ। ਇਸੇ ਇਲਾਹੀ ਸ਼ਾਹਕਾਰ ਦੀ ਜਿਹੜੀ ਤੀਹਵੀਂ ਪੌੜੀ ਹੈ ਨਾ, ਇੱਕ ਵਾਰੀ ਸਤਿਗੁਰ ਸਾਹਿਬ ਦੀ ਵਿਚਾਰ ਕਰਾ ਰਹੇ ਸੀ, ਸਾਹਮਣੇ ਪ੍ਰਿੰਸੀਪਲ ਸਾਹਿਬ ਬੈਠੇ ਸੀ, ਜਦੋਂ ਥੱਲੇ ਆਏ ਉਹਨਾਂ ਨੇ ਕਿਰਪਾ ਕੀਤੀ, ਦਾਸ ਨੂੰ ਥਾਪੜਾ ਦਿੱਤਾ, ਕਹਿੰਦੇ ਮੈਂ ਬਹੁਤ ਖੁਸ਼ ਹੋਇਆ ਅੱਜ ਤੁਹਾਡੇ ਕੋਲ ਇਹ ਵਿਚਾਰ ਸੁਣ ਕੇ। ਮੈਂ ਕਿਹਾ ਜੀ ਮੈਂ ਤਾਂ ਡਰ ਰਿਹਾ ਸੀਗਾ। ਕਹਿੰਦੇ ਨਹੀਂ ਬਹੁਤ ਵਧੀਆ ਸੀ, ਸਿੱਖ ਕਿੱਡਾ ਹੀ ਵੱਡਾ ਹੋ ਜਾਵੇ, ਸਿੱਖ ਹਮੇਸ਼ਾ ਭੁੱਲਣ ਹਾਰ ਹੈ। ਉਹ ਭੁੱਲ ਗੁਰੂ ਕੇਵਲ ਕਰਤਾਰ ਹੈ, ਭੁੱਲਦਾ ਨਹੀਂ ਤੇ ਗੁਰੂ ਨਹੀਂ ਭੁੱਲਦਾ, ਸਿੱਖ ਭੁੱਲਣ ਹਾਰ ਹੈ। ਗੁਰਬਾਣੀ ਦੀ ਵਿਚਾਰ ਜਿਹੜਾ ਹੈ ਉਹ ਗੁਰਬਾਣੀ ਦੇ ਵਿੱਚੋਂ ਲਈ ਜਾਵੇ, ਉਹਨੂੰ ਗੁਰਬਾਣੀ ਵਿਆਕਰਨ ਕਹਿੰਦੇ ਆ। ਅੱਜ ਕੰਪਿਊਟਰ ਦਾ ਯੁੱਗ ਹੈ, ਤੁਸੀਂ ਘਰੇ ਜਾ ਕੇ ਚੈੱਕ ਕਰ ਸਕਦੇ, ਜਿੰਨੀ ਸਾਰੀ ਇਲਾਹੀ ਬਾਣੀ ਦੇ ਵਿੱਚ ਤੱਤੇ ਨੂੰ ਸਿਹਾਰੀ ਆਏਗੀ, ਨੰਨੇ ਨੂੰ ਸਿਹਾਰੀ ਆਏਗੀ, ਉੱਥੇ ਕਿਤੇ ਵੀ ਅਰਥ ਤਿੰਨ ਨਹੀਂ ਬਣਨਗੇ।
ਜੇ ਕਿਤੇ ਤਿੰਨ ਅਰਥ ਬਣਨਗੇ ਤੇ ਤੱਤੇ ਨੂੰ ਜਾਂ ਟਿੱਪੀ ਲਾਈ ਹੋਏਗੀ ਜਾਂ ਨੰਨੇ ਨੂੰ ਸਿਹਾਰੀ ਨਹੀਂ ਹੋਏਗੀ। ਜਿੰਨੀ ਵਾਰ ਵੀ ਗੁਰੂ ਕੀ ਬਾਣੀ ਦੇ ਵਿੱਚ ਤੱਤੇ ਨੂੰ ਸਿਹਾਰੀ ਆਏਗੀ ਨੰਨੇ ਨੂੰ ਸਿਹਾਰੀ ਆਏਗੀ ਨਾ, ਉਹਦੇ ਅਰਥ ਜਿਹੜੇ ਨਾ ਇਹੀ ਬਣਨਗੇ ਵੀ ਤਿਸ ਨੇ। ਇਸ ਫੁਰਮਾਨ ਵਿੱਚ ਵੀ ਇੱਕ ਵਾਰੀ ਆਇਆ ਜਿਨ ਸੇਵਿਆ ਤਿੰਨ ਤੱਤੇ ਨੂੰ ਸਿਹਾਰੀ ਤੇ ਨੰਨੇ ਨੂੰ ਸਿਹਾਰੀ। ਜਿਹੜਾ ਤੀਵੀਂ ਪੌੜੀ ਵਿੱਚ ਹੈ ਨਾ ਏਕਾ ਮਾਈ ਜੁਗਤ ਵੇ ਆਈ, ਤਿੰਨ ਤੱਤੇ ਨੂੰ ਸਿਹਾਰੀਏ ਨੰਨੇ ਨੂੰ ਸਿਹਾਰੀਏ, ਤਿੰਨ ਚੇਲੇ ਪ੍ਰਵਾਨ। ਅੱਗੇ ਇੱਕ ਸੰਸਾਰੀ ਕੱਕੇ ਨੂੰ ਔਂਕੜ ਲੱਗਾ ਜੇ, ਇੱਕ ਭੰਡਾਰੀ ਕੱਕੇ ਨੂੰ ਫਿਰ ਔਂਕੜ ਲੱਗਾ ਜੇ, ਇੱਕ ਲਾਏ ਦੀਵਾਨ ਕੱਕੇ ਨੂੰ ਫਿਰ ਔਂਕੜ ਲੱਗਾ। ਹੁਣ ਜਦੋਂ ਸਿਧਾਂਤ ਆਵੇਗਾ ਨਾ ਉਹ ਤਿੰਨ ਦਾ ਅਰਥ ਤਿੰਨ, ਫਿਰ ਉਹਦੇ ਵਿੱਚ ਇਹ ਨਿਕਲੂਗਾ ਵੀ ਇਕੱਲਾ ਦਾਤਾ ਹੀ ਇੱਕ ਨਹੀਂ, ਸੰਸਾਰ ਨੂੰ ਸਾਜਣ ਵਾਲਾ ਵੀ ਇੱਕ ਹੈ। ਕ੍ਰਿਸਚਨ ਦੀ ਫਿਲਾਸਫੀ ਵੀ ਤਿੰਨਾਂ ਤੇ ਖੜੋਤੀ ਹੈ, ਗੋਡ ਜਨਰੇਟਰ ਓਪਰੇਟਰ ਤੇ ਡਿਸਟਰਾਇਰ, ਉਹਨਾਂ ਵੀ ਤਿੰਨ ਹੀ ਮੰਨੇ ਹੈ। ਸਿੱਖੀ ਕਹਿੰਦੀ ਇੱਕ ਹੈ ਤੂੰ, ਤੁਧ ਆਪੇ ਸ੍ਰਿਸ਼ਟ ਸਿਰਜੀ ਹੈ, ਇਹ ਸ੍ਰਿਸ਼ਟੀ ਤੂੰ ਸਿਰਜੀ ਹੈ, ਤੇਰੇ ਤੋਂ ਬਿਨਾਂ ਕੋਈ ਹੋਰ ਬਣਾਉਣ ਵਾਲਾ ਨਹੀਂ, ਤੂੰ ਸਿਰਜੀ ਹੈ ਤੇ ਤੂੰ ਹੀ ਰਿਜਕ ਦੇਣ ਵਾਲਾ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਜਿੰਨੇ ਵੀ ਜੀਰ ਉਹ ਪਸ਼ੂ ਪੰਛੀ ਹੋਣ ਸਾਰਿਆਂ ਦਾਤਾ ਤੂੰ ਇੱਕ ਹੈ। ਸਤਿਗੁਰ ਦੀ ਬਾਣੀ ਉੱਤੇ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਪਾਠ ਕਰਨਾ ਲੇਕਿਨ ਉੱਤੇ ਅਕੀਦਾ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿ ਇਦੋਂ ਸਿਵਾਏ ਸਾਡਾ ਅਕੀਦਾ ਜਿਹੜਾ ਨਾ ਕਿਤੇ ਨਾ ਹੋਵੇ। ਅਜੇ ਇਸੇ ਪੌੜੀ ਚ ਇਹ ਵਿਚਾਰ ਆ ਜਾਣੀ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਇਸ ਗੱਲ ਨੂੰ ਮਾਝ ਦੀ ਵਾਰ ਵਿੱਚ ਨਾ ਰਿਜਕ ਦਸਤ ਆ ਕਸੇ ਹਮਾ ਰਾ ਏਕ ਆਸ ਵਸੇ, ਨਾ ਨਹੀਂ ਰਿਜਕ ਰੋਟੀ ਰੋਜੀ, ਨਾ ਰਿਜਕ ਦਸਤ ਹੱਥ ਰੋਜੀ ਕਿਸੇ ਦੇ ਹੱਥ ਵਿੱਚ ਨਹੀਂ, ਹਮਾ ਤਮਾਮ ਪਾਸਿਆਂ ਹਮਾਰਾ ਏਕ ਆਸ ਵਸੇ, ਅਸਤ ਏਕ ਜਿਗਰ ਕੋਈ ਏਕ ਤੂਈ ਇੱਕ ਤੂਈ ਇੱਕ ਤੂਈ ਹੈ, ਤੇਰੇ ਤੋਂ ਬਿਨਾ ਕੋਈ ਦਾਤਾ ਦੂਜਾ ਹੈ ਹੀ ਨਹੀਂ। ਬੜੀ ਸੌਖੀ ਪੰਕਤੀ ਆਪ ਸਭ ਜ਼ਬਾਨੀ ਕੰਠ ਹੋਏਗੀ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੀ ਅਗਣਤ ਭਰੇ ਭੰਡਾਰ। ਵੀ ਦਾਤਾ ਜਿਹੜਾ ਹੈ ਉਹ ਇੱਕ ਹੈ, ਦਾਤਾ ਦੂਜਾ ਜਿਹੜਾ ਹੈ ਉਹ ਤੇਰੇ ਤੋਂ ਬਿਨਾ ਨਹੀਂ ਹੈਗਾ। ਲੇਕਿਨ ਸਿੱਖੀ ਦੀ ਫਲਾਸਫੀ ਜਿਹੜੀ ਹੈ ਵੀ ਲਿਜਾਣ ਵਾਲਾ ਵੀ ਤੂੰ ਹੈ, ਸਿੱਖੀ ਦੇ ਵਿੱਚ ਉਹ ਵੱਖਰਾ ਨਹੀਂ ਹੈਗਾ। ਮਾਰੇ ਰਾਖੇ ਇੱਕੋ ਸੋਏ, ਤੇਰੇ ਤੋਂ ਬਿਨਾਂ ਕੋਈ ਹੋਰ ਮਾਰਨ ਵਾਲਾ ਨਹੀਂ ਹੈਗਾ, ਤੂੰ ਹੀ ਰੱਖਣ ਵਾਲਾ ਹੈ ਤੂੰ ਹੀ ਮਾਰਨ ਵਾਲਾ ਹੈ। ਇਹ ਗੱਲ ਮੈਨੂੰ ਦ੍ਰਿੜ ਕਰਵਾ ਦੇ ਗੁਰੂ, ਬੁਝਾ ਦੇ ਮੇਰੇ ਅੰਦਰ ਇਸ ਗੱਲ ਦਾ ਗਿਆਨ ਹੋ ਜਾਵੇ ਵੀ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈਗਾ, ਦਾਤਾ ਤੂੰ ਹੈ ਤੇ ਮੈਂ ਜੋ ਲੈਣਾ ਹੈ ਮੈਨੂੰ ਮਿਲਣਾ ਹੈ ਉਹ ਤੇਰੇ ਦਰ ਤੋਂ ਮਿਲਣਾ ਹੈ। ਲੇਕਿਨ ਤੂੰ ਕਿਹੋ ਜਿਹਾ ਛਾਪਿਆ ਨਾ ਜਾਏ,
ਤੂੰ ਕਿਸੇ ਦਾ ਥਾਪਿਆ ਹੋਇਆ ਨਹੀਂ ਹੈਗਾ। ਜੇ ਤੂੰ ਕਿਸੇ ਦਾ ਥਾਪਿਆ ਹੋਇਆ ਹੁੰਦਾ ਫਿਰ ਤੇ ਤੂੰ ਦਾਤਾ ਨਹੀਂ ਸੀ ਹੋਣਾ, ਤੂੰ ਵੀ ਕਿਸੇ ਦਾ ਕੀਤਾ ਹੋਇਆ ਹੋਣਾ ਸੀਗਾ। ਦੁਨੀਆਂ ਦੇ ਵਿੱਚ ਇੱਕ ਵਿਸ਼ੇਸ਼ਣ ਜੋ ਉਸ ਅਕਾਲ ਪੁਰਖ ਦੇ ਨਾਂ ਨਾਲ ਲੱਗਦੇ ਆ, ਗੁਰੂ ਨਾਨਕ ਦੇ ਘਰ ਨੇ ਆਪਣੇ ਨਾਂ ਨਾਲ ਨਹੀਂ ਲਾਏ। ਗੁਰੂ ਨਾਨਕ ਸਾਹਿਬ ਨੇ ਆਪਣੇ ਇਹ ਗੱਲ ਵੱਖਰੀ ਕਿ ਉਸ ਤੋਂ ਬਾਅਦ ਸਤਿਗੁਰ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਵਿਸ਼ੇਸ਼ਣ ਲਾਏ ਆ, ਭਾਈ ਗੁਰਦਾਸ ਜੀ ਨੇ ਲਾਏ ਆ, ਭਾਈ ਨੰਦ ਲਾਲ ਨੇ ਲਾਏ ਆ, ਜਿੰਨੇ ਵਿਸ਼ੇਸ਼ਣ ਆਪਾਂ ਗੁਰੂ ਨਾਨਕ ਸਾਹਿਬ ਲਾਏ ਉਹ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਗੁਰੂ ਨਾਨਕ ਸਾਹਿਬ ਨਾਲ ਲਾਏ ਆ, ਪਰ ਉਹਨਾਂ ਨੇ ਜੋਤ ਹੋਣ ਕੇ ਅਕਾਲ ਪੁਰਖ ਜਾਣ ਕੇ ਜੋਤ ਕਰਕੇ ਉਹ ਵਿਸ਼ੇਸ਼ਣ ਲੱਗੇ ਹੋਏ ਆ। ਗੁਰੂ ਨਾਨਕ ਸਾਹਿਬ ਨੇ ਆਪਣੇ ਨਾਂ ਦੇ ਨਾਲ ਕੋਈ ਵਿਸ਼ੇਸ਼ਣ ਨਹੀਂ ਲਾਇਆ ਕਿ ਜਿਹੜਾ ਉਹ ਸਰੀਰ ਕਰਕੇ

ਇਹ ਕਹੇ ਤੇ ਪਰਮੇਸ਼ਰ ਜੂਨੀ ਜਾਂ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੂਨੀ, ਉਹ ਮੂੰਹ ਸੜ ਜਾਵੇ ਜਿਹੜਾ ਇਹ ਆਖੇ ਵੀ ਜਿਹੜਾ ਵਾਹਿਗੁਰੂ ਏ ਉਹ ਜੂਨੀ ਚ ਆ ਗਿਆ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਆਪਣਾ ਪੰਥ ਨਹੀਂ ਚਲਾਇਆ, ਕਿਉਂਕਿ ਉਹ ਪੰਥ ਉਹਦਾ ਹੈ। ਜੇ ਆਪਣਾ ਪੰਥ ਸਾਰਤਾ ਫਿਰ ਉਹਦੇ ਬਰਾਬਰ ਦੇ ਸ਼ਰੀਕ ਹੋ ਗਏ। ਜਿਨ੍ਹਾਂ ਨੇ ਆਪਣਾ ਪੰਥ ਚਲਾਇਆ ਉਹਨਾਂ ਨੂੰ ਇਲਾਹੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਲੱਜ ਆਖਿਆ, ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡ ਨਲੱਜ। ਬਗਦਾਦ ਦੇ ਪੀਰ ਨੇ ਇਹੀ ਪੁੱਛਿਆ ਸੀ, ਕੌਣ ਫਕੀਰ ਕਿਸ ਕਾ ਘਰਾਨਾ, ਵੀ ਤੂੰ ਕਿਹੜੇ ਘਰਾਨੇ ਵਿੱਚੋਂ ਹੈ। ਗੁਰੂ ਨਾਨਕ ਸਾਹਿਬ ਨੂੰ ਇਹ ਗਿਆਨ ਸੀ ਕਿ ਦੁਨੀਆਂ ਦਾ ਘਰਾਨਾ ਘਰਾਨਾ ਨਹੀਂ ਹੈਗਾ, ਦੁਨੀਆਂ ਦੀਆਂ ਕੁੱਲਾਂ ਕੁੱਲਾਂ ਨਹੀਂ ਹੈਗੀਆਂ। ਤੇ ਗੁਰੂ ਨਾਨਕ ਸਾਹਿਬ ਨਾਨਕ ਕੱਲ ਵਿੱਚ ਆਇਆ ਰੱਬ ਫਕੀਰ ਇੱਕ ਪਹਿਚਾਨਾ ਸਜਣਾ, ਘਰਾਨਾ ਉਸ ਇੱਕ ਦਾ ਹੈ ਤੇ ਉਸ ਇੱਕ ਦੇ ਘਰਾਨੇ ਵਿੱਚ। ਮੱਕੇ ਦੇ ਵਿੱਚ ਜਦੋਂ ਮੱਕੇ ਦਾ ਇਲਾਹੀ ਕੌਤਕ ਲੱਗਿਆ, ਇਸਲਾਮ ਦੀਆਂ ਕਿਤਾਬਾਂ ਪੜ੍ਹੀਆਂ, ਉਹਨਾਂ ਦੀਆਂ ਕਿਤਾਬਾਂ ਦੀ ਗਵਾਹੀ ਹੈ, ਮੈਂ ਉਹਦੀਆਂ ਫੋਟੋ ਸਟੇਟਾਂ ਰੱਖੀਆਂ ਹੋਈਆਂ। ਇਸਲਾਮ ਦੀ ਦੁਨੀਆਂ ਇਹ ਮੰਨਦੀ ਏ ਕਿ ਦੋ ਵਾਰੀ ਮੱਕਾ ਉੱਡਿਆ। ਕੋਈ ਮੁਸਲਮਾਨ ਇਸ ਗੱਲ ਨੂੰ ਆਖੇ ਨਾ ਤੇ ਉਹਦੀਆਂ ਕਿਤਾਬਾਂ ਪ੍ਰਮਾਣਿਕ ਉਹਦੇ ਅੱਗੇ ਕੱਢ ਕੇ ਰੱਖੀਆਂ ਜਾਣਗੀਆਂ। ਭਾਈ ਗੁਰਦਾਸ ਜੀ ਨੇ ਇਹ ਗੱਲ ਮੰਨੀ ਹੈ ਕਿ ਮੱਕਾ ਫਿਰਿਆ, ਟੰਗੋ ਪਕੜ ਘਸੀਟਿਆ ਫਿਰਿਆ ਮੱਕਾ, ਕਿਲ੍ਹਾ ਦਿਖਾਰੀ। ਔਰ ਉਸ ਤੋਂ ਬਾਅਦ ਇੱਕ ਸਵਾਲ ਸੀ ਕਾਜੀ ਰੁਕਨਦੀਨ ਦਾ, ਫਲਾ ਉਹ ਮਜ਼ਹਬ ਹੂੰ, ਦੱਸ ਤੇਰਾ ਮਜ਼ਹਬ ਕੀ ਹੈ। ਤੇ ਗੁਰੂ ਨਾਨਕ ਸਾਹਿਬ ਜਵਾਬ ਸੀ, ਲਾ ਮਜ਼ਹਬ ਹੋ, ਮੇਰਾ ਕੋਈ ਧਰਮ ਨਹੀਂ ਹੈਗਾ। ਉਹ ਹੈਰਾਨ ਹੋਇਆ ਵੀ ਤੁਹਾਡਾ ਕੋਈ ਧਰਮ ਨਹੀਂ? ਨਹੀਂ ਨਹੀਂ, ਧਰਮ ਮੇਰਾ ਨਹੀਂ, ਮਜ਼ਹਬ ਹੋ ਅਲਾਹੇ ਹਮ ਅਬਦੁੱਲਾ ਅਲਾਹੇ। ਮਜ਼ਹਬ ਤੇ ਉਸ ਅੱਲਾਹ ਦਾ ਹੈ, ਧਰਮ ਤੇ ਉਸ ਅੱਲਾਹ ਦਾ ਹੈ, ਮੈਂ ਤੇ ਉਸ ਅੱਲਾਹ ਦਾ ਬੰਦਾ ਵਾਂ। ਦੁਨੀਆਂ ਦੇ ਉੱਤੇ ਕਿਸੇ ਨੇ ਇਹ ਨਹੀਂ ਸੀ ਅਖਵਾਇਆ, ਦੁਨੀਆਂ ਦੇ ਉੱਤੇ ਇਹ ਅਖਵਾਇਆ ਸੀ ਕਿ ਭਗਵਾਨ ਆ, ਰਿਸ਼ੀਆਂ ਮੁਨੀਆਂ ਸੱਲਾ ਵਲੇਹੀ ਵਸੱਲਮ ਆ। ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਆਖਿਆ ਸੀ, ਮੈਂ ਅੱਲਾਹ ਨਹੀਂ, ਮੈਂ ਅੱਲਾਹ ਦਾ ਬੰਦਾ ਵਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ, ਮੈਂ ਹੂੰ ਪਰਮ ਪੁਰਖ ਕਾ ਦਾਸਾ, ਦੇਖਣੇ ਆਇਆ ਜਗਤ ਤਮਾਸਾ। ਮੈਂ ਉਸ ਪਰਮ ਪੁਰਖ ਦਾ ਦਾਸ ਹਾਂ ਜਿਹੜਾ ਕਿਸੇ ਦਾ ਥਾਪਿਆ ਹੋਇਆ ਨਹੀਂ ਹੈਗਾ, ਮੈਂ ਉਹਦਾ ਦਾਸ ਹਾਂ। ਗੁਰੂ ਗੋਬਿੰਦ ਸਿੰਘ ਨੇ ਆਪਣੇ ਆਪ ਨੂੰ ਪਰਮੇਸ਼ਰ ਨਹੀਂ ਅਖਵਾਇਆ ਕਿ ਮੈਂ ਪਰਮੇਸ਼ਰ ਹੈਗਾ, ਆਖਿਆ ਉਹ ਜੂਨੀ ਹੈ। ਤੇ ਸਿੱਖ ਨੂੰ ਵੀ ਸਿੱਖ ਭੁਲੇਖਾ ਨਾ ਖਾ ਜਾਵੇ, ਕਿਉਂ ਕਹੋ ਕਿਸੇ ਨੇ ਕਿਰਪਾ ਨਿਧ, ਸਤਿਕਾਰ ਨਾਲ ਨਾਂ ਲਾਂਗੇ ਅਸੀਂ ਕ੍ਰਿਸ਼ਨ ਜੀ ਦਾ, ਭਾਈ ਉਹਨਾਂ ਦੇ ਅਵਤਾਰ ਨੇ, ਅਸੀਂ ਕਿਸੇ ਨੂੰ ਮਾੜਾ ਕਿਉਂ ਆਖੀਏ? ਲੇਕਿਨ ਸਾਡਾ ਅਕੀਦਾ, ਸਾਡੇ ਘਰ ਨੂੰ ਸਾਨੂੰ ਗੁਰੂ ਨੇ ਮੱਤ ਦਿੱਤੀ ਏ, ਗੁਰਾ ਇੱਕ ਦੇਹ ਬੁਝਾਈ, ਅਸੀਂ ਕਿਰਪਾ ਦਾ ਖਜ਼ਾਨਿਆਂ ਦਾ ਮਾਲਕ ਕੇਵਲ ਉਸ ਪਰਮੇਸ਼ਰ ਨੂੰ ਮੰਨ ਸਕਦੇ ਹਾਂ। ਕਿਹੇ ਕਾਜ ਤੇ ਬਦਕ ਬਾਣ ਲਗਾਇਓ, ਭਾਈ ਉਹ ਤੇ ਅਜੂਨੀ ਏ, ਉਹਨੂੰ ਤੇ ਕਿਸੇ ਕੋਈ ਮਾਰ ਹੀ ਨਹੀਂ ਸਕਦਾ, ਉਹਦੇ ਤੇ ਕੋਈ ਵਾਰ ਕਰ ਹੀ ਨਹੀਂ ਸਕਦਾ, ਬਲਕਿ ਜਿਹੜਾ ਉਹਦਾ ਪਿਆਰਾ ਹੈ, ਜੇ ਉਹਦੇ ਤੇ ਕੋਈ ਵਾਰ ਕਰੇ ਤੇ ਉਹਦਾ ਵਾਰ ਵੀ ਰੋਕਦਾ ਹੈ ਜਿਹੜਾ ਉਹਦੇ ਨਾਲ ਇੱਕ ਹੋ ਗਿਆ। ਕਿਉਂ ਕਹੋ ਕ੍ਰਿਸ਼ਨ ਕਿਰਪਾ ਨਿਧ, ਕਿਹੇ ਕਾਜ ਤੇ ਬਦਕ ਬਾਣ ਲਗਾਇਓ, ਔਰ ਕੁਲੀਨ ਉਧਾਰਤ ਜੋ ਹੋਰਨਾਂ ਦੀਆਂ ਕੁੱਲਾਂ ਨੂੰ ਤਾਰਨ ਵਾਲਾ, ਕਿਹ ਕਾਰਨ ਤੇ ਆਪਣੋ ਕੁੱਲ ਨਾਸ ਕਰਾਇਓ, ਆਦ ਅਜੋਨ ਅਜਿਹ ਕਹੋ, ਕਿਹ ਕਾਰਨ

ਦੇਵਕ ਕੇ ਜਠਰੰਤਰ ਆਇਓ। ਉਹ ਕਿਵੇਂ ਦੇਵਕੀ ਦੀ ਕੁੱਖ ਵਿੱਚ ਆਇਆ? ਤਾਤ ਨਾਮਾਤ ਕਹੇ ਜੇ ਕੋ ਤਾਂ ਕਿਉਂ ਵਾਸ ਦੇਵੇ ਬਾਪ ਕਹਾਇਓ। ਉਹਦਾ ਕੋਈ ਪਿਤਾ ਨਹੀਂ, ਉਹਦਾ ਕੋਈ ਮਾਤਾ ਨਹੀਂ, ਉਹ ਵਾਹਿਗੁਰੂ ਅਕਾਲ ਪੁਰਖ ਅਜੂਨੀ ਹੈ। ਉਹਦਾ ਜਨਮ ਦਿਨ ਨਹੀਂ ਮਨਾਇਆ ਜਾ ਸਕਦਾ। ਅਸੀਂ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਸਾਹਿਬ ਦੇ ਸਰੀਰ ਦਾ ਮਨਾਉਂਦੇ ਹਾਂ ਵੀ ਗੁਰੂ ਨਾਨਕ ਦੇ ਜੋਤ ਵਿੱਚ ਅਕਾਲ ਪੁਰਖ ਉਸ ਦਿਨ ਪ੍ਰਗਟ ਹੋਇਆ, ਨਾ ਕਿ ਅਕਾਲ ਪੁਰਖ ਦਾ। ਲੇਕਿਨ ਭਾਈ ਗੁਰਦਾਸ ਜੀ ਨੇ ਆਖਿਆ ਕਿ ਇਹ ਦੁਨੀਆ ਭੁੱਲੀ ਹੋਈ ਭਗਵਾਨ ਦੇ ਜਨਮ ਦਿਨ ਬਣਾਤੇ ਆ, ਔਰ ਅਸੀਂ ਉਸ ਅਕਾਲ ਪੁਰਖ ਦੇ ਸ਼ਰੀਕ ਬਣ ਗਏ, ਸ਼ਿਰਕ ਬਣ ਗਏ। ਕਾਫਰ ਤੋਂ ਵੱਧ ਗੁਨਾਹਗਰ ਜਿਹੜਾ ਹੁੰਦਾ ਹੈ, ਇੱਕ ਨੰਬਰ ਤੇ ਕਾਫਰ ਹੁੰਦਾ। ਹਾਂ, ਇਹ ਗੱਲ ਵੱਖਰੀ ਹੈ ਕਿ ਇਸਲਾਮ ਦੀ ਦੁਨੀਆ ਜਿਹੜੀ ਹੈ ਉਹ ਮੁਸਲਮਾਨ ਤੋਂ ਬਿਨਾਂ ਦੂਜੇ ਸਾਹਿਬ ਨੂੰ ਕਾਫਰ ਮੰਨਦੀ ਹੈ। ਲੇਕਿਨ ਹਕੀਕਤ ਇਹ ਕਿ ਕਾਫਰ ਉਹਨੂੰ ਕਹਿੰਦਾ ਜਿਹੜਾ ਕੁਫਰ ਤੋਲਦਾ ਹੋਵੇ। ਕੁਫਰ ਕੀ ਹੈ? ਕੂੜ। ਜਿਹੜਾ ਕੂੜ ਬੋਲਦਾ ਹੋਵੇ ਉਹ ਕਾਫਰ ਹੈ। ਲੇਕਿਨ ਕੂੜ ਬੋਲਣ ਵਾਲੇ ਤੋਂ ਅੱਗੇ ਕੂੜ ਵੀ ਬੋਲਣਾ ਤੇ ਫਿਰ ਆਪਣੇ ਆਪ ਨੂੰ ਭਗਵਾਨ ਅਖਵਾਉਣਾ। ਤੇ ਜਿਹੜੇ ਇਹੋ ਜਿਹੇ ਲੜ ਲੱਗ ਜਾਣ ਉਹਨਾਂ ਦਾ ਉਧਾਰ ਨਹੀਂ ਹੋ ਸਕਦਾ। ਸਾਡੀ ਇੱਕ ਵਾਰਤਾ ਹੈ, ਸਾਡੇ ਮਾਲ ਵਿੱਚ ਸਤਿਗੁਰ ਦਰਬਾਰ ਹੈ ਗੁਰਦੁਆਰਾ ਕਲਿਆਣ ਸਰ, ਉਹਦੀ ਵਾਰਤਾ ਹੈ ਕਿ ਮੀਰੀ ਪੀਰੀ ਦੇ ਮਾਲਕ ਜਦੋਂ ਗਏ ਕਿ ਬਹੁਤ ਵੱਡਾ ਇੱਕ ਸੱਪ ਸੀਗਾ ਅਜਗਰ, ਜਿਹਨੂੰ ਬਹੁਤ ਕੀੜੀਆਂ ਚਿੰਬੜੀਆਂ ਹੋਈਆਂ ਸੀ। ਸਤਿਗੁਰ ਨੇ ਤੀਰ ਮਾਰ ਕੇ ਉਧਾਰ ਕੀਤਾ ਤੇ ਸਤਿਗੁਰ ਨੂੰ ਪੁੱਛਿਆ, ਹੇ ਸਤਿਗੁਰ ਜੀ ਇਹ ਕੀ ਕੌਸ਼ ਸੀ? ਕਹਿੰਦੇ ਇਹ ਇੱਕ ਆਪਣੇ ਆਪ ਨੂੰ ਅਖਵਾਉਣ ਵਾਲਾ ਸੀ। ਆ ਜਿਨੀ ਨੂੰ ਚਿੰਬੜੇ ਹੋਏ ਸਾਰੇ ਇਹਦੇ ਸੇਵਕ ਸੀ, ਇਹਦਾ ਮਾਸ ਖਾ ਰਹੇ ਸੀ। ਭਾਈ ਗੁਰਦਾਸ ਜੀ ਨੇ ਇੱਕ ਸਵਾਲ ਖੜਾ ਕੀਤਾ ਹੈ, ਆਦਤ ਸੋਮ ਭੋਮ ਬੁੱਧ ਹੂੰ ਬ੍ਰਹਸਪਤ ਸ਼ੁਕਰ ਸਨੀਚਰ ਸਾਤੋ ਵਾਰ ਬਾਂਟ ਲੀਨੋ ਹੈ। ਹੁਣ ਆਦਤ ਸੂਰਜ ਨੂੰ ਕਹਿੰਦੇ ਆ, ਇੱਧਰ ਸੰਡੇ ਸਨਡੇ, ਉਧਰ ਸੋਮ ਚੰਦਰਮਾ ਨੂੰ ਕਹਿੰਦੇ ਆ, ਇੱਧਰ ਮੰਡੇ ਮੂਨਡੇ। ਉਸ ਅਕਾਲ ਪੁਰਖ ਨੂੰ ਛੱਡ ਕੇ ਜਿਹੜਾ ਸਾਰਿਆਂ ਨੂੰ ਸਾਜਣ ਵਾਲਾ ਸੀ, ਅਸੀਂ ਉਹਦੀ ਕੀਤੀ ਹੋਈ ਕਿਰਤ ਨੂੰ ਜਿਹੜੀ ਕਿ ਫਨਾ ਹੋਣ ਵਾਲੀ ਹੈ। ਧਰਤ ਆਕਾਸ਼ ਪਤਾਲ ਹੈ ਚੰਦ ਸੂਰ ਬਨਾਸੀ, ਧਰਤੀ ਆਕਾਸ਼ ਚੰਦਰਮਾ ਸੂਰ ਸੂਰਜ ਸਭ ਫਨਾ ਹੋਣ ਵਾਲੇ ਆ। ਔਰ ਇਹ ਗੱਲ ਇਸ ਦੇਸ਼ ਦੀ ਮੰਨੀ ਹੋਈ ਜਿਹੜੀ ਨਾਸਾ ਏਜੰਸੀ ਏ, ਉਹਨਾਂ ਦੇ ਸਾਇੰਸਟਿਸਟ ਇਸ ਗੱਲ ਨੂੰ ਮੰਨਦੇ ਆ। ਮੈਨੂੰ ਇੱਕ ਵਾਰੀ ਡੇਢ ਮਹੀਨਾ ਉਹਨਾਂ ਦੇ ਇੱਕ ਜੋ ਸਿੱਖ ਸਰਦਾਰ ਇਹਨਾਂ ਚ ਉਹਦੇ ਕੋਲ ਡੇਢ ਮਹੀਨਾ ਉਹਦੇ ਨਾਲ ਇੱਕ ਘੰਟਾ ਰੋਜ਼ ਵਿਚਾਰ ਕਰਨ ਦਾ ਮੌਕਾ ਮਿਲਿਆ। ਉਹ ਸਕਰੀਨ ਦੇ ਉੱਤੇ ਮੈਨੂੰ ਦਿਖਾਉਂਦਾ ਹੁੰਦਾ ਸੀ, ਔਰ ਉਸਨੇ ਕਿ ਮਿੱਥੋਂ ਇਹ ਵਿਚਾਰ ਪੁੱਛੀ ਸੀ ਕਿ ਤੁਹਾਡੇ ਆ ਧਰਤੀ ਬਾਰੇ ਸੂਰਜ ਬਾਰੇ ਚੰਦਰਮਾ ਬਾਰੇ ਕੀ ਵਿਚਾਰ ਏ? ਹੈ ਸਾਡੇ ਘਰ ਦੀ ਵਿਚਾਰ ਏ ਕਿ ਇਹ ਫਨਾ ਹੋਣ ਵਾਲੇ ਆ? ਉਹ ਕਹਿੰਦੇ ਸਾਡੀ ਵੀ ਵਿਚਾਰ ਇਹੀ ਹੈ, ਪਰ ਇਹਨੂੰ ਫਨਾ ਹੁੰਦਿਆਂ ਨੂੰ ਕਰੋੜਾਂ ਸਾਲ ਲੱਗ ਜਾਣਗੇ। ਇਹ ਰੋਜ਼ ਦਿਨ ਬ ਦਿਨ ਜਿਹੜੇ ਆ ਨਾ ਘਟ ਰਹੇ ਆ। ਇੱਕ ਸਕਰੀਨ ਤੇ ਚੀਜ਼ ਦਿਖਾਈ ਸੀ ਉਹਨੇ ਕਮਲ ਦੀ, ਕਿ ਜਦੋਂ ਉਹ ਗ੍ਰਹਿ ਦਿਖਾ ਰਿਹਾ ਸੀ ਤੇ ਧਰਤੀ ਬਿਲਕੁਲ ਇੱਕ ਨਿੱਕਾ ਜਿਹਾ ਕਿਣਕਾ ਰਹਿ ਗਈ, ਔਰ ਜਦੋਂ ਉਦੋਂ ਅੱਗੇ ਗਿਆ ਹੈ ਦਿਸਣੋਂ ਹੀ ਬੰਦ ਹੋ ਗਈ। ਉਹਨੂੰ ਕਹਿੰਦੇ ਕੀ ਵਿਚਾਰ ਏ? ਮੈਂ ਇਹ ਗੱਲ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਲਿਖੀ ਹੈ ਕਿ ਮਨ ਨਿਯਮ ਮੈਂ ਕੁਝ ਵੀ ਨਹੀਂ ਹਾਂ, ਜੁਮਲਾ ਆ ਜਾ ਤੇ ਲਤੀਫ, ਕਹਿੰਦੇ ਇਹ ਸਾਰਾ ਬ੍ਰਹਿਮੰਡ ਇੱਕ ਲਤੀਫ ਨਿੱਕਾ ਜਿਹਾ ਕਿਣਕਾ ਹੈ, ਇਸ ਤੋਂ ਵੱਧ ਕੁਛ ਨਹੀਂ। ਕਿ ਉਹਦੇ ਚ ਭਾਈ ਸਾਹਿਬ ਕਹਿੰਦੇ ਮੈਂ ਕੀ ਹੋਵਾਂਗਾ, ਮੈਂ ਕੁਛ ਨਹੀਂ ਹੋਵਾਂਗਾ। ਅਕੀਦਾ ਤਾਂ ਸਾਡਾ ਇਹ ਹੋਣਾ ਚਾਹੀਦਾ ਵਾਹਿਗੁਰੂ ਮੈਂ ਕੁਛ ਨਹੀਂ,
ਲੇਕਿਨ ਇੱਥੇ ਉਹਦੀ ਕੀਤੀ ਹੋਈ ਕਿਰਤ ਦੀ ਪੂਜਾ ਸ਼ੁਰੂ ਕਰ ਦਿੱਤੀ ਹੈ ਤੇ ਉਹਨੂੰ ਕਹਿ ਦਿੱਤਾ। ਔਰ ਅਸੀਂ ਇੱਕ ਉਸ ਨੂੰ ਛੱਡ ਕੇ ਜਿਹੜਾ ਸਾਨੂੰ ਸਾਜਣ ਵਾਲਾ ਹੈ, ਜਿਹੜਾ ਕਿਸੇ ਦਾ ਸਾਜਿਆ ਹੋਇਆ ਨਹੀਂ, ਉਹਦੇ ਨਾਲ ਕਿਰਤ ਨਾਲ ਜੁੜ ਗਏ। ਆਦਿਤ ਸੋਮ ਭੋਮ ਬੁੱਧ ਹੂੰ ਬ੍ਰਹਸਪਤ ਸ਼ੁਕਰ ਸਨੀਚਰ ਸਾਤੋ ਬਾਰ ਬਾਂਟ ਲੀਨੋ ਹੈ ਥਿਤ ਪਚ ਰੁੱਤ ਮਾਸ ਲੋਗਣ ਕੇ ਲੋਗਾਚਾਰ ਇੱਕ ਏਕੰਕਾਰ ਨਾ ਪੂਨਾ ਕੋ ਦਿਨ ਦੀਨੋ ਹੈ। ਜਿਹੜਾ ਸਭਨਾ ਜੀਆਂ ਦਾ ਦਾਤਾ ਸੀ, ਜਿਹੜਾ ਸਾਨੂੰ ਸਵਾਸ ਦੇ ਰਿਹਾ ਸੀ, ਖਾਣ ਨੂੰ ਦੇ ਰਿਹਾ, ਪਾਣ ਨੂੰ ਦੇ ਰਿਹਾ, ਜਿਹਨੇ ਅੱਖਾਂ ਦਿੱਤੀਆਂ ਉਹਨੂੰ ਭੁੱਲ ਕੇ ਉਹਦੇ ਬਰਾਬਰ ਦੇ ਅਸੀਂ ਉਹਦੇ ਜਨਮ ਦੇ ਸ਼ਰੀਕ ਖੜੇ ਕਰਦੇ, ਫਿਰ ਉਹ ਕੀ ਆਖੇਗਾ, ਸਾਡੇ ਨਾਲ ਕਿਵੇਂ ਪਿਆਰ ਕਰੇਗਾ ਵੀ ਦਿੱਤਾ ਇਹਨੂੰ ਮੈਂ ਇੰਨਾ ਕੁਛ ਤੇ ਇਹ ਮੈਨੂੰ ਛੱਡ ਕੇ ਕਿਸੇ ਹੋਰ ਨੂੰ ਬਣਾਈ ਜਾਂਦਾ। ਉਹ ਥਿੱਤਾਂ ਉਹ ਤਰੀਕਾ ਬਣਾ ਲਈਆਂ ਵੀ ਇਸ ਦਿਨ ਨੂੰ ਭਗਵਾਨ ਜੰਮਿਆ ਸੀਗਾ, ਇਸ ਮਹੀਨੇ ਨੂੰ ਜੰਮਿਆ ਸੀਗਾ, ਇਸ ਰੁੱਤ ਨੂੰ ਜੰਮਿਆ ਸੀ। ਇਕਾਦਸ਼ੀ ਦੁਆਦਸ਼ੀ ਚਤੁਰਦਸ਼ੀ ਰਾਮਨੌਮੀ ਜਨਮ ਅਸ਼ਟਮੀ ਜਨਮ ਦਿਨ ਕੀਨੋ ਹੈ। ਰਾਮਨੌਮੀ ਨੂੰ ਅਸੀਂ ਭਗਵਾਨ ਦਾ ਜਨਮ ਦਿਨ ਕਹਿਤਾ, ਸ੍ਰੀ ਰਾਮ ਚੰਦਰ ਜੀ ਦਾ ਜਨਮ ਦਿਨ ਹੋ ਸਕਦਾ ਹੈ ਲੇਕਿਨ ਭਗਵਾਨ ਦਾ ਜਨਮ ਦਿਨ ਨਹੀਂ ਹੋ ਸਕਦਾ। ਜਨਮ ਅਸ਼ਟਮੀ ਭਾਈ ਤੂੰ ਕਿਵੇਂ ਬਣਾਤਾ ਵੀ ਜਨਮ ਅਸ਼ਟਮੀ। ਪਰਜਾ ਉਪਾਰਜਨ ਕੋ ਨਾ ਕੋ ਦਿਨ ਪਾਵੇ, ਅੱਗੇ ਇਹ ਵਿਚਾਰ ਵੀ ਆਉਣੀ ਹੈ ਕਿ ਜਿਸ ਦਿਨ ਪਰਜਾ ਪੈਦਾ ਹੋਈ ਉਸ ਦਿਨ ਦਾ ਤਾਂ ਪਤਾ ਨਹੀਂ। ਅਜੂਨੀ ਜਨਮ ਦਿਨ ਕਹੋ ਕੈਸੇ ਜੀਨੇ ਹੈ, ਜਿਹੜਾ ਥਾਪਿਆ ਹੀ ਜਾ ਹਜੇ ਪਤਾ ਹੀ ਨਹੀਂ ਹੈਗਾ ਉਹਦੇ ਬਾਰੇ, ਉਹ ਤਾਂ ਬੇ ਅੰਤ ਹੈ। ਜਾਂ ਕੋ ਨਾਮ ਅਕਾਲ ਅਬਨਾਸੀ ਕਹਾਂ ਜਾਣ ਵਰਤ ਜਨਮ ਅਸ਼ਟਮੀ ਕੀਨੋ ਹੈ। ਜਿਹੜਾ ਅਕਾਲ ਥਾਪਿਆ ਨਹੀਂ ਜਾ ਸਕਦਾ, ਤੂੰ ਉਹਦਾ ਜਨਮ ਦਿਨ ਕਰਕੇ ਉਹਦਾ ਜਨਮ ਦਿਨ ਦਾ ਵਰਤ ਕਿਵੇਂ ਰੱਖ ਲਿਆ। ਜਾਂ ਕੋ ਨਾਮ ਜਗ ਜੀਵਨ ਅਕਾਲ ਕੈਸੇ ਕਿ ਬਤਕ ਮਾਰਿਓ ਅਪ ਜਸ ਲੀਨੋ ਹੈ। ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਹੈ ਉਹਨੂੰ ਕਿਵੇਂ ਉਸ ਬਦਕ ਸ਼ਿਕਾਰੀ ਨੇ ਮਾਰ ਦਿੱਤਾ ਹੈ। ਨਹੀਂ ਇਹ ਉਹ ਇਹਨਾਂ ਸਾਡੇ ਵਿੱਚ ਕਿ ਵਾਹਿਗੁਰੂ ਤੇਰਾ ਜਨਮ ਦਿਨ ਕੋਈ ਤਹਨੀ ਹੈ, ਤੂੰ ਅਜੂਨੀ ਹੈ, ਤੂੰ ਕਿਸੇ ਦਾ ਥਾਪਿਆ ਹੋਇਆ ਨਹੀਂ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਨਿਰ ਪਲਸ ਅੰਜਨ ਕਾਲਖ ਤੂੰ ਰਹਿ ਕੇਵਲ ਤੂੰ ਏ। ਬਾਕੀ ਸਾਨੂੰ ਸਭ ਨੂੰ ਕਾਲਖ ਲੱਗੀ ਹੋਈ ਏ ਪਰ ਤੇਰੇ ਨਾਲ ਜੁੜ ਕੇ ਸਾਡੀ ਕਾਲਖ ਜਿਹੜੀ ਏ ਉਹ ਧੋਤੀ ਜਾ ਸਕਦੀ ਹੈ। ਜਿਹੜਾ ਤੇਰੇ ਨਾਲ ਜੁੜ ਜਾਂਦਾ ਉਹਨੂੰ ਪਤਾ ਹੈ ਕਾਲਖ ਹੈ ਕੀ ਹੈ। ਤੇ ਸਾਡੇ ਇਤਿਹਾਸ ਇਹ ਪ੍ਰਤੱਖ ਕੌਤਕ ਲੱਗੇ ਹੋਏ ਆ ਕਿ ਜਦੋਂ ਇਹ ਕਹਿਤਾ ਕਿ ਗੁਰੂ ਨਾਨਕ ਨੂੰ ਕੌਣ ਜਾਣਦਾ ਸੀ, ਉਹ ਤੇ ਸਾਡੇ ਬਣਾਇਆ ਹੋਇਆ ਸੀ। ਬਾਬਾ ਬੁੱਢਾ ਸਾਹਿਬ ਗਏ ਸੀ, ਭਾਈ ਗੁਰਦਾਸ ਜੀ ਗਏ ਸੀ, ਧੰਨ ਗੁਰੂ ਅਰਜਨ ਦੇਵ ਆਪ ਚਲੇ ਗਏ, ਲੇਕਿਨ ਸ਼ਾਂਤੀ ਦੇ ਪੁਜਾਰੀ ਦੀ ਹੱਥ ਉੱਠ ਕੇ ਗੁਰੂ ਨਾਨਕ ਸਾਹਿਬ ਨੂੰ ਇਵੇਂ ਆਖਿਆ ਫਿੱਟ ਗਏ ਆ। ਜਦੋਂ ਭਾਈ ਭੱਦਲ ਦੇ ਪਰ ਪਰ ਕੁੜ ਆਏ ਨਾ ਤੇ ਹੁਕਮ ਸੀ ਗੁਰੂ ਕਾ ਵੀ ਇਹਨਾਂ ਦੇ ਮੱਥੇ ਲੱਗੇ ਨਾ ਤੇ ਮੂੰਹ ਕਾਲਾ ਕਰਾਂਗੇ। ਤੇ ਗੁਰੂ ਆਏ, ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਨੇ ਉਹਦੀ ਕਾਲਖ ਧੋਤੀ ਜਨਮ ਜਨਮ ਦੀ, ਆਖਿਆ ਸੀ ਕਰੋ ਫਿਰ ਉਸੇ ਅਕਾਲ ਪੁਰਖ ਦੀ ਸਿਫਤ। ਉਹ ਕਿਸੇ ਦਾ ਕੀਤਾ ਹੋਇਆ ਨਹੀਂ, ਉਹ ਸਾਡੀ ਕਾਲਖ ਧੋਣ ਵਾਲਾ ਹੈ। ਉਹ ਨਿਰੰਜਨ ਕਾਲਖ ਤੂੰ ਰਹਿ ਤੇ ਜਿਨ ਸੇਵਿਆ, ਜਿਸ ਵਿਅਕਤੀ ਨੇ ਜਿਸ ਜਗਿਆਸੂ ਨੇ ਉਹਨੂੰ ਸੇਵਿਆ ਤਿੰਨ ਪਾਇਆ ਮਾਣ। ਇੱਥੇ ਮਾਣ ਦਾ ਅਰਥ ਆਦਰ ਸਤਿਕਾਰ। ਉਹਨੇ ਉਹਦੇ ਘਰ ਵਿੱਚ ਇਹੋ ਜਿਹਾ ਮਾਣ ਪਾਇਆ, ਉਹਦੀ ਫਿਰ ਆਵਾਜ਼ ਏ ਨਾਨਕ ਗਾਵੀਐ ਗੁਣੀ ਨਿਧਾਨ
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦਾ। ਉਹ ਜੋ ਗੁਣਾਂ ਦਾ ਖਜ਼ਾਨਾ, ਜਿਹਦੇ ਖਜ਼ਾਨਿਆਂ ਦਾ ਅੰਤ ਨਹੀਂ ਪੈ ਸਕਦਾ ਉਹਦੇ ਗੁਣਾਂ ਦਾ, ਉਹਦੇ ਗੁਣਾਂ ਨੂੰ ਗਾ। ਲੇਕਿਨ ਗਾਉਣ ਲੱਗਿਆਂ ਗਾ ਵੀ ਹੈ, ਸੁਣੀ ਹੈ, ਮਨ ਰੱਖੀਏ, ਭਾਓ ਗਾਉਣਾ ਹੈ ਤੇ ਸੁਣਨਾ ਹੈ, ਪਰ ਮਨ ਵਿੱਚ ਪ੍ਰੇਮ ਕਰਕੇ। ਜੇ ਤੂੰ ਮਨ ਵਿੱਚ ਪ੍ਰੇਮ ਕਰਕੇ ਗਾਇਆ, ਸੁਣਿਆ, ਗਾਉਣ ਤੇ ਸੁਣ ਕਰਕੇ ਦੁੱਖ ਤੇਰੇ ਦੂਰ ਹੋ ਜਾਣਗੇ, ਸੁੱਖ ਤੇਰੇ ਹਿਰਦੇ ਘਰ ਵਿੱਚ ਆ ਕੇ ਵਸ ਜਾਣਗੇ। ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਆਵਾਜ਼। ਹੁਣ ਉਹਦੇ ਕੋਲ ਇੱਕ ਅਲਾਹੀ ਸਾਧ ਗੁਰਮੁਖ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਵਾਸਤੇ ਆ, ਗੁਰਮੁਖ ਅਕਾਲ ਪੁਰਖ ਵਾਸਤੇ ਆ। ਤੇ ਸਤਿਗੁਰ ਨੇ ਆਖਿਆ, ਜਦੋਂ ਤੂੰ ਇਸ ਰਸਤੇ ਤੇ ਆ ਗਿਆ ਸਿੱਖਾ, ਮੈਂ ਤੈਨੂੰ ਵੀ ਗੁਰਮੁਖ ਕਹਾਂਗਾ। ਲੇਕਿਨ ਤੂੰ ਆਵਾਜ਼ ਕਿਹਦੀ ਸੁਣੇਗਾ? ਅਲਾਹੀ ਸਾਧ ਕੇਵਲ ਇੱਕ ਗੁਰੂ ਨਾਨਕ ਦੀ, ਜੋ ਉਸ ਅਕਾਲ ਪੁਰਖ ਨੇ ਫਰਮਾਈ। ਅਸੀਂ ਕਈ ਵਾਰੀ ਕਹਿੰਦੇ ਹਾਂ ਜੀ ਉਹ ਬਾਣੀ ਜਿਹੜੀ ਸੀ ਨਾ ਉਹਨਾਂ ਦੀ ਗੁਰਮਤ ਅਨੁਸਾਰ ਨਹੀਂ ਤਾਂ ਨਹੀਂ, ਉਹ ਇੱਕ ਕਵਿਤਾ ਸੀ, ਉਹ ਇਲਾਹੀ ਬਾਣੀ ਨਹੀਂ ਸੀ ਹੈਗੀ। ਜਿਹੜੇ 15 ਭਗਤਾਂ ਕੋਲੇ, ਭੱਟਾਂ ਦੇ ਕੋਲੇ, ਸਿੱਖਾਂ ਦੇ ਕੋਲੇ ਬਾਣੀ ਆਈ ਸੀ ਨਾ, ਉਹ ਅਕਾਲ ਪੁਰਖ ਨਾਲ ਤਾਰਾਂ ਜੁੜ ਗਈਆਂ ਸੀ, ਉਹ ਅਕਾਲ ਪੁਰਖ ਨੇ ਬਖਸ਼ੀ ਸੀਗੀ। ਤੇ ਸਤਿਗੁਰ ਸਾਹਿਬ ਜੀ ਨੇ ਜੋ ਇਹ ਸਾਨੂੰ ਬਾਣੀ ਬਖਸ਼ਣੀ ਸੀ, ਇਹ ਅਕਾਲ ਪੁਰਖ ਦੀ ਅਲਾਹੀ ਬਾਣੀ। ਧੰਨ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਏ, ਇਹ ਅਲਾਹੀ ਬਾਣੀ ਏ। ਦੂਜੀ ਬਾਣੀ ਪ੍ਰਵਾਨ ਕੀਤੀ ਕਰਕੇ ਬੰਦਗੀ ਏ, ਲੇਕਿਨ ਭਾਈ ਗੁਰਦਾਸ ਜੀ ਦੀ ਬਾਣੀ ਅੱਜ ਪੜ੍ਹਨਾ ਬੰਦਗੀ ਏ, ਪਰ ਉਹ ਗੁਰੂ ਨੇ ਮਨਜ਼ੂਰ ਕੀਤੀ ਕਰਕੇ ਬਾਣੀ ਏ, ਉਹ ਇਲਾਹੀ ਨਹੀਂ। ਭਾਈ ਨੰਦ ਲਾਲ ਦੀ ਬਾਣੀ ਜਿਹੜੀ ਏ ਉਹ ਇਲਾਹੀ ਨਹੀਂ, ਲੇਕਿਨ ਹੁਣ ਉਸ ਬਾਣੀ ਨੂੰ ਪੜ੍ਹਨਾ ਹੈ, ਸੁਣਨਾ ਹੈ, ਤੇ ਉਹਨੂੰ ਪੜ੍ਹਨਾ ਸੁਣਨਾ ਵੀ ਬੰਦਗੀ ਏ। ਬਲਕਿ ਦਸਾਂ ਪਾਤਸ਼ਾਹ ਤੁਸੀਂ ਸਿੱਖ ਰਤਮ ਪੜ੍ਹੋਗੇ, ਉਹ ਚ ਲਿਖਿਆ ਹੋਏਗਾ 10 ਗੁਰੂ ਸਾਹਿਬਾਨ ਦੀ ਬਾਣੀ। ਉਹਦਾ ਕਾਰਨ ਕਿ ਜਿਹੜੇ 6ਵੇਂ ਪਾਤਸ਼ਾਹ ਦੇ ਮੁੱਖ ਵਿੱਚੋਂ ਬਚਨ ਆਏ, 7ਵੇਂ ਪਾਤਸ਼ਾਹ ਦੇ ਮੁੱਖ ਵਿੱਚੋਂ ਬਚਨ ਆਏ, 8ਵੇਂ ਪਾਤਸ਼ਾਹ ਦੇ ਮੁੱਖ ਵਿੱਚੋਂ ਬਚਨ ਆਏ, ਉਸ ਬਾਣੀ ਦਾ ਵਿਸ਼ਾ ਕੀਰਤਨ ਨਹੀਂ ਹੁੰਦਾ, ਪਰ ਉਸ ਬਾਣੀ ਨੂੰ ਪੜ੍ਹਨਾ ਵੀ, ਉਸ ਬਾਣੀ ਨਾਲ ਧਿਆਨ ਲਾਉਣਾ ਵੀ ਬੰਦਗੀ ਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਬਖਸ਼ੀ ਹੋਈ ਬਾਣੀ ਗੁਰਬਾਣੀ ਏ, ਉਹਦੀ ਬੰਦਗੀ ਏ, ਸਤਿਕਾਰਯੋਗ ਏ, ਪਰ ਇਲਾਹੀ ਬਾਣੀ ਕੇਵਲ ਜਿਹੜੀ ਅਕਾਲ ਪੁਰਖ ਦੀ ਏ, ਉਹਨਾਂ ਦੀ ਇਲਾਹੀ ਨਹੀਂ। ਸੋ ਕੇਵਲ ਇੱਕ ਪੋਇਟਰੀ ਸੀ, ਇਹ ਕੇਵਲ ਪੋਇਟਰੀ ਨਹੀਂ ਹੈਗੀ। ਹਾਂ, ਮੈਨੂੰ ਨਾ ਯਾਦ ਆ ਜਾਣਾ, ਮੈਂ ਪੜ੍ਹਿਆ ਉਸ ਵਿਦਵਾਨ ਨੂੰ, ਉਹ ਕਹਿੰਦਾ ਦੁਨੀਆਂ ਦੇ ਧਰਮ ਗ੍ਰੰਥ ਪੜ੍ਹੋ ਤੇ ਵਿਚਾਰੋ, ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਲਾਓ, ਤੁਹਾਨੂੰ ਇਲਾਹੀ ਆਨੰਦ ਆਏਗਾ। ਉਹ ਵਿਦਵਾਨ ਵੀ ਕ੍ਰਿਸਚਨ ਅੰਗਰੇਜ਼ਾਂ ਵਿੱਚ, ਉਹ ਮੇਰੇ ਦਿਮਾਗ ਚੋਂ ਨਾ ਨਿਕਲਿਆ ਹੋਇਆ। ਸਾਹਿਬ ਜੀ ਕਹਿੰਦੇ ਪ੍ਰੇਮ ਨਾਲ ਗੁਰਮੁਖ ਨਾਦੰਗ, ਗੁਰਮੁਖ ਵੇਦੰਗ, ਗਿਆਨ ਉਹਦਾ। ਐਸੇ ਅਲਫਾਜ਼ਾਂ ਤੋਂ ਅਸੀਂ ਦਸਮ ਇੱਕ ਦਿਨ ਪਹਿਲਾਂ ਹੀ ਵਿਚਾਰ ਆਖੀ ਸੀ ਕਿ ਇਲਾਹੀ ਬਾਣੀ ਦੀ ਵਿਚਾਰ ਕਰਨੀ ਹੋਵੇ ਨਾ, ਘਰ ਬਹਿ ਕੇ ਵਿਚਾਰ ਜ਼ਰੂਰ ਕਰੋ, ਲੇਕਿਨ ਜਿਹਨੇ ਸਟੇਜ ਤੇ ਬੋਲਣਾ ਹੈ ਉਹਨੂੰ ਕਿਸੇ ਉਸਤਾਦ ਦੇ ਕੋਲ ਬੈਠ ਕੇ ਸਾਰੀ ਭਾਈ ਗੁਰਦਾਸ ਦੀ ਬਾਣੀ ਪੜ੍ਹਨੀ ਚਾਹੀਦੀ ਏ, ਭਾਈ ਨੰਦ ਲਾਲ ਦੀ ਬਾਣੀ ਪੜ੍ਹਨੀ ਚਾਹੀਦੀ ਏ, ਦਸਮ ਦੀ ਬਾਣੀ ਪੜ੍ਹਨੀ ਚਾਹੀਦੀ ਏ, ਔਰ ਇੱਕ ਵਾਰੀ ਇਹ ਸਾਰੀ ਬਾਣੀ ਦੇ ਕਿਸੇ ਉਸਤਾਦ ਦੇ ਕੋਲ ਬਹਿ ਕੇ ਅਰਥ ਸਿੱਖਣੇ ਚਾਹੀਦੇ ਆ, ਬੜਾ ਕੁਛ ਮਿਲਦਾ ਹੈ। ਔਰ ਇਹ ਸਵਾਲ ਹੁੰਦਾ ਹੈ, ਮੇਰੇ ਉਸਤਾਦ ਜੀ ਵੇਦ ਪੜ੍ਹੇ ਹੋਏ ਸੀਗੇ, ਵੇਦਾਂ ਮਹਿ ਨਾਮ ਉੱਤਮ ਸੋ ਸੋਹਣੇ ਨਾਈ ਫਿਰ ਜੋ ਬੇਤਾਲਿਆ। ਵੇਦ ਦਾ ਅਰਥ ਕੀ ਗਿਆਨ? ਤੇ ਭਾਈ ਗੁਰਦਾਸ ਜੀ ਕਹਿੰਦੇ ਇਹੋ ਜਿਹੇ ਲੋਕ ਵੀ ਆ ਜਾਣਗੇ, ਨਿੰਦਾ ਚਾਲੇ ਵੇਦ ਕੀ ਸਮਝਣ ਨਾਹੇ ਅਗਿਆਨ ਗੁਬਾਰਾ। ਕਹਿੰਦੇ ਹਨੇਰੇ ਵਿੱਚ ਜਿਹੜੇ ਘੁੱਪ ਨੇ ਉਹ ਵੇਦ ਉਹ ਗਿਆਨ ਦੀ ਨਿੰਦਿਆ ਕਰਨਗੇ। ਕਿਹੜੇ ਗਿਆਨ ਦੀ? ਵੇਦ ਗ੍ਰੰਥ ਗੁਰ ਹੱਟ ਹੈ, ਜਿਹੜਾ ਗੁਰੂ ਨੇ ਇਲਾਹੀ ਬਾਣੀ ਧੰਨ ਆਦਿ ਗੁਰੂ ਗ੍ਰੰਥ ਸਾਹਿਬ ਆ ਗਿਆਨ ਏ, ਇਹਦੇ ਵਿੱਚ ਨਾਮ ਏ।
जिन्हें पार उतारा करना एदी निंदिया कर लग पड़े। जिस लग भजल तरे संसारा, जिदे नाल लग के सारा संसार तर सकता है, तो उस संसार दे विच्चों ही उदी निंदिया कर लग पड़े। जदों आवाज गुरु की सुनी, ज्ञान गुरु का सुनिया, फिर वो एक बचनी गुरमुख रहा समाई। भी गुरु नानक साहब महाराज साहब वो अकाल पुरख हर थां समाया होया, वो दाता एडा वड्डा है, फिर उन छड़ के किसी पासे नहीं जाएगा। सतगुर पूरा साहो है, तेरे भवन जग तिसदा वणजारा, रतन पदार्थ बेसुमार, भाव भगत दे भरे भंडारा, पार जात लख बाग विच, दुनिया दे विच अवतारां दी लड़ाई, देवतियां दी लड़ाई, एक पार जात ब्रिज पिछे आ, उन्हां दीआं पोथियां पढ़ांगे ना ते ए मिलेगा कि एक पार जात रुख दे पिछे लड़ाई हो गई है। लेकिन गुरु नानक साहब दे घर विच जदों तू गुरु नानक सतगुरु नाल जुड़िया, अकाल पुरख जुड़िया, उस दिन कहने उथे एक ब्रिज पिछे लड़ाई नहीं, उहदे घर विच पार जात दे बाग लख, काम धीण दे वग हजारा, जम दगनी दी ते सहंसर बाहू दी एक गऊ पिछे लड़ाई हुई, काम धीण गऊ पिछे, पर उहदे घर विच लखां काम धीण दे वग ने, लखां पार जात दे बाग में लखमियां लख गोलियां, तू कहियत है आद पवानी, मुक्त की बरिया कहां छपानी, ते गुरु कोले जान दी पह जान दी लोड़ नहीं। गुरु कोले गया, गुरु की शरण विच आया, गुरु ने आख्या आ मैं तेन ओदे घराने जोड़ा, हुण तू गुरु की शरण च आ गया, अज तू बाद तू खालसा है, तेनू एक कहण दी लोड़ नहीं पई मैनू मुक्ति कर दे। गुरु ने आख्या तू खालसा है, ते खालसा की खालसा अविनाशी है, बाकी सब चरासी है। जहां जहां खालसा जी साहब, तहां तहां रची आ रियायत, तेरी खालसे दी अरदास पता नहीं किन्निया थावां च हो रही है। सच्चे पातशाह जिथे तेरा खालसा है उथे तू आप ओदी रक्षा करी, खालसे नू रहत बख्शी। लखमियां लख गोलियां, पास दे पर्वत अपारा, लोकी एक पास पास छिले कटदे आ, लेकिन तेरे घर विच आउण नाल पता नहीं किन्ने क पास पर्वतां दे पर्वत ने। जितड़े फल मन बाछीए, तितड़े सतगुर पास, पूर्व लिखे पावने। आ गल घुंडी वाली है भी पूर्व लिखे पावने, बब्बे नूं सियारी लगी हुई है, उन्हें लिखिया है कि मेरे घर विच फल सारे हैगे आ, लेकिन जे तू लेना चाहुंदा है ना तो मैं ये लिखता है कि तेनू मेरे घर विच रास देनी पैनी, वो रास की देनी पैनी है। पूर्व लिखे पावने सच नाम दे रास, उदे नाम दी जिनी रास देगा। भाई साहब भाई नंद लाल जी, ई हमा दौलत अज, जिनी तेरे को दौड़ते शरीर है, धियां पुत्र है, धन दौड़ते, ये किन्ने तेरे को लिया? ई हमा दौलत अज बंदगी सत, जिनी तू बंदगी कीती सी, जिन्ना तू प्यार नाल जुड़िया ही, तेनू उन्हें उदू कख नहीं दिता पूरा, उन्हें तेनू दे दिता है, पर जे तेरा जीवन हुण बिंदगी तू बिना बीत गया, जिंदगी बेबंदगी शर्मिंदगी सत, जे तेरी हुण वाली आ जिंद जिहड़ी जिंदगी है, ये बंदगी तू बिना बीत गई, तो याद रखी कल शर्मिंदगी ना मुंह मेरा फिरेगा, ते बंदगी उस अकाल पुरख दी है। इस वास्ते भी मेरा ओ वाहिगुरु, बहुत विचार समा नेड़े हुंदा, गुर ईसर मेरा शिव जी मेरा गुरु है, मैनू किसे शिव जी की लोड़ नहीं। गुर गोरख मेरा विष्णु
ਮੇਰਾ ਗੁਰੂ ਪਰਮੇਸ਼ਰ ਹੈ, ਮੈਨੂੰ ਕਿਸੇ ਵਿਸ਼ਨੂੰ ਦੀ ਲੋੜ ਨਹੀਂ। ਅੱਗੇ ਥੋੜਾ ਜਿਹਾ ਖਾਮ ਖਾ ਝਗੜਾ ਹੁੰਦਾ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਇੱਕ ਸੱਜਣ ਵਿਸ਼ਰਾਮ ਲਾਉਂਦੇ ਆ ਗੁਰ ਗੋਰਖ ਬਰਮਾ ਗੁਰ, ਇੱਕ ਸੱਜਣ ਲਾਉਂਦੇ ਆ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਇਹ ਦਿਹਲੀ ਦੀਪਕ ਏ, ਉਧਰ ਲੱਗ ਜੇ ਉਧਰ ਲੱਗ ਜੇ ਕੋਈ ਫਰਕ ਜਿਹੜਾ ਹੈ ਨਹੀਂ ਪੈਂਦਾ ਹੈਗਾ। ਕੁਛ ਫਰਮਾਨ ਹੋਰ ਵੀ ਹੈਗੇ ਪੰਕਤੀਆਂ, ਉਹਨਾਂ ਦੇ ਵਿਸ਼ਰਾਮ ਜਿਹੜੇ ਆ ਦਿੱਲੀ ਦੀਪਕ ਨੇ ਸਾਨੂੰ ਕਦੀ ਵੀ ਵਾਦ ਵਾਦ ਇਹੋ ਜਿਹੀਆਂ ਗੱਲਾਂ, ਵਾਦ ਵਾਦ ਕਾਹੂ ਸੁਣ ਕੇ ਜੇ ਰਸਨਾ ਰਾਮ ਰਸਾਇਣ ਪੀਜੇ, ਇਹ ਬਾਣੀ ਅਥਾਹ ਏ, ਇਹਦਾ ਫੈਸਲਾ ਨਹੀਂ ਕੀਤਾ ਜਾ ਸਕਦਾ, ਤੁਸ਼ ਬੁੱਧੀ ਨਾਲ ਵਿਚਾਰ ਹੋ ਸਕਦੀ ਹੈ। ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ। ਮੇਰੀ ਪਾਰਵਤੀ, ਮੇਰਾ ਬਰਮਾ, ਮੇਰਾ ਸ਼ਿਵ ਜੀ, ਮੇਰਾ ਵਿਸ਼ਨੂੰ, ਮੇਰਾ ਗੁਰੂ ਏ, ਮੈਨੂੰ ਗੁਰੂ ਤੋਂ ਬਿਨਾਂ ਹੋਰ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਜਾਣਦਾ ਵੀ ਹੋਵਾਂ ਮੈਥੋਂ ਕਿਹ ਕਥਿਆ ਨਹੀਂ ਜਾ ਸਕਦਾ, ਮੈਂ ਤੇ ਇੱਕ ਬੇਨਤੀ ਇਹੀ ਕਰਦਾ, ਗੁਰਾ ਇੱਕ ਦੇਹ ਬੁਝਾਈ ਮੈਨੂੰ ਇਹ ਗਿਆਨ ਦੇ ਦੇ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਤੇਰੇ ਬਿਨਾਂ ਕੋਈ ਹੋਰ ਦਾਤਾ ਨਹੀਂ ਹੈਗਾ, ਦਾਤਿਆ ਤੂੰ ਦਾਤਾ ਹੈ ਤੇ ਮੈਂ ਤੇਰਾ ਭਿਖਾਰੀ ਹਾਂ, ਪਰ ਦੇਵੀ ਕੀ ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਉਹ ਤੈ ਪੈ ਮੰਗੋ ਦੇ ਆਪਣਾ ਨਾਮ, ਜਿਹਨੇ ਦਾਤੇ ਕੋਲੋਂ ਮੰਗਿਆ ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬੜੇ ਵਨਵਾਦ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਦਾਤਾ ਜੀ ਆਪਦੇ ਦਰਕਰ ਦੇ ਸੇਵਕ ਸਰਬਤ ਮਾਈ ਭਾਈ ਗੁਰੂ ਕੀ ਸਾਧ ਸੰਗਤ ਬੇਅੰਤ ਮਾਇਆ ਅਰਦਾਸ ਕਰੋ ਨੇ ਸਤਿਗੁਰੂ ਸਰਬਤ ਦੇ ਕਾਰਜ ਰਾਸ ਕਰਨੇ ਦਰਕਰ ਦੀ ਟਹਿਲ ਸਿੱਖੀ ਸਿੱਧ ਭਰੋਸਾ ਨਾਮ ਦੀਆਂ ਦਾਤਾਂ ਨਾਲ ਨਿਵਾਜਣਾ ਸੋ ਦਾਸਰੇ ਸਮੂਹ ਸੰਗਤ ਅਤੇ ਪ੍ਰਬੰਧਕ ਸਾਹਿਬਾਨ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਨੇ ਬੜੇ ਉਦਮ ਉਪਰਾਲਾ ਕਰਕੇ ਦਾਸਰਿਆਂ ਦਾ ਇੱਥੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਾ ਪ੍ਰੋਗਰਾਮ ਬਣਾਇਆ ਅਤੇ ਦਾਸਰਿਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭਰੀਆਂ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਹਾਜ਼ਰੀ ਭਰੀ ਅਤੇ ਨਾਲ ਹੀ ਸ਼ਬੱਦੀ ਪਰਿਵਾਰ ਸਰਦਾਰ ਸਰਬਜੋਤ ਸਿੰਘ ਜੀ ਜਿਹੜੇ ਜ਼ਰੀਆ ਬਣੇ ਇੱਥੇ ਦਰਸ਼ਨ ਦੀਦਾਰ ਕਰਾਉਣ ਦਾ ਉਹਨਾਂ ਦੀ ਲੜਕੀ ਦੀ ਸ਼ਾਦੀ ਤੇ ਦਾਸਰੇ ਹਾਜ਼ਰ ਹੋਏ ਸਨ ਸੋ ਸਮਾਂ ਬਹੁਤ ਹੀ ਵਧੀਆ ਮਹਾਰਾਜ ਦੀ ਕਿਰਪਾ ਨਾਲ ਲੰਘਿਆ ਸੋ ਸਾਰੇ ਪ੍ਰਬੰਧਕਾਂ ਦਾ ਸਾਰੇ ਰਾਗੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਗ੍ਰੰਥੀ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਾਣ ਸਤਿਕਾਰ ਪਿਆਰ ਬਖਸ਼ਿਸ਼ ਕੀਤਾ ਹੈ ਉਮੀਦ ਹੈ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਮਾਣ ਸਤਿਕਾਰ ਪਿਆਰ ਬਖਸ਼ਿਸ਼ ਕਰਦੇ ਰਹਿਣ ਸਤਿਗੁਰੂ ਕਿਰਪਾ ਕਰਨ ਕੀਰਤਨ ਦਾ ਰਸ ਗੁਰਬਾਣੀ ਦਾ ਰਸ ਦੱਸ ਰਹਿਣ ਬਖਸ਼ਣ ਭੁੱਲਣਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਵਾਹਿਗੁਰੂ ਜੀ ਕੀ ਫਤਿਹ ਭਲੋ ਭਲੋ ਰੇ ਕੀਰਤਨੀਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਸਾਡੇ ਕੋਲ ਸਿੱਖ ਪੰਥ ਦੇ ਬਹੁਤ ਉੱਘੇ ਵਿਦਵਾਨ ਮਹਾਨ ਗੁਰੂ ਘਰ ਦੇ ਕੀਰਤਨੀਏ ਜਿਹੜੇ ਇੰਡੀਆ ਦੇ ਵਿੱਚ ਵੱਡੇ ਵੱਡੇ ਸਮਾਗਮਾਂ ਦਾ ਵੱਡੀਆਂ ਵੱਡੀਆਂ ਸਟੇਜਾਂ ਦਾ ਸ਼ਿੰਗਾਰ ਮੰਨੇ ਜਾਂਦੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਜਿਨ੍ਹਾਂ ਨੇ ਉਸ ਅਸਥਾਨ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਇੱਕ ਸਾਲ ਨੇ ਦੋ ਸਾਲ ਨੇ ਬਹੁਤ ਲੰਬਾ ਸਮਾਂ ਸੇਵਾ ਕੀਤੀ ਉਹ ਗੁਰੂ ਘਰ ਦੇ ਮਹਾਨ ਕੀਰਤਨੀਏ ਸਬਬ ਬਣਿਆ ਸਾਡੇ ਇਸ ਸਿੱਖ ਗੁਰਦੁਆਰਾ ਸਨਹੋਜ਼ੇ ਵਿਖੇ ਉਹਨਾਂ ਨੇ ਇੱਕ ਹਫ਼ਤਾ ਆਪ ਸੰਗਤਾਂ ਦੀ ਕੀਰਤਨ ਰਾਹੀਂ ਸੇਵਾ ਕੀਤੀ ਹੈ ਸਾਰੇ ਸਮੂਹ ਪ੍ਰਬੰਧਕ ਵੀਰਾਂ ਵੱਲੋਂ ਅਤੇ ਸਾਰੀਆਂ ਸਿੱਖ ਸੰਗਤਾਂ ਵੱਲੋਂ ਭਾਈ ਸਾਹਿਬ ਹੋਣਾ ਦਾ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਵੀ ਅਸੀਂ ਉਮੀਦ ਕਰਾਂਗੇ ਵੀ ਜਦੋਂ ਵੀ ਕਿਤੇ ਸਮਾਂ ਬਣੇ ਇਸ ਕੈਲੀਫੋਰਨੀਆ ਵਿੱਚ ਆਉਣ ਦਾ ਜ਼ਰੂਰ ਜਿੰਨਾ ਤੁਸੀਂ ਸਮਾਂ ਦੇਖ ਸਕਦੇ ਹੋ ਗੁਰੂ ਘਰ ਦੇ ਵਿੱਚ ਕੀਰਤਨ ਦਾ ਜ਼ਰੂਰ ਦੇਣਾ ਜੀ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਹੁਣ ਗੁਰੂ ਘਰ ਵੱਲੋਂ ਭਾਈ ਸਾਹਿਬ ਦੇ ਜਥੇ ਨੂੰ ਸਿਰੋਂ ਪਾਓ ਦਿੱਤੇ ਜਾਣਗੇ ਮਾਣ ਸਨਮਾਨ ਦਿੱਤਾ ਜਾਏਗਾ ਭਾਈ ਸਾਹਿਬ ਹੋਣਾ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਸਤਸੰਗ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਨਾਲ, ਬੜੇ ਸਤਿਕਾਰ ਨਾਲ ਪ੍ਰਬੰਧਕ ਕਮੇਟੀ ਵੱਲੋਂ ਦਸਤਰਾਂ ਦਾ ਮਾਨ ਸਨਮਾਨ ਕੀਤਾ ਗਿਆ। ਸੋ ਇਹ ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਈ, ਜਿਉਂ ਧਰਤੀ ਚਰਨ ਤਲੇ ਅਤੇ ਉੱਪਰ ਆਵੇ ਤਿਉਂ ਨਾਨਕ ਦਾ ਸਾਜਣਾ, ਜਗਤ ਆਣ ਸਭ ਪੈਰੀ ਪਾਏ। ਸਤਿਗੁਰੂ ਦੀ ਵਡਿਆਈ ਹੈ, ਗੁਰਬਾਣੀ ਦੀ ਵਡਿਆਈ ਹੈ। ਸੋ ਦਾਸਰੇ ਕਾਫੀ ਸਮਾਂ ਪਹਿਲਾਂ ਵੀ ਇੱਥੇ ਦਰਸ਼ਨ ਦੀਦਾਰ ਕਰਦੇ ਰਹੇ ਨੇ। ਜਦੋਂ ਪਹਾੜੀ ਦੇ ਥੱਲੇ ਗੁਰਦੁਆਰਾ ਸਾਹਿਬ ਹੁੰਦਾ ਸੀ, ਵੱਡੇ ਬਣੀਵਾਲ ਸਾਹਿਬ, ਉਹ ਦਾਸਰਿਆਂ ਨੂੰ ਫਰੀ ਮਾਉਂਟ ਤੋਂ ਲਿਆਏ ਔਰ ਕਹਿ ਕੇ ਲਏ ਵੀ ਸਾਡੇ ਗੁਰਦੁਆਰਾ ਸਾਹਿਬ ਨਹੀਂ ਆਉਣਾ ਭਾਈ ਸਾਹਿਬ। ਸੋ ਮੈਂ ਉਹਨਾਂ ਦੇ ਨਾਲ ਸਮਝੋ ਇੱਕ ਉਂਗਲੀ ਲੱਗ ਕੇ ਉਹਨਾਂ ਨਾਲ ਆਇਆ ਸੀ ਔਰ ਉਹਨਾਂ ਦੀ ਵਡਿਆਈ ਵੱਡੇ ਬਹਿਣੀ ਸਾਹਿਬ ਉਹਨਾਂ ਨੂੰ ਮੈਂ ਕਹਿੰਦਾ ਸੀ ਬਾਬਾ ਜੀ। ਅਤੇ ਉਹਨਾਂ ਦੀ ਇੱਕ ਚੌਂਕੜੀ ਜਿਹੜੀ ਸੁਣਿਆ ਵੀ ਉਹਨਾਂ ਨੇ ਅਖੰਡ ਪਾਠ ਕੀਤਾ ਅਤੇ ਹਮੇਸ਼ਾ ਹੀ ਗੁਰੂ ਘਰ ਵਿੱਚ ਚੌਂਕੜਾ ਲਾ ਕੇ ਬਹਿੰਦੇ ਸੀ, ਸੇਵਾ ਦੇ ਤਤਪਰ ਰਹਿੰਦੇ ਸਨ ਅਤੇ ਬੜਾ ਪਿਆਰ ਦਿੰਦੇ ਸੀ ਸਾਰਿਆਂ ਨੂੰ। ਸੋ ਉਹਨਾਂ ਦੇ ਪਰਿਵਾਰ ਦਾ, ਜਿਹੜੇ ਹੁਣ ਬੈਣੀਵਾਲ ਸਾਹਿਬ ਸੇਵਾ ਨਿਭਾ ਰਹੇ ਉਹਨਾਂ ਦਾ ਵੀ, ਅਤੇ ਅਟਵਾਲ ਸਾਹਿਬ, ਹੋਰ ਜਿੰਨੇ ਪ੍ਰਧਾਨ ਸਾਹਿਬ ਜਿਨ੍ਹਾਂ ਦੇ ਨਾਂ ਤੋਂ ਮੈਂ ਬਹੁਤਾ ਜਾਣਦਾ ਨਹੀਂ, ਕਮੇਟੀ ਨੂੰ ਸਫਾਈ, ਸਾਰਿਆਂ ਦਾ ਮੇਰੇ ਵੱਲੋਂ ਦਿਲੋਂ ਧੰਨਵਾਦ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇਹ ਐਡਾ ਵੱਡਾ ਪ੍ਰੋਜੈਕਟ, ਇਹ ਐਡੀ ਵੱਡੀ ਸੇਵਾ ਸਤਿਗੁਰੂ ਆਪ ਸਿਰ 'ਤੇ ਹੱਥ ਰੱਖ ਕੇ ਨਿਭਾਉਂਦੇ ਨੇ ਅਤੇ ਸੇਵਾਦਾਰ ਕਰ ਰਹੇ ਨੇ। ਸੋ ਮਹਾਰਾਜ ਕਿਰਪਾ ਕਰਨਗੇ, ਪਿਆਰ ਨਾਲ ਸੇਵਾ ਕਰ ਰਹੇ ਨੇ ਅਤੇ ਨਾਲ ਹੋਰ ਵੀ ਬਿਲਡਿੰਗਾਂ ਦਾ ਨਿਰਮਾਣ ਹੋ ਰਿਹਾ। ਸਤਿਗੁਰੂ ਕਿਰਪਾ ਕਰਨ, ਇਹ ਸਾਰੇ ਪ੍ਰੋਜੈਕਟ ਨੇਪਰੇ ਚੜ੍ਹਨ ਅਤੇ ਸਤਿਗੁਰੂ ਕਿਰਪਾ ਕਰੇ ਹੋ ਜਾਣਗੇ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਆਉਣ ਦੇ ਆਵੇ ਧਾਏ ਸਭ ਥਾਈਂ ਹੋਏ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਸਤਸਾਂ ਪਾਤਸ਼ਾਹਾਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸ ਹੇਸ ਦਿੱਤੇ ਬੰਦ ਬੰਦ ਕਟਵਾਏ ਖੋਪਣੀਆਂ ਲੁਹਾਈਆਂ ਰਹਿ ਨਾਲ ਚਰਾਏ ਗਏ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਉਹ ਚੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨੂ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਹਾ ਹੈ ਦੇਖ ਦੇਖ ਪਤਾ ਹੈ ਵਰਤ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਆਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰ ਰੱਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇਰ ਮਾਣਿਆ ਕੇ ਮਾਣ ਸਤਿਗੁਰੂ ਜੀ ਨਤਾਣਿਆ ਕੇ ਤਾਣ ਸਤਿਗੁਰੂ ਜੀ ਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਆਪ ਜੀ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਰਾਤਰੀ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਉਪਰੰਤ ਕਥਾ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਹੋਏ ਪਾਤਸ਼ਾਹ ਜੀ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਦਾਤਾ ਜੀ ਵਿਚਾਰਾਂ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣੇ ਜੀ ਅੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚਸਾਉਣਾ ਦਰ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਪੇਟਾਂ ਪ੍ਰਵਾਨ ਕਰਨਾ ਜੀ ਆਪਣੇ ਅੰਦਰੋਂ ਪ੍ਰਣਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਰ ਕਰਾਉਣਾ ਪਾਤਸ਼ਾਹ ਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੈ ਸੁਖ ਹੋਵੈ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

जो शरदा कर सेवंदे खंडा जाके हाथ में सो हमरी रक्षा करे।

0: का खालसा वाहिगुरु जी की फतह।
1: सतनाम श्री वाहिगुरु साहिब जीओ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਮ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤੇ ਆਖੀਐ ਕਰਤੇ ਕਾਹੋਏ ਵਿਚਾਰੋ, ਚਿਤ ਕਰ ਗਾਵੋ ਸੋਹਿਲਾ, ਸਿਵਰੇ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇ ਮਨਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਭਲ ਸਾਹ ਲਿਖਿਆ ਮਿਲ ਕਿਰਪਾ ਬਹੁ ਤੇਲ, ਦਿਉ ਸਜਣ ਅਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ, ਸੱਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛਿਆ ਘਰ ਛਿਆ ਗੁਰ ਛਿਆ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆਂ ਪਹਿਰਾਂ, ਤੇਤੀ ਵਾਰੀ ਮਾਹੋ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖਣਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ। ਸਹਿ ਸਭ ਨੈਨ ਨਨ ਨੈਨ ਹੈ ਤੋਹੇ ਕਾ, ਸਹਿ ਸਮੂਰਤ ਨਨਾ ਏਕ ਤੋਹੀ, ਸਹਿ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿ ਸਭ ਗੰਧ ਵਿਚਲਤ ਮੋਹੀ। ਸਮੈ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਮੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨਜਨ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਕਾ, ਹੋਏ ਜਾਤੇ ਤੇ ਰਹਿਣਾ ਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕਰੋਧ ਨਗਰ ਬਹੁ ਭਰਿਆ, ਗੁਰ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨੇ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁਬੈ ਦੁਖ ਪਾਵੈ ਹੈ, ਜਮ ਕਾਲ ਸਹਿ ਹੈ ਸਿਰ ਡੰਡਾ ਹੈ। ਹਰਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ, ਆ ਗਏ ਬਸਨ ਸੁਹੇਲਾ, ਆਉਦ ਘਟੈ ਦਿਨ ਸੁਰੈਣ ਆਰੇ, ਮਨ ਗੁਰਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੀ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਇ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਕਰ ਮਹਿਲ ਪਾਵੋ।

ਤਰਸੀ ਤਰਸਾ ਜਿਸ ਵਿੱਚ

ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਰੱਖ ਕੇ ਜੋੜ ਲੈਣ ਅਤੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ

744 ਦੇ ਉੱਤੇ ਸੁਭਾਏ ਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਹੀ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਕੇ ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ

ਜੁਗਾ ਦੁਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਿਅਰ ਕੀਨੇ ਰਾਮ ਨਾਮ ਏਕ ਆਖਿਅਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ

ਦਿਆਲੂ, ਨਾਨਕ ਸਾਹਿਬ ਸਦਾ ਦਿਆਲੂ। ਅਨੇਕ ਭਾਂਤ ਮਾਇਆ ਕੀ ਹੇਤ, ਸਰ ਪਰ ਹੋਵਤ ਜਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛੁਤਾਵੈ। ਜੋ ਦਿਸੈ ਸੋ ਚਾਲਨ ਹਾਰ, ਲਪਟ ਰਹਿਓ ਤਹ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹ, ਤਾਕਉ ਹੱਥ ਨ ਆਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਧਨ ਧਨ ਕੁਟੰਬ ਸੁਬਾਇਆ, ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਮਿਥਿਆ ਰਥ ਹਸਤੀ ਅਸ਼ਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਹਸ ਥਿਰ ਭਗਤ ਸਾਧਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਾਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕਉ ਹਿਰਹਿ। ਮਿਥਿਆ ਨੇਤਰ ਪੇਖਤ ਪਰਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸੁਆਦ। ਮਿਥਿਆ ਚਰਨ ਪਰ ਬੇਕਾਰ ਕਉ ਧਾਵੈ ਹੈ, ਮਿਥਿਆ ਮਨ ਪਰ ਲੋਭ ਲੋਭਾਵੈ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਖ ਬੇਕਾਰਾ। ਬਿਨ ਬੂਜੇ ਮਿਥਿਆ ਸਭ ਪਹੇ ਸਫਲ ਦੇਹ, ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਕਤ ਕੀ ਆਰਜਿਆ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ। ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਦਾਮ। ਧਨ ਧਨ ਤੇ ਜਨ ਜਿਹੇ ਘਟ ਬਸਿਓ, ਹਰ ਨਾਉ ਨਾਨਕ ਤਾਕੈ ਬਲ ਬਲ ਜਾਓ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜਾਨਨ ਹਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਪੀਨ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੈ, ਆਪਣਾ ਕੀਆ ਆਪੈ ਹੈ ਮਾਨੈ। ਆਪੈ ਹੈ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਨੈ ਆਤਮ ਕੀ ਰਹਿਤ। ਜਿਸ ਭਾਵੈ ਤਿਸ ਲੈ ਲੜ ਲਾਏ, ਥਾਂ ਤਨੰਤਰ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹੰਗ ਮੇਵ। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ, ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ। ਸ਼ਕਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਹੈ, ਤਿਸ ਕੋ ਸਿਮਰਤ ਪਰਮਗਤ ਪਾਵੈ ਹੈ। ਜਿਹ ਪ੍ਰਸਾਦ ਬਸ ਹੈ ਸੁਖ ਮੰਦਰ, ਤਿਸ ਹੈ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪਹਿਰ ਸਿਮਰ ਰਹੋ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਿਹ ਪ੍ਰਸਾਦ ਪਾਠ ਪਟੰਬਰ ਹਡਾਵੈ ਹੈ, ਤਿਸ ਹੈ ਤਿਆਗ ਕਥ ਅਵਰ ਲੁਭਾਵੈ ਹੈ। ਜਿਹ ਪ੍ਰਸਾਦ ਸੁਖ ਸੇਜ ਸੋਈਜੈ, ਮਨ ਆਠ ਪਹਿਰ ਤਾਕਾ ਜਸ ਗਾਵੀਜੈ। ਜਿਹ ਪ੍ਰਸਾਦ ਤੁਜ ਸਭ ਕੂ ਮਨ, ਮੁਖ ਤਾਕੂ ਜਸ ਰਸਨ ਬਖਾਨੈ। ਜਿਹ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਨ ਪਾਵੈ ਹੈ, ਨਾਨਕ ਪਤ ਸੇਤੀ ਕਰ ਜਾਵੈ ਹੈ। ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵਲਾਵਹੋ ਤਿਸ ਰਾਮ ਸਨੇਹੀ। ਜਿਹ ਪ੍ਰਸਾਦ ਤੇਰਾ ਉੱਲਾ ਰਹਿਤ, ਮਨ ਸੁਖ ਪਾਵੈ ਹੈ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਤੇਰੇ ਸਗਲ ਛਿਦਰ ਠਾਕੀ, ਮਨ ਸਰਣੀ ਪਰ ਠਾਕੁਰ ਪ੍ਰਭ ਥਾਕੈ। ਜਿਹ ਪ੍ਰਸਾਦ ਤੁਜ ਕੋ ਨਾ ਪਹੁੰਚੈ, ਮਨ ਸਾਸ ਸਾ ਸਿਮਰਹੁ ਪ੍ਰਭ ਉੱਚੇ। ਜਿਹ ਪ੍ਰਸਾਦ ਪਾਈ ਦੁਰਲਭ ਦੇਹੀ, ਨਾਨਕ ਤਾਕੀ ਭਗਤ ਕਰੇਹੀ। ਜਿਹ ਪ੍ਰਸਾਦ ਅਭੁਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉ ਆਲਸ ਕੀਜੈ। ਜਿਹ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ। ਜਿਹ ਪ੍ਰਸਾਦ ਬਾਗ ਮਿਲਖ ਤਨਾ, ਰਾਖਪੁਰ ਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਨਤ ਬਨਾਈ, ਉਠਤ ਬੈਠਤ ਸਾਧ ਤਿਸ ਹੈ ਧਿਆਈ। ਤਿਸ ਹੈ ਧਿਆਈ ਜੋ ਏਕ ਅਲਖ ਹੈ, ਈਹਾ ਊਹਾ ਨਾਨਕ ਤੇਰੀ ਰਖੈ। ਜਿਹ ਪ੍ਰਸਾਦ ਕਰ ਹੈ ਪੂਰਨ ਬਹੁਦਾਨ, ਮਨ ਆਠ ਪਹਿਰ ਕਰ ਤਿਸ ਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕਉ ਸਾ ਸਾ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਹੁ ਸਦਾ ਅਨੂਪ।
जिह प्रसाद तेरी निकी जात सो प्रभ सिमर सदा दिन रात जिह प्रसाद तेरी पत रह

नाना चालित करे खिन माहे पूर रहे ओ पूरन सब ठाए। नाना बेद कर बंत बनाई अपनी कीमत आपे पाई सब घट तिसके सब तिसके ठाओ। जप जप जीव नानक हर नाओ नाम के तारे सगले जंतु नाम के तारे खंड ब्रह्मांड नाम के तारे सिमरत वेद पुराण नाम के तारे सुनन ज्ञान ध्यान नाम के तारे आगास पाताल नाम के तारे सगल आकार नाम के तारे पुरियां सब भवन नाम कै संग उदरे सुन श्रवन कर कृपा जिसे अपने नाम लाए। नानक चौथे पद मैं सो जन गत पाए रूप सत जाका सत अस्थान पुरख सत केवल प्रधान करतूत सत सत जाकी बाणी सत पुरख सब माहे समाणी सत कर्म जाकी रचना सत मूल सत सत उत्पत सत करणी निर्मल निर्मली जिसे बुझाए तिसे सब भली सत नाम प्रभ का सुखदाई विश्वास सत नानक गुर ते पाई सत बचन साधु उपदेश सत तेजन जाके हृदय प्रवेश सत निरत बूझे जे कोय नाम जपत ताकी गत होए आप सत किया सब सत आपे जाने अपनी मित गत जिसकी श्रेष्ठ सो करने हार अवर ना बूझ करत विचार करते की मित न जाने किया नानक ज्यो तिस भावै सो वर्तिया बिस्मन बिस्म पहे बिस्माद जिन बूझिया ते साया स्वाद प्रभ कै रंग राच जन रहे गुर कै बचन पदार्थ लहे ओए दाते दुख काटन हार जा कै संग तरै संसार जन का सेवक सो वड भागी जन कै संग एक लिव लागी गुण गोबिंद कीर्तन जन गावै गुर प्रसाद नानक फल पावै सलोक आद सच जुगाद सच है भी सच नानक होसी भी सच अष्टपदी चरण सत सत प्रसन हार पूजा सत सत सेवदार दर्शन सत सत पेखन हार नाम सत सत ध्यावन हार आप सत सत सबधारी आपे गुणकारी शब्द सत सत प्रभ बकता सुरत सत सत जस सुनता बुजन हार कौ सत सब होए नानक सत सत प्रभ सोए सत स्वरूप हृदय जिन मान्या करन करावण तिन मूल पछान्या जा कै हृदय विश्वास प्रभ आया तत ज्ञान तिस मन प्रगटाया पह ते निरपौ होए बसाना जिस ते उपजया तिस माहे समान बस्त माहिले बस्त गडाई ताको भिन्न न कहना जाई बूझै बूझन हार बबेक नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक है मन प्रतीत ठाकुर के सेवक की निर्मल रीत ठाकुर का सेवक जन है संग प्रभ का सेवक नाम कै रंग सेवक कौ प्रभ पालन हारा सेवक की राख निरंकारा सो सेवक जिस दया प्रभ तारै नानक सो सेवक सासा समारै अपने जन का पर्दा ढाक है अपने सेवक की सर पर रख है अपने दास को दे वडाई अपने सेवक को नाम जपाई अपने सेवक की आप पत रख है ताकि गत में तो कोई ना लख है प्रभ के सेवक कौ को ना पहुंचै प्रभ के सेवक ऊंच ते ऊंचे जो प्रभ अपनी सेवा लाया नानक सो सेवक दै दिस प्रगटाया निकी किरी मैं कल रख है भसम कर लस्कर कोट लख है जिसका सास न काटते आप ताकव रखत देकर हाथ मानस जतन करत बहु भांत तिसके करत बिरथे जात मारे न रख है अवर न कोय सर्ब जिया का रख सोए काहे सोच कर है रे प्राणी जप नानक प्रभ अलख विडाणी बारंबार बार प्रभ जपिया पी अमृत एहो मन तन तृपिया नाम रतन जिन गुरमुख पाया तिस किश अवर नाही दृष्टाया नाम तन नमो रूप रंग नमो सुख हर नाम का संग नाम रस जो जान त्रिपताने मन तन नामे ही नाम समाने उठत बैठत सोबत नाम कहो नानक जन कै सद काम
ਬੋਲੋ ਜਸ ਜਿਹਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹੇ ਸੁਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਣੋ ਆਠ ਪਹਿਰ ਪ੍ਰਭ ਬਸੈ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੈ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੀ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋਰ ਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੇ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਏਕੈ ਆਪ ਨਹੀਂ ਕਾਸ਼ ਭਰਮ ਸਹਿ ਸਿਆਣਪ ਲਾਇਆ ਨਾ ਜਾਈਏ ਨਾਨਕ ਐਸਾ ਗੁਰ ਬੜ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਅਗਹਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜੇ ਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਬਿਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰਹਿ ਸਦਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸਾਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤਿਨਾਸੇ ਤਪਤ ਮਾਹੇ ਠਾੜ ਵਰਤਾਈ ਆਨੰਦ ਭਇਆ ਦੁਖ ਨਾਠੇ ਪਹਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਥਿਨ ਕਿਰਪਾ ਤਹਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਯਾਰ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਿਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਹਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਧ ਮੈਂ ਉਰ ਤਹਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੁ ਨਾਮ ਹਰ ਵਥ ਇਹ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ
राखो मन माहे सर्व रोग नानक मिट जाहे, जिस तन को चार कुंट उठता वै सो तन हर सेवा ते पावे, जिस सुख को नित बाछे मीत सो सुख साधु संग परीत, जिस सुबा को करे भली करनी सा सुबा भज हर की सरणी, अनको पावी रोग न जाए रोग मिटै हर अवखद लाए, सर्व निधान मैं हर नाम निधान पार ब्रह्म, जप नानक दरगह प्रवान सर्व निधान मैं हर नाम निधान, जप नानक दरगह प्रवान, मान प्रभु दो हर कै नाए दैत सुतावते आवै ठाए, ताको बिघन लागै कोए जा कै हृदय बसै हर सोए, काल ताती ठंडा हर नाउ सिमर सिमर सुदा सुख पाओ, भव बिन सह पूर्ण होए आस भगत पाए आत्म प्रगास, तित कर जाए बसै अबिनासी कहो नानक काटी जम फासी, तत विचार कहे जन साचा जनम मरे सो काचो काचा, आवागवन मिटै प्रभ सेव आप त्याग शरण गुरुदेव, इउं रतन जन्म का हुए उधार हर हर सिमर प्राण आधार, अनको पावना छूटन हारे सिमरत सास सत बेद बिचारे, हर की भगत करो मन लाए मन बंशत नानक फल पाए, संग न चालस ती रहता ना तू क्या लपटावै मूर्ख मना, सुत मीत कुटंब अर बनता इन ते कहो तुम कवन सनाथा, राज रंग माया बिसथार इन ते कहो हो कवन छुटकार, अस हस्ती रथ अश्वारी झूठा डंप झूठ पासारी, जिन दिए तिस बुझे ना बेगाना ना बिसार नानक नानक पशुताना, गुरु की मत तू ले आने भगत बिना बौडू बेस्याने, हर की भगत करो मन मीत निर्मल होए तुम्हारो चीत, चरण कमल राखू मन माहे जन्म जन्म के किल बिक जाए, आप जपू अवरा नाम जपाव हो सुनत कहत रहत गत पाव हो, सार भूत सत हर को नाओ सह सुभाए नानक गुण गाओ, गुण गावत तेरी उतरस मैल बिन सजाए हो मैं बिख फैल, होहे अचिंत बसै सुख नाल सास ग्रास हर नाम समाल, शाड़ स्याण सगली मना साध संग पावे सच तना, हर पूंजी सांच करो व्यवहार इहां सुख दरगह जयकार, सर्ब निरंतर एको देखो कहो नानक जाके मस्तक लेखो, एको जप एको सा लाहे एक सिमर एको मन आहे, एक सके गुण गाओ अनंत मन तन जाप एक भगवंत, एको एक एक हर आप पूर्ण पूर रहो प्रभ्याप, अनक बिसथार एक ते पहे एक आराध पराशत गए, मन तन अंतर एक प्रभ राता गुरु प्रसाद नानक एक जाता श्लोक, फिरत फिरत प्रभ आया परया तौ सरनाए, नानक की प्रभ बेनती अपनी भगती लाए, अष्टपदी जाचक जन जाचै प्रभ दान कर कृपा देवहो हर नाम, साध जना की मांगो तूर पार ब्रह्म मेरे सरदा पूर, सदा सदा प्रभ के गुण गावो सास सास प्रभ दमे त्यावो, चरण कमल सिउ लागै प्रीत भगत करो प्रभ की नित नीत, मन एक ओट एको आधार नानक मंगै नाम प्रभ सार, प्रभ की दृष्ट महान सुख होए हर रस पावै बिरला कोए, जिन चाखिया से जन त्रिपताने पूर्ण पुरख नहीं डोलाने, सुपर परे प्रेम रस रंग उपजे चाओ साध कै संग, परे सरण आन सब त्याग अंतर प्रगास, आन दिन लिव लाग बड़भागी जपया प्रभ सोए, नानक नाम रते सुख होए, सेवक की मनसा पूरी पही सतगुर ते निर्मल मत लई, जन को प्रभ होयो दयाल सेवक की नो सदा निहाल, बंधन काट मुकत जन पहया जन्म मरण दुख ब्रह्म गया, ऐश पुनी सरधा सब पूरी रव रहया साध संग हजूरी, जिसका साथ लिया मिलाए नानक भगती नाम समाए, सो क्यों बिसरै जे काल ना पानै सो क्यों बिसरै जे किया जानै, सो क्यों बिसरै जिने सब किश दिया सो क्यों बिसरै जे जीवन जिया, सो क्यों बिसरै जे अग्न मैं राखै गुर प्रसाद को बिरला लाखै, सो क्यों बिसरै जे बेखते काढ़ै जन्म जन्म का टूटा गांडै, गुर पूरै तत इह बुझाया प्रभ अपना नानक जन तिहाया, साजन संत करहो एहो काम आन त्याग जप हो हर नाम, सिमर सिमर सिमर सुख पावहो आप जप हो अवरह नाम जपावहो,
ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪ ਹੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਆਉ ਨੇਤਰ ਹੋ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੂ ਪਾਵੈ ਸੰਗ ਏਕ ਬਸਤ ਦੀਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਇਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪੇਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਇਕਾਸ਼ ਨਾ ਦ੍ਰਿਸ਼ਟਿਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੁੱਧ ਕਿਸ ਸੰਗ ਕਮਾਤ ਜਬ ਇਸ ਕਾ ਬਰਨ ਚਿਹਨ ਨਾ ਜਾਪਤ ਤਬ ਹਰ ਕੁ ਸੂਖ ਕਹੁ ਕਿਸੈ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਨ ਖੇਲ ਆਪ ਵਰ ਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੁ ਕਿਸ ਕਉ ਗਨੀ ਜਬ ਏ ਕਹਿ ਹਾਰ ਅਗਮ ਅਪਾਰ ਤਬ ਨਰਕ ਸੁਰਖ ਕਹੁ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸੇਵ ਸਾਕਤ ਕਹੁ ਕਿ ਤਠਾਏ ਜਬ ਆਪਿਹ ਆਪ ਆਪਣੀ ਜੋਤ ਧਰੈ ਤਬ ਕਵਨ ਡਰ ਕਵਨ ਕਥ ਡਰੈ ਆਪਨ ਚਲੇ ਤੋ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤਹਿ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਆਗਾਦੇ ਤਬ ਕੌਣ ਛੁਟੇ ਕੌਣ ਬੰਧਨ ਵਾਧੇ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹਿ ਕੌਣ ਕਉ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤਹਿ ਸ਼ਲ ਛਿਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀਂ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੋਤ ਪਾਈ ਜੈ ਸਰਬ ਕਲਾ ਪੇ ਪ੍ਰਬੀਨ ਤਹਿ ਬੇਦਕ ਤੇ ਕਹਾ ਕੋ ਚੀਨ ਜਬ ਆਪਣ ਆਪ ਆਪ ਉਰ ਧਾਰੈ ਤਉ ਸਗਨ ਆਪ ਸਗਨ ਕਹਾ ਬੀਚਾਰੈ ਜਹਿ ਆਪਣ ਊਚ ਆਪਣ ਆਪ ਨੇਰਾ ਤਹਿ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਹਿ ਅਸ਼ਲ ਅਸ਼ੇਦ ਅਭੇਦ ਸਮਾਇਆ ਉਹਾਂ ਕਿਸੈ ਵਿਆਪਤ ਮਾਇਆ ਆਪਸ ਕਉ ਆਪੇ ਆਦੇਸ਼ ਤੇਹੋ ਗੁਣ ਕਾ ਨਾਹੀ ਪ੍ਰਵੇਸ਼ ਜਹਿ ਕੈ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹਿ ਆਪਣ ਆਪ ਆਪ ਪਤੀਆਰਾ ਤਹਿ ਕੌਣ ਕਥੈ ਕੌਣ ਸੁਣਨੇ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ ਜਹਿ ਆਪ ਰਚਿਓ ਪ੍ਰਪੰਚ ਆਕਾਰ ਤੇਹੋ ਗੁਣ ਮੈਂ ਕੀਨੋ ਬਿਸਥਾਰ ਪਾਪ ਪੁਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਸ਼ਾਵਤ
ਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਪਹਿ ਭਾਰ ਦੁੱਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਬਗਤ

ਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾ ਵਣਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਬਿਸਥਾਰ ਤਿਸ ਭਾਵੇ ਤਾਂ ਏਕੰਕਾਰ ਅਨਕ ਕਲਾ ਲਖੀ ਨ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰ ਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਨ ਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕਹਿ ਮਦ ਅਲਿਪ ਤੋਰਾ ਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੈ ਕਹੋ ਕਿਨੇ ਕਸ਼ ਕਰਾ ਆਪ ਭਲਾ ਕਰਤੂਤ ਆਤਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗ ਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਚੀ ਪਾਏ ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸੁਆਓ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣੋ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਾਸ ਪੀਓ ਚਿਤ ਚਿਤ ਵਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕਾਹ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਾਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂ ਤੁਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਾਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੀਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਬਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਭ ਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹ ਤਿਨੇ ਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੈ ਆਵਨ ਜਾਨ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਾਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
इहो निधान जपै मन कोए सब जुग मैं ताकी गत होए गुण गोबिंद नाम तुम बाणी सिमरत शास्त्र वेद बखाणी सगल मतांत केवल हर नाम गोबिंद भगत कै मन बिसराम कूट अपराध साध संग मिटाए संत कृपा ते जम ते छुटाए जाके मस्तक करम प्रभ पाए साध सरण नानक ते आए जिस मन बसै सुने लाए प्रीत तिस जन आवै हर प्रभ चीत जन्म मरण ताका दुख निवारै दुलभ देह तत्काल उधारै निर्मल शोभा अमृत ता की बानी एक नाम मन माहे समानी दुख रोग बिनसे पै परम साध नाम निर्मलता के कर्म सब ते ऊच ताकी शोभा बनी नानक एह गुण नाम सुख मनी सब ते ऊच ताकी शोभा बनी नानक एह गुण नाम सुख मनी।

ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਝੋਟਾ ਨਾ ਕਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉਂ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੁਖ ਦੁਆਰੂ, ਮੰਨੈ ਪਰਵਾਰ ਐਸਾ ਧਾਰੂ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਿ ਦਰਾ ਜਾਨ, ਪੰਚੈ ਕਾ ਗੁਰੇ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਸਾਹਿਬ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰਤ ਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਹਿਉ ਲਿਖਾ ਲਿਖ ਜਾਣੈ ਕੋਏ, ਲਿਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲ ਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੂ ਕਵਾਓ, ਤਿਸ ਤੇ ਹੋਏ ਲਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਸੰਖ ਭਾਉ, ਸੰਖ ਪੂਜਾ ਸੰਖ ਤਪਤਾਉ, ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹਿ ਉਦਾਸ, ਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਸੰਖ ਦਾਤਾਰ, ਅਸੰਖ ਸੂਰਮੁਹ ਭਖਸਾਰ, ਸੰਖ ਮੋਹ ਲਿਵਲਾਇ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪਾਕਾਹੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵੈ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਗਮ ਗਮ ਅਸੰਖ ਲੂ ਅਸੰਖ ਹੈ ਸਿਰ ਭਾਰ, ਹੋਏ ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨੇ ਲਿਖੇ ਤਿਸ ਸਿਰ ਨਾਹੇ, ਜਿ ਫਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋ ਪਹਿਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੇ ਆਵੋ ਜਾਹੋ, ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਉ, ਸਤ ਸੁਹਾਨ ਸਦਾ ਮਨ ਚਾਉ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹੁ ਕਵਣ, ਜਿਤ ਹੋਆ ਆਕਾਰ, ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹੁ ਨਾ ਕੋਈ, ਜਾ ਕਰਤਾ ਸਿੱਠੀ ਕੋ ਸਾਜੀ, ਆਪੇ ਜਾਣੈ ਸੋਈ, ਕਿਵ ਕਰੇ ਆਖਾ ਕਿਵ ਸਾਲਾਹੀ, ਕਿਉ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪੋ ਜਾਣੈ, ਅੱਗੇ ਗਿਆ ਨ ਸੋਹੈ,
ਪਾਤਾਲ ਪਾਤਾਲੂ ਲਖ ਆਗਾਸਾ ਆਗਾਸੁ ਊੜਕ ਊੜਕ ਭਾਲ ਥੱਕੇ ਵੇਦ ਕਹਿ ਨਿਕਵਾਤੁ ਸਹਿ ਸਠਾ ਰਹਿ ਕਹਿਨ ਕਤੇਬਾ ਅਸਲੂ ਇਕ ਧਾਤੁ ਲਿਖਾ ਹੋਇ ਤਾਂ ਲਿਖੀਐ ਲਿਖੈ ਹੋਇ ਵਿਨਾਸੁ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨ ਵਿਸ ਰਹੇ ਅੰਤ ਨ ਸਿਫਤੀ ਕਹਿ ਨਯੰਤ ਅੰਤ ਨ ਕਰਨੈ ਦੇ ਨਯੰਤ ਅੰਤ ਨ ਵੇਖਣ ਸੁਣਨ ਨਾਂਤ ਅੰਤ ਨ ਜਾਪੈ ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੀਵੜਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗੈ ਜੋ ਦਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਰੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਆਦੁਖ ਭੂਖ ਸਦ ਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੈ ਜਿਤੀਆਂ ਮੁਹਿ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਪੇਕੇ ਕੇ ਜਿਸਨੂੰ ਬਖਸੇ ਸਿਫਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲਾ ਵੈ ਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸੁਮਾਰੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁਲਾ ਕਿਆ ਨਾ ਜਾਏ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਕਿਆਨ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸ਼ਰ ਆਖਹਿ ਸਿੱਧ ਆਖਹਿ ਕੀਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕਿਤੇ ਆਖਹਿ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਕਿਤੇ ਕਿਤੇ ਹੋਰ ਕਰੇ ਤਾਖ ਨਸ ਕਹਿ ਕੇ ਜੀਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾ ਰਾਂਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੇ ਸਿਉ ਕਹੀਨ ਕਿਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਬੈ ਸੁੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਆਰੇ ਗਾਵੈ ਇੰਦੇ ਦਾ ਸੁਨ ਬੈਠੇ ਦੇਵ ਤਿਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੂਦ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੂੰ ਗਾਵੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ

ਨਾਦ ਨੀਲ ਨਾਦ ਨਾਹਤ ਜੁਗ ਜੁਗ ਇੱਕ ਵੇਸ਼, ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏ ਤਰਾਹੇ ਪਤ ਪਵੜੀਆ ਚੜੀਐ ਹੋਏ ਕੀਸ, ਸੁਣ ਗੱਲਾ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹਿ ਜੋਰ, ਜੋਰ ਨ ਮੰਗਣ ਦੇ ਨ ਜੋਰ, ਜੋਰ ਨ ਜੀਵਨ ਮਰਨ ਹੈ ਜੋਰ, ਜੋਰ ਨ ਰਾਜ ਮਾਲ ਮਨ ਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕਛ ਪਕਾਏ ਉੱਥੈ ਪਾਏ, ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾਏ ਹੋ ਧਰਮ, ਗਿਆਨ ਖੰਡ ਕਾਇ ਆਖੋ ਕਰਮ, ਕੀਤੇ ਪਵਨ ਪਾਣੀ ਵੈ ਸੰਤਰ, ਕੀਤੇ ਕਾਣ ਮਹੇਸ਼, ਕੀਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼, ਕੀਤੀ ਆ ਕਰਮ ਭੂਮੀ ਮੇਰ, ਕੀਤੇ ਕੀਤੇ ਧੂਪ ਦੇਸ਼, ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ਼, ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੇਸ਼, ਕੀਤੇ ਦੇਵ ਦਾਨ ਮੁਲ, ਕੀਤੇ ਕੀਤੇ ਰਤਨ ਸਮੁੰਦ, ਕੀਤੀਆਂ ਖਾਣੀ ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ, ਕੀਤੀਆਂ ਸੁਰਤੀ ਸੇਵ, ਕੀਤੇ ਨਾਨਕ ਅੰਤ ਅਨੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੂੜ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਏ ਬਹੁਤ ਅਨੂਪ, ਤਾ ਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛਤਾਏ, ਤਿੱਥੈ ਘੜੀਏ ਸੁਰਤ ਮਤ ਮਨ ਬੁੱਧ, ਤਿੱਥੈ ਘੜੀਏ ਸੁਰਾਂ ਸਿੱਧਾਂ ਕੀ ਸੁੱਧ, ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਹੇ, ਨਾ ਉਹੇ ਮਰੇ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋਕ, ਰਹਿ ਅਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤੰਤ ਅਨੰਤ, ਤਿੱਥੈ ਲੋ ਲੋ ਆਕਾਰ, ਜਿਵ ਜਿ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਭੌਖ ਲਾਗਨ ਤਪਤਾਉ, ਭਾਂਡਾ ਭਉ ਅੰਮ੍ਰਿਤ ਢਾਲ, ਘੜੀਐ ਸ਼ਬਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਚੰਦ ਤਵੈ ਪ੍ਰਸਾਦ। ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ। ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹੀ ਜੈ, ਕੋਟ ਇੰਦ੍ਰ ਇੰਦ੍ਰਾਣ ਸਾਹੇ ਸਾਹਾਨ ਗਣੀ ਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ। ਭੁਜੰਗ ਪ੍ਰਿਆਛੰਦ ਨਮਸਤੁੰਗ ਕਾਲੇ, ਨਮਸਤੁੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਕੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਨਾਮੇ, ਨਮਸਤੰਗ ਅਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਨਾਮੇ, ਨਮਸਤੰਗ ਧਾਮੇ, ਨਮਸਤੰਗ ਅਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਅਜੀਤੇ, ਨਮਸਤੰਗ ਅਪੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਅਗਾਦੇ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੋਇਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸ਼ੇ, ਨਮਸਤੰਗ ਨਿਰਭੇਸ਼ੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਦਾਤੇ, ਨਮਸਤੰਗ ਨਿਰਗਾਤੇ, ਨਮਸਤੰਗ ਨਿਰਦੂਤੇ, ਨਮਸਤੰਗ ਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਅਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤਸਤ ਰੰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਬੇ, ਨਮਸਤਸਤ ਅਜੇਬੇ, ਦੇਸੰਗ ਅਦੇਸੇ, ਨਮਸਤੰਗ ਅਪੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਵਾਮੇ, ਨਮੋ ਸਰਵ ਕਾਲੇ, ਨਮੋ ਸਰਵ ਦਿਆਲੇ, ਨਮੋ ਸਰਵ ਰੂਪੇ, ਨਮੋ ਸਰਵ ਭੂਪੇ, ਨਮੋ ਸਰਵ ਕਾਪੇ, ਨਮੋ ਸਰਵ ਤਾਪੇ, ਨਮੋ ਸਰਵ ਕਾਲੇ, ਨਮੋ ਸਰਵ ਪਾਲੇ, ਨਮਸਤਸਤ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਨਮੇ, ਨਮੋ ਸਰਵ ਗੌਣੇ, ਨਮੋ ਸਰਵ ਭਾਉਣੇ, ਨਮੋ ਸਰਵ ਰੰਗੇ, ਨਮੋ ਸਰਵ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਅਵਰਣੇ, ਨਮਸਤੰਗ ਅਮਰਣੇ, ਨਮਸਤੰਗ ਜਰਾਰੰਗ, ਨਮਸਤੰਗ ਕਿਰਤਾਰੰਗ, ਨਮੋ ਸਰਵ ਧੰਦੇ, ਨਮੋ ਸਤ ਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਭਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਵ ਸੋਖੰ, ਨਮੋ ਸਰਵ ਪੋਖੰ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਵ ਦਿਆਲੇ, ਨਮੋ ਸਰਵ ਪਾਲੇ, ਚਾਚਰੀ ਚੰਤਵ ਪ੍ਰਸਾਦਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ, ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ।

ਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ। ਘਰ ਤੇਰਾ ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇ ਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਵਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹਿ ਨਿਮਾਣੀ, ਦੇਹਿ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਕੇਸ ਨੋ ਹੁਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ। ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਕਟੇ, ਗਿਆਨ ਅੰਜਨ ਸਾਰਿਆ। ਅੰਦਰੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸੁਆਰਿਆ। ਕਹਿ ਨਾਨਕ ਕਿਉ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸ ਨੂੰ। ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਾਹ ਦਿਸ, ਇੱਕ ਨਾਮ ਲਾਗ ਸੁਆਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਪ ਗੁਰ ਕੋ, ਹੁਕਮ ਮੰਨਿਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਕਥ ਕਹਾਣੀ। ਏ ਮਨ ਚੰਚਲਾ ਚਤੁਰਾਈ, ਕਿਨੈ ਨ ਪਾਇਆ। ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ, ਜਿਨੇ ਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ, ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ, ਕਿਨੈ ਨਾ ਪਾਇਆ। ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੀ। ਉਹ ਕੁਟੰਬ ਤੂੰ ਜੀ ਦੇਖਦਾ, ਚੱਲੈ ਨਾਹੀ ਤੇਰੇ ਨਾਲੀ। ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈ। ਐਸਾ ਕੰਮ ਮੂਲੇ ਨਾ ਕੀਚੈ, ਜਿਤੰਤ ਪੱਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੀ। ਅਗੰਮ ਗੋਚਰਾ ਤਿਰੰਤ ਨਾ ਪਾਇਆ, ਅੰਤੂ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣਹਿ, ਜੀ ਜਨ ਸਭ ਖੇਲ ਤੇਰਾ। ਕਿਆ ਕੋ ਆਖ ਵਖਾਣ, ਆਖਿਤ ਵੇਖੈ ਸਭ ਤੂੰ ਹੈ। ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ, ਤਿਰੰਤ ਨਾ ਪਾਇਆ। ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੂੰ ਪਾਇਕ, ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਟੁੱਟਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੀਰੀ। ਬਿਕ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨਿਹੋ ਤਿੱਖੀ ਵਾਲੋ ਨਿੱਕੀਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜਿਉਂ ਤੂੰ ਚਲਾਹੀ ਤਿਵ ਚਲੈ ਸੁਆਮੀ।
ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ, ਜਿਨ੍ਹਾਂ ਮਿਲਾਹੇ ਸੀ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹਿ, ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸੁਦਾ ਸੋਹੇਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰਹੋ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓ ਪਵਿੱਤ ਸੰਗ ਸੁਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੀ ਕਰਮ ਕਮਾਏ, ਸਹਿਸੈ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋ ਸ਼ਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ, ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ, ਜਿਨੀ ਜਨਮ ਜੂਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰ ਹੈ ਜਿਉ ਬੇਤਾਲਿਆ, ਕਹਿ ਨਾਨਕ ਜਿਨ ਸਤ ਤਜਿਆ ਕੂੜੇ ਲਾਗੇ, ਤਿਨੀ ਜਨਮ ਜੂਵੈ ਹਾਰਿਆ, ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਤੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਤੇ ਆਈ ਅੰਤਰਾਤ ਮੈਂ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋਸ ਹੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੁਰਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ, ਹਾਰ ਹਾਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ, ਕਹਿ ਨਾਨ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ, ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ, ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸਕਤਾ ਪੁਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿਉਂ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾ ਵਿਚਾਰ ਦੇ ਤੱਤੈ ਸਾਰ ਨ ਜਾਣੀ, ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ, ਤੇਈ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ ਜਿਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੂੰ ਮਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕਿਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸਨੂੰ ਕਿਉਂ ਕੋਈ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗੁਣ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਚੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾਇਆ, ਇਹ ਮਾਇਆ ਜਿਤਰ ਵਿਸਰੈ ਮੋਹ ਭਜੈ
ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦ ਜੀ ਜਿਨ੍ਹਾਂ ਲਿਵਲਾ ਕੀਤੀ ਵਿੱਚੇ ਮਾਇਆ ਪਾਇਆ ਹਰੇ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟਹੁ ਰਹੇ ਲੋਕ ਬਿਲੜਾਏ ਐਸਾ ਸਤਿਗੁਰੂ ਜੀ ਮਿਲੇ ਤਿਸ ਨੌ ਸਿਰ ਸੌਪੀ ਹੈ ਵਿੱਚ ਹੁਆ ਬਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨੇ ਆਏ ਹਰੇ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਹੁਆ ਵਣਜਾਰਾ ਇਹ ਰਸਨਾ ਤੂੰ ਅਨ ਰਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਗੌੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲਿਆ ਜਿਸ ਆਏ ਕਹਿ ਨਾਨਕ ਹੋਰ ਅਨਰਸਾ ਵੀ ਸਰੀ ਜਾ ਹਰ ਵਸੈ ਮਨੇ ਆਏ ਹੇ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ ਹਰਿਆ ਪੇ ਮਾਤਾ ਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੁਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੀ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੂ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋਏ ਸਰੀਰਾ ਮੇਰਿਆ ਇਸ ਜਗ ਮੈਂ ਆਇ ਕਹਿ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਹੇ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਵੇ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਵਰਨਾ ਕੋਈ ਕਹਿ ਨਾਨਕ ਨਿਤ ਰੰਗ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਹੇ ਸਰਵਣ ਹੋ ਮੇਰੇ ਹੋ ਸਾਚਾ ਸੁਣਨੈ ਨੂੰ ਪਠਾਏ ਸਾਚਾ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਨੀ ਸੱਚ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੈ ਨੂੰ ਪਠਾਏ ਹਾਰ ਜੀਉ ਗੁਫਾਂਦਰ ਰੱਖ ਕਹਿ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਤ ਦ੍ਰਿਸ਼ਟਾਂਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹੇਲਾ ਸਾਚੈ ਘਰ ਗਾਵਹੂ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜੀ ਨਾ ਬਜਾਵੇ ਇਹ ਸਤ ਸਭਨਾ ਕਾ ਖਸਮ ਹੈ ਜਿਸ ਬਖਸੇ ਸੂਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵੇ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੂ

ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਿਆ ਨਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਇਹਨਾਂ

ਵਾਹਿ ਗੁਰੂ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋ।

ਸਿਵਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਰਹਿਮਤਾਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ, ਆਪ ਜੀ ਅਰਦਾਸ ਵਿੱਚ ਸ਼ਾਮਿਲ ਹੋਏ ਹੋ। ਪਾਵਨ ਸ੍ਰੀ ਮੁੱਖ ਵਾਕ ਆਪ ਜੀ ਨੇ ਸਰਵਣ ਕੀਤੇ ਹਨ, ਜੋ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੇ ਹਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜੋ ਜੀਵ ਅਗਿਆਨਤਾ ਵਿੱਚ ਮੋਹ ਮਾਇਆ ਵਿੱਚ ਬੱਝਾ ਹੋਇਆ ਹੈ, ਉਸਨੂੰ ਜੀਵਨ ਦੀ ਵਹਿੰਦੀ ਹੋਈ ਹੈ ਨਦੀ ਦਾ ਪਤਾ ਨਹੀਂ ਲੱਗਦਾ, ਸਾਰ ਦੀ ਭਾਵ ਹਰ ਰੋਜ਼ ਜੀਵਨ ਰੂਪੀ ਨਦੀ ਵਿੱਚੋਂ ਪਾਣੀ ਵਗਦਾ ਜਾ ਰਿਹਾ ਹੈ, ਸਵਾਸ ਮੁੱਕਦੇ ਜਾ ਰਹੇ ਨੇ, ਕਦੇ ਦ੍ਰਿਸ਼ਟ ਨਾ ਧਾਰਤ, ਪਰ ਇਸ ਨੂੰ ਨਜ਼ਰੀ ਨਹੀਂ ਆਉਂਦਾ ਕਿਉਂਕਿ ਉਹ ਮੋਹ ਮਾਇਆ ਦੀ ਅਗਿਆਨਤਾ ਵਿੱਚ ਹਨੇਰੇ ਵਿੱਚ ਸੁੱਤਾ ਹੋਇਆ ਹੈ। ਜਿਸ ਨੇ ਵੀ ਉਸ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੇ ਸਰਣ ਨੂੰ ਪ੍ਰਾਪਤ ਕਰ ਲਿਆ, ਉਹਦੀ ਸਮਰੱਥਾ ਨੂੰ ਜਾਣ ਲਿਆ, ਉਹ ਫਿਰ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਵਾਹਿਗੁਰੂ ਉਧਾਰ ਨਾਨਕ ਪ੍ਰਵੰਤਰ ਜਾਮੀ ਕਿ ਤੂੰ ਹੀ ਸਾਨੂੰ ਇਸ ਜੀਵਨ ਵਿੱਚੋਂ, ਇਸ ਵਗਦੀ ਹੋਈ ਨਦੀ ਵਿੱਚੋਂ, ਇਸ ਝਮੇਲਿਆਂ ਵਿੱਚੋਂ ਬਚਾ ਸਕਦਾ ਹੈ। ਇਹ ਅਰਦਾਸ ਬੇਨਤੀ ਪੰਚਮ ਪਾਤਸ਼ਾਹ ਜੀ ਨੇ ਇਸ ਪਾਵਨ ਹੁਕਮ ਵਿੱਚ ਕਰਨੀ ਸਿਖਾਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਧਰਮ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ ਜੀ। ਬੇਨਤੀ ਹੈ ਕਿ ਸਤੰਬਰ 11, 12 ਅਤੇ 13 ਨੂੰ ਰਾਗ ਦਰਬਾਰ ਪ੍ਰਾਰੰਭ ਹੋ ਰਿਹਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਦਰਜ ਰਾਗ ਨਿਰਧਾਰਤ ਬਾਣੀ ਦਾ ਕੀਰਤਨ ਹੋਏਗਾ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। ਸਤੰਬਰ 12 ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਹੁਣ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਪਿਆਸਾ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਾਤਸ਼ਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ। ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਮ, ਵੱਡੀ ਵਡਿਆਈ ਜਾਨ ਸੱਚ ਨਿਆਉ, ਵੱਡੀ ਵਡਿਆਈ ਜਾਣੇ ਜਲ ਥਾਓ, ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਪੁਜੈ ਸਭ ਭਾਓ, ਵੱਡੀ ਵਡਿਆਈ ਜਾਂ

ਸੱਚਾ ਸਾਹਿਬ ਵੇਖ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਅਲਖ ਨਿਰੰਜਣ ਆਖੀਏ ਅਕਾਲ ਅਜੋਣ ਅਕਾਲ ਅਪਾਰਾ ਰਵ ਸਸ ਜੋਤ ਅਦੋਤ ਲੰਘ ਪਰਮ ਜੋਤ ਪਰਮੇਸ਼ੁਰ ਪਿਆਰਾ ਜਗਮਗ ਜੋਤ ਨਿਰੰਤਰੀ ਜਗ ਜੀਵਨ ਜੈ ਜੈ ਕਾਰਾ ਨਮਸਕਾਰ ਸੰਸਾਰ ਵਿੱਚ ਆਦਿ ਪੁਰਖ ਆਹ ਦੇਸ਼ ਉਧਾਰਾ ਚਾਰ ਵਰਨ ਛੇ ਦਰਸ਼ਨਾ ਗੁਰਮੁਖ ਮਾਰਗ ਸੱਚ ਅਚਾਰਾ ਨਾਮ ਦਾਨ ਇਸਨਾਨ ਦ੍ਰਿੜ ਗੁਰਮੁਖ ਭਾਏ ਭਗਤ ਨਿਸਤਾਰਾ ਗੁਰ ਅਰਜੁਨ ਸੱਚ ਸਿਰਜਣ ਹਾਰਾ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਧ ਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾ

पदार्थ जीत हर सरनी रहाओ करत विकार दौ कर चारत राम रतन रिज तिल नहीं धारत भरण भोखण संग औद वे बिहानी जय जगदीश की गत नहीं जानी सरन समरथ अगोचर स्वामी उदर नानक प्रावे अंतर जामी सरन समरथ अगोचर स्वामी उदर नानक प्रावे अंतर जामी वाहिगुरु जी का खालसा वाहिगुरु जी की फतेह। गुरु रूप गुरु की साजी नवाजी साध संगत वड्या भागा वाले होए जे सतगुरु साहिब जी की पावन पवित्र चरण सरण विच हाजरियां भर के बहुत वड्डे भाग उन्हां दे जिन्हां नूं दाते ने अमृत वेले दा जागना अमृत वेले दा इशनान फिर दाते ने रहमत करके अपने अमृत रूपी नाम नाल जुड़न दी रहमत कीती। सतगुरु साहिब जी दे इस इलाही दरबार दे विच सतगुरु साहिब जी दा अज दा अमृत वेले दा इलाही फरमान सूही राग दे विच सूही महला पंजवां शहीदां दे सरताज शांति दे पुंज बाणी दे बोहित जोत स्वरूप सच्चे पिता पंजवें पातशाह धन धन साहिब श्री गुरु अर्जन देव जी महाराज साहिब जी दी मुबारक रसना तों फुरमाए होए इलाही फुरमान दी बख्शिश होई जिसका पाठ आप जी ने सरवण किया। सतगुरु साहिब जी ने जदों ए मनुख दुनिया की नींद दे विच सौ गया झूठ के पदार्थ नो बंधन ते लगा रहा ते उस नो चेतावनी दित्ती उपदेश भी दिता बहती जात तेरी उम्र जिहड़ी है ना वगदी जा रही जिवें एक नदी वगदी है पानी रुड़िया जा रहा ना इवें तेरी जिंदगी दे स्वास जिहड़े ने वो निकलते जा रहे हैं लेकिन इन्हां स्वासां जांदियां कदे दृष्ट ना धारत कदी तू ध्यान नहीं किया कि मेरे श्वास जेड़े आ खाली जा रहे दुखां दे विचले पासे जा रहे बड़े कीमती श्वास गुआ रहा वा एक एक श्वास मेरा जा रहा है बल्कि इन्हां श्वास ना करी मिथ्या मोह मिथ्या झूठ झूठ से मोच लग के बंद है नित पारच। विद्वाना ने बेशक कुछ ना ने पारच का अर्थ पलचिया होया कीता है पर पारच रफ जड़ा है ना मूल रूप विच ए फारसी विच जदों असी
ਮੁਗਲੀਆ ਇਤਿਹਾਸ ਪੜ੍ਹਾ ਗਿਆ ਨਾ ਸ਼ਾਹਜਹਾਂ ਬਾਦਸ਼ਾਹ ਦਾ, ਹੁਣ ਕਿੱਡਾ ਵੱਡਾ ਬਾਦਸ਼ਾਹ ਹੋਵੇ ਛੋਟਿਆਂ ਦੀ ਗੱਲ ਨਹੀਂ, ਵੱਡਾ ਵਿੱਚ ਆ ਗਿਆ। ਜਦੋਂ ਉਹਨੇ ਆਪਣੀ ਜ਼ਿੰਦਗੀ ਦੇ ਸਵਾਸ ਬੀਤਦੇ ਜਾ ਰਹੇ ਸੀ, ਉਹਨੇ ਧਿਆਨ ਹੀ ਨਹੀਂ ਕੀਤਾ ਕਿ ਮੈਂ ਇਹਨਾਂ ਸਵਾਸਾਂ ਤੋਂ ਲਾਹਾ ਖੱਟਾਂ, ਹੰਕਾਰ ਦੇ ਵਿੱਚ ਇੱਥੇ ਤੱਕ ਕਿ ਗੁਰੂ ਕੀ ਬਾਣੀ ਤੇ ਵੀ ਸ਼ੰਕਾ ਕੀਤਾ ਸੀ, ਜੋ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਆਸਾ ਕੀ ਵਾਟਣਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ, ਤਿੰਨੀ ਐਵੇਂ ਗਲਤ ਲਿਖਿਆ ਕਹਿੰਦੇ। ਤੇ ਬਾਦਸ਼ਾਹ ਜਿਹਨੂੰ ਮਰਜ਼ੀ ਹੁਕਮ ਕਰਦੇ ਸਾਰਾ ਕੁਛ ਦੇਣ ਨੂੰ ਤਿਆਰ ਹੈ। ਤੇ ਹੋਇਆ ਕਿ ਜਦੋਂ ਔਰੰਗਜ਼ੇਬ ਨੇ ਉਹਨੂੰ ਕੈਦ ਵਿੱਚ ਪਾ ਦਿੱਤਾ, ਇੱਕ ਦਿਨ ਉਹਦਾ ਪਾਣੀ ਦਾ ਪਿਆਲਾ ਡੁੱਲ ਗਿਆ, ਉਹਨੇ ਇੱਕ ਕਾਗਜ਼ ਲਿਆ, ਆਪਣੇ ਖੂਨ ਦਾ ਸਰੀਰ ਚੋਂ ਲਹੂ ਕੱਢ ਕੇ ਰੁੱਕਾ ਲਿਖ ਕੇ ਚਿੱਟ ਕਹਿ ਲਓ ਭੇਜੀ ਔਰੰਗਜ਼ੇਬ ਕੋਲੇ, ਵੀ ਆਖਰ ਤੇਰਾ ਬਾਪ ਆ ਮੈਂ, ਮੇਰਾ ਪਾਣੀ ਦਾ ਪਿਆਲਾ ਡੁੱਲ ਗਿਆ, ਮੈਨੂੰ ਇੱਕ ਪਿਆਲਾ ਪਾਣੀ ਦਾ ਹੋਰ ਭੇਜ ਦੇ। ਉਹਨੇ ਕੋਈ ਜਵਾਬ ਲਿਖ ਕੇ ਭੇਜਿਆ ਕਿ ਜਿਹੜੀ ਸਿਆਹੀ ਦੇ ਨਾਲ ਰੁੱਕਾ ਲਿਖਿਆ ਚਿੱਟ ਲਿਖੀਏ, ਉਹਨੂੰ ਪੀ ਕੇ ਆਪਣੀ ਪਿਆਸ ਬੁਝਾ ਲੈਣੀ ਸੀ। ਅੰਦਰ ਰਹਿਣ ਕਰਕੇ ਖਟਮਲ ਪੈ ਗਏ। ਉਹਨੇ ਕੁੜਤੇ ਦੀ ਮੰਗ ਕੀਤੀ, ਕਹਿੰਦਾ ਉਲਟਾ ਕੇ ਪਾਲਾ। ਉਹ ਕਹਿ ਬੈਠਾ ਠੀਕ ਹੈ ਮੈਂ ਕੈਦ ਚਲਾਂਗਾ, ਮੇਰੇ ਕੋਲ ਕੁਛ ਬੱਚੇ ਭੇਜਦੇ, ਮੈਂ ਕੁਰਾਨ ਪੜਾਇਆ ਕਰਾਂਗਾ। ਕਹਿੰਦਾ ਇਹਦਾ ਅਜੇ ਹਕੂਮਤ ਕਰਨ ਨੂੰ ਦਿਲ ਕਰਦਾ, ਇਹਦੀ ਜੇਲ੍ਹ ਬਦਲੀ ਕਰ ਦਿਓ ਦਿੱਲੀ ਤੋਂ ਆਗਰਾ, ਔਰ ਇਹਦਾ ਪਿੰਜਰਾ ਹਾਥੀ ਤੇ ਰਸਤੇ ਦੇ ਵਿੱਚ ਇਹਨੂੰ ਪਿੰਜਰੇ ਚੋਂ ਵੀ ਕੱਢਿਆ ਜਾਊਗਾ, ਇਹ ਪਾਣੀ ਮੰਗੇ ਨਹੀਂ ਪਿਆਉਣਾ, ਇਹ ਰੋਟੀ ਮੰਗੇ ਨਹੀਂ ਦੇਣੀ ਜਿੰਨੇ ਚਿਰ ਆਗਰੇ ਨਹੀਂ ਪਾਉਂਦਾ। ਰਸਤੇ ਦੇ ਵਿੱਚ ਜਾ ਰਹੇ ਸੀ, ਹਾੜੇ ਕੱਢੇ, ਐਲ ਕਰ ਕਹਿਣ ਤਾਂ ਬਾਦਸ਼ਾਹ ਸਲਾਮਤ, ਪਰ ਕਹਿਣ ਬਾਦਸ਼ਾਹ ਦਾ ਹੁਕਮ ਹੈ ਤੁਹਾਨੂੰ ਪਿੰਜਰੇ ਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਇੱਕ ਥਾਂ ਦੇ ਉੱਤੇ ਜਾ ਕੇ ਤੇ ਪੜਾਅ ਸੀ, ਹਰਾ ਘਾਹ ਸੀ, ਉੱਥੇ ਇਹਨੇ ਬਹਾਨਾ ਮਾਰਿਆ ਕਿ ਮੈਨੂੰ ਕਿਰਿਆ ਆਈ, ਹਾਜਤ ਹੋਈ ਹੈ। ਉਹ ਕਹਿੰਦੇ ਇਹ ਤੂੰ ਨਹੀਂ ਰੋਕਿਆ, ਜਦੋਂ ਬਾਹਰ ਕੱਢਿਆ ਭੁੱਖ ਦਾ ਮਾਰਾ ਹੋਇਆ, ਘਾਹ ਚ ਡਿੱਗਿਆ, ਘਾਹ ਖਾਣ ਲੱਗ ਪਿਆ। ਫਿਰ ਉਹਨੇ ਆਗਰੇ ਜੇਲ੍ਹ ਦੇ ਵਿੱਚੋਂ ਚਾਰ ਸਤਰਾਂ ਲਿਖੀਆਂ ਔਰੰਗਜ਼ੇਬ ਨੂੰ, ਜੋ ਇਤਿਹਾਸ ਵਿੱਚ ਮੌਜੂਦ ਪਈਆਂ। ਬਾਬਾਏ ਮਨ, ਬਹਾਦਰੇ ਮਨ, ਤਿਰੋਸ ਸਹਿਬੇ ਲੱਖ ਸਵਾਰ ਬੂਤਮ, ਉਹ ਮੇਰੇ ਬਹਾਦਰ ਪੁੱਤਰ, ਉਹ ਮੇਰੇ ਬਾਦਸ਼ਾਹ ਪੁੱਤਰ, ਕੱਲ ਮੈਂ ਨਿਕਲਦਾ ਸੀ, ਮੇਰੇ ਨਾਲ ਲੱਖ ਸਵਾਰ ਸਲਾਮ ਕਰਦਾ ਸੀ, ਪਰ ਤੂੰ ਧਿਆਨ ਨਹੀਂ ਕੀਤਾ, ਮੇਰੀ ਬੀਤੀ ਜਾਂਦੀ ਹੈ। ਅੱਜ ਕਹਿੰਦਾ ਇਮ ਰੋਜ਼ੇ, ਅੱਜ ਮੇਰੀ ਹਾਲਤ ਹੋ ਗਈ ਹੈ, ਮੁਹਤਾਜ਼ੇ ਮੈਂ ਮੁਹਤਾਜ ਹਾਂ ਅੱਜ, ਯੱਕ ਕਾਸਾ ਆਵ ਨਾ ਬੂਦਮ, ਅੱਜ ਮੈਨੂੰ ਇੱਕ ਪਿਆਲਾ ਪਾਣੀ ਦਾ ਜਿਹੜਾ ਹੈ ਨਾ ਉਹ ਨਸੀਬ ਨਹੀਂ ਹੋਇਆ, ਮੈਂ ਇੱਕ ਪਿਆਲਾ ਪਾਣੀ ਦਾ ਗਿਆ ਵੇ, ਮੈਨੂੰ ਉਹ ਨਸੀਬ ਨਹੀਂ ਹੋਇਆ, ਮੇਰੀ ਇਹ ਹਾਲਤ ਹੋ ਗਈ। ਦਰੀ ਦੁਨੀਆ ਮਗਰੂਰ, ਜਿਹੜੀ ਦੁਨੀਆ ਹੈ ਇਹ ਹੰਕਾਰ ਦੇ ਵਿੱਚ ਮਸਤੀ ਹੋਈ ਹੈ, ਇਹ ਆਪਣੀ ਪਾਵਰ ਤੋਂ ਮਸਤੀ, ਮੇਰੀ ਇੰਨੀ ਪਾਵਰ ਹੈ, ਇਹਨੂੰ ਖਿਆਲ ਹੀ ਨਹੀਂ ਕਿ ਪਾਵਰ ਮੇਰੀ ਨਹੀਂ ਹੈਗੀ, ਮੇਰੀ ਜੋਤ ਉਹਨੇ ਰੱਖੀ ਹੈ, ਖਿੱਚ ਲੈਣੀ ਪਾਵਰ ਖਤਮ ਹੋ ਜਾਣੀ, ਪਾਵਰ ਉਹਦੀ ਹੈ ਤੇ ਉਹਦੇ ਲੇਖੇ ਚਲਾ ਲਿਆ। ਦਰੀ ਦੁਨੀਆ ਨਾ ਮਗਰੂਰ ਬਾਇਤ ਬੂਦ, ਦੁਨੀਆ ਦੀ ਤਾਕਤ ਵਿੱਚ ਮਸਤ ਨਾ ਹੋਇਓ। ਹੁਣ ਜਿਹੜਾ ਆਪ ਜਦੋਂ ਲਿਖੀ ਚ
ਕਹਿੰਦਾ ਵੇਖਿਓ ਦੁਨੀਆਂ ਦੀ ਤਾਕਤ ਵਿੱਚ, ਦੁਨੀਆਂ ਦੀ ਤਾਕਤ ਵਿੱਚ ਕਿਤੇ ਪਰਮੇਸ਼ੁਰ ਖੁਦ ਨੂੰ ਅੱਲਾਹ ਨੂੰ ਨਾ ਭੁੱਲਿਓ ਜੀ। ਦਰੀ ਦੁਨੀਆਂ ਨਾ ਮਗਰੂਦ ਬਾਇਦ ਬੂਦ ਨੇ ਹਿੰਦੁਸਤਾਨ, ਕਹਿੰਦਾ ਹਿੰਦੁਸਤਾਨ ਚ ਚੇ ਹਿੰਦੂ ਚੇ ਮੁਸਲਮਾਨ, ਇਦੋਂ ਪਹਿਲਾਂ ਇਕੱਲੇ ਹਿੰਦੂ ਕਹਿੰਦਾ ਹੁੰਦਾ ਸੀਗਾ, ਮੁਸਲਮਾਨ ਨੂੰ ਨਹੀਂ ਕਹਿੰਦਾ। ਅੱਜ ਕਹਿੰਦਾ ਚੇ ਹਿੰਦੂ ਚੇ ਮੁਸਲਮਾਨ ਬੇਈਮਾਨ, ਕਹਿੰਦੇ ਇਹ ਬੇਈਮਾਨ ਨੇ, ਈਮਾਨ ਤੋਂ ਰਹਿਤ ਖਾਲੀ ਨੇ। ਕਹਿੰਦੇ ਕਿਸੇ ਕੋਲੇ ਹਿੰਦੂ ਕੋਲੇ, ਕਿਸੇ ਮੁਸਲਮਾਨ ਕੋਲੇ ਈਮਾਨ ਨਹੀਂ ਜੀ ਹੈਗਾ, ਨਹੀਂ ਇਹਨਾਂ ਨੇ ਈਮਾਨ ਵੇਚਤਾ, ਦੀਨੇ ਖੁਦਾਰਾ ਫਰੋਸ਼ਦ, ਇਹਨਾਂ ਨੇ ਆਪਣਾ ਈਮਾਨ ਖੁਦਾ ਦਾ ਜਿਹੜਾ ਹੈ, ਖੁਦਾ ਦੇ ਨਾਂ ਦਾ ਵੇਚ ਦਿੱਤਾ ਹੋਇਆ। ਬਰਾਏ ਨਾਨੋ ਪਾਰਚਾ, ਪਾਰਚ ਸ਼ਬਦ ਆ ਗਿਆ, ਆਪਾਂ ਨੈਣ ਸਪਾਹੇ ਰੋਟੀ ਨੂੰ ਕਹਿੰਦੇ ਨੇ। ਤੁਸੀਂ ਰਾਣ ਚਾਹੋਗੇ ਆਪਾਂ ਕਿੰਨੇ ਪ੍ਰਸ਼ਾਦਾ ਛਕਣਾ, ਉਹ ਕਹਿੰਦੇ ਨਾਨ ਬਖੋਰੋ, ਸਾਹਿਬ ਜੀ ਨੇ ਬਾਣੀ ਚ ਹੱਕ ਹਲਾਲ ਬਖੋਰੋ ਖਾਣਾ, ਉਹ ਨਾਨੋ ਕਹਿੰਦੇ ਰੋਟੀ ਨੂੰ, ਪਾਰਚ ਕਹਿੰਦੇ ਕੱਪੜੇ ਨੂੰ। ਉਹ ਕਹਿੰਦਾ ਇਹਨਾਂ ਲੋਕਾਂ ਨੇ ਰੋਟੀ ਤੇ ਕੱਪੜੇ ਦੀ ਖਾਤਰ ਖੁਦਾ ਵੇਚ ਦਿੱਤਾ ਹੋਇਆ, ਵੇਖੀ ਕਿਤੇ ਸਿੱਖਾ ਤੂੰ ਨਾ ਕਰ ਬੈਠੀ। ਔਰ ਏਡਾ ਵੱਡਾ ਬਾਦਸ਼ਾਹ ਸੀ, ਔਰ ਦੇਖ ਜਿਹਨੇ ਕਦੀ ਧਿਆਨ ਨਹੀਂ ਕੀਤਾ ਸੀ ਮੇਰੀ ਉਮਰ ਬੀਤੀ ਜਾਂਦੀ ਏ, ਤੇ ਅੱਜ ਦੁਖੀ ਹੋਇਆ ਲਿਖਦਾ ਹੈ ਅੱਗੇ, ਕਹਿੰਦਾ ਆਫਰੀ ਬਾਦ ਹਿੰਦੂਆਂ, ਕਹਿੰਦਾ ਸ਼ਾਬਾਸ਼ ਉਹਨਾਂ ਹਿੰਦੂਆਂ ਦੇ। ਹਰ ਬਾਪ ਮੁਰਦੇ ਰਾਹ ਦਹਿੰਦ ਆਇਬ, ਕਹਿੰਦਾ ਸ਼ਾਬਾਸ਼ ਉਹਨਾਂ ਹਿੰਦੂਆਂ ਦੇ ਆਪਣੇ ਮਰੇ ਹੋਏ ਪਿੱਤਰਾਂ ਨੂੰ ਪਾਣੀ ਦਿੰਦੇ ਹੈ। ਐ ਪਿਸਰ ਉਹ ਪੁੱਤਰ, ਤੂੰ ਅਜਬ ਮੁਸਲਮਾਨੀ, ਤੂੰ ਅਜਬ ਅਚਰਜ ਮੁਸਲਮਾਨ ਹੈ, ਜਿੰਦਾ ਜਾਨਮ ਆਪ ਬਾਪ ਨਰਸਾਨੀ, ਮੈਂ ਤੇਰਾ ਜਿਉਂਦਾ ਬਾਪ ਆ, ਉਹ ਮੈਨੂੰ ਇੱਕ ਪਿਆਲਾ ਪਾਣੀ ਦਾ ਨਹੀਂ ਦੇ ਸਕਿਆ ਹੋਏ, ਉਹ ਮੈਨੂੰ ਇੱਕ ਕੁੜਤਾ ਨਹੀਂ ਦੇ ਸਕਿਆ ਹੋਏ, ਉਹ ਮੇਰੀ ਰੋਟੀ ਇੱਕ ਚੱਪਾ ਖੁਰਾਕ ਕਰ ਦਿੱਤੀ, ਇੱਕ ਪਿਆਲਾ ਪਾਣੀ ਦਾ ਕਰ ਦਿੱਤੀ। ਮੈਂ ਦੁਨੀਆਂ ਦੇ ਲੋਕੋ ਮੈਂ ਆਪਣੀ ਗੁਆ ਚੱਲਿਆ ਵਾਂ, ਲੇਕਿਨ ਜਦੋਂ ਸਮਾਂ ਬੀਤ ਗਿਆ ਹੱਥੋਂ ਫਿਰ ਹੱਥ ਕੰਮ ਕੁਛ ਨਹੀਂ ਆਏਗਾ। ਸਾਹਿਬ ਜੀ ਕਹਿੰਦੇ ਵੇਖ ਤੇਰੀ ਵੀ ਕਿਤੇ ਇਉਂ ਤਾਂ ਨਹੀਂ ਬੇਤੀ ਜਾਂਦੀ, ਬਹਿਤੀ ਜਾਤ ਤੇਰਾ ਵੀ ਸਵਾਸ ਸਵਾਸ ਕਰਕੇ ਬਹਿੰਦੀ ਜਾਂਦੀ ਉਮਰ, ਕਦੇ ਦ੍ਰਿਸ਼ਟ ਨਾ ਧਾਰਤ, ਕਦੇ ਤੂੰ ਖਿਆਲ ਕੀਤਾ ਨਹੀਂ, ਕਦੇ ਨਿਗਾਹ ਨਹੀਂ ਮਾਰੀ। ਮਿਥਿਆ ਮੋਹ ਬੰਧਨਿਤ ਪਾਰਚ, ਜਿਹੜਾ ਆ ਸਰੀਰ ਰੂਪੀ ਕੱਪੜਾ, ਪਾਰਚ ਕੱਪੜਾ, ਰੋਜ਼ ਜਿਹਨੇ ਇਸ ਕੱਪੜੇ ਨੇ ਨਹੀਂ ਰਹਿਣਾ, ਇਹਨੂੰ ਛੱਡ ਕੇ ਜਾਣਾ ਹੈ, ਤੂੰ ਨਾ ਛੱਡੇਗਾ ਉਹਨੂੰ ਧੱਕੇ ਨਾ ਛੱਡ ਜਾਣਾ ਹੈ। ਕਿਉਂ ਨਾ ਹੋਵੇ ਕਿ ਤੂੰ ਇਹਦਾ ਮੋਹ ਛੱਡ ਦੇ, ਤੂੰ ਇਹਨੂੰ ਹੱਸ ਕੇ ਛੱਡੇ, ਲੇਕਿਨ ਹੱਸ ਕੇ ਤਾਂ ਛੱਡੇਗਾ ਜੇ ਧਿਆਨ ਕਰੇਗਾ ਵੀ ਇਹ ਕੱਪੜਾ ਮੈਨੂੰ ਦਿੱਤਾ ਕਿੰਨਾ ਹੋਇਆ। ਕਰਮੀ ਆਵੇ ਕੱਪੜਾ, ਇਹ ਕੱਪੜਾ ਉਹਦੀ ਕਿਰਪਾ ਨਾਲ ਇੱਥੇ ਆਇਆ, ਜਿਹਦੀ ਕਿਰਪਾ ਨਾਲ ਆਇਆ ਉਹਦਾ ਸ਼ੁਕਰ ਗੁਜ਼ਾਰ ਨਹੀਂ ਹੋ ਰਿਹਾ। ਤੇ ਫਿਰ ਯਾਦ ਰੱਖੀ ਇੱਕ ਬਾਦਸ਼ਾਹ ਪਛਤਾਉਂਦਾ ਪਿਆ ਤੇਰਾ ਕੀ ਹਾਲ ਹੋਏਗਾ। ਇਸ ਵਾਸਤੇ ਕੀ ਕਰ, ਮਾਧਵੇ ਮਾਧਵੇ ਉਹ ਸਾਰੀ ਮਾਇਆ ਦਾ ਮਾਲਕ ਹੋਣ ਕਰਕੇ ਉਹਦਾ ਨਾਂ ਮਾਧੋ ਮਾਧਵੇ ਆ। ਜਿਹੜਾ ਇਸ ਮਾਇਆ ਦਾ ਮਾਲਕ ਏ, ਸਰੀਰ ਵੀ ਇੱਕ ਮਾਇਆ ਹੈ, ਤੂੰ ਇਸ ਮਾਇਆ ਨਾਲ ਨਾ ਲੱਗ, ਇਸ ਮਾਇਆ ਦੇ ਮਾਲਕ ਨਾਲ ਲੱਗ, ਮਾਇਆ ਸਾਰੀ ਤੇਰੀ ਹੋ ਗਈ। ਭੱਜ ਦਿਨ ਨਿਤ ਰਹਿਣੀ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਨਿਤ ਦਿਨ ਵੀ ਰਹਿਣ ਵੀ ਨਹੀਂ ਬਣੀ, ਗੁਰੂ ਕੋਲ ਤਰਲਾ ਲਈਏ, ਮੇਰੇ ਮਨ ਐਸੀ ਭਗਤ ਬਣ ਆਈ।
ਹਾਰਬਣ ਖਿਨਪਲ ਰਹਿ ਨਾ ਸਕੋ ਜਿਉਂ ਜਲਬਣ ਮੀਨ ਮਰ ਜਾਈ। ਸਤਿਗੁਰ ਤੂੰ ਕਿਰਪਾ ਕਰ ਦੇ। ਦਿਨ ਰਾਤ ਉਗਵੇ ਸੂਰ ਗੁਰਮੁਖ ਹਰ ਬੋਲੇ ਸਭ ਰਹਿਣ ਸੰਭਾਲੇ ਗਾਲ। ਸੂਰਜ ਚੜ੍ਹਦਿਆਂ ਤਾਂ ਵਾਹਿਗੁਰੂ ਵਾਹਿਗੁਰੂ ਬੋਲਣਾ ਹੀ ਹੈ। ਤੂੰ ਸੌਣ ਲੱਗਾ ਕੁਛ ਨਹੀਂ ਕਰ ਸਕਦਾ, ਉਦੋਂ ਤੂੰ ਵਾਹਿਗੁਰੂ ਵਾਹਿਗੁਰੂ ਕਹਿ ਲਾ। ਚਾਕ ਖੁੱਲੀ ਹੈ ਵਾਹਿਗੁਰੂ ਵਾਹਿਗੁਰੂ ਕਹਿ ਲਾ। ਮਾਧਵੇ ਭੱਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ। ਜਿਹੜਾ ਇਹ ਜਨਮ ਹੈ ਇਹ ਪਦਾਰਥ ਹੈ, ਇਸ ਵਾਸਤੇ ਇਸ ਪਦਾਰਥ ਨੂੰ ਜਿੱਤ ਪਰ ਅਸੀਂ ਕਰ ਕੀ ਰਹੇ ਹਾਂ। ਅਸੀਂ ਇਹ ਭੁੱਲ ਗਏ ਵੀ ਇਹ ਪਦਾਰਥ ਨੇ ਇੱਕ ਦਿਨ ਜਾਣਾ ਹੈ। ਸਾਚੋ ਮਰਨੋ ਵਿਸਥਾਰ, ਇਹ ਅਟਲ ਸੱਚਾਈ ਹੈ ਕਿ ਸਾਨੂੰ ਮੌਤ ਆਉਣੀ ਹੈ। ਜੀਵਨ ਮਿਥਿਆ ਵਿਸਥਾਰ, ਇਹ ਅਟਲ ਸੱਚਾਈ ਹੈ ਕਿ ਇਹ ਜੀਵਨ ਝੂਠਾ ਹੈ, ਇੱਕ ਦਿਨ ਵਿਣਸਣਾ ਹੈ, ਇਹਦਾ ਵਿਸਥਾਰ ਕਰੀ ਜਾਂਦੇ ਹਾਂ। ਲੇਕਿਨ ਜਿੱਥੇ ਜਾਣਾ ਹੈ ਉਸ ਰਸਤੇ ਦਾ ਕੋਈ ਇੰਤਜ਼ਾਮ ਨਹੀਂ ਕਰ ਰਹੇ। ਇਸ ਜੀਵਨ ਨੂੰ ਪਾ ਕੇ ਇਸ ਜੀਵਨ ਚ ਉਸ ਰਸਤੇ ਦਾ ਇੰਤਜ਼ਾਮ ਕਰਨਾ ਸੀ। ਸਾਚੋ ਮਰਨੋ ਵਿਸਾਰ, ਜੀਵਨ ਮਿਥਿਆ ਵਿਸਥਾਰ, ਸਮਝੇ ਨਾ ਜੀਤ ਹਾਰ, ਸੁਪਨ ਸਮਾਦ ਹੈ। ਜਿਹਨੂੰ ਇਹ ਬੰਧਨ ਤੇ ਲੱਗਾ ਹੋਇਆ ਇਹ ਤੇ ਇੱਕ ਸੁਪਨੇ ਦੀ ਨਿਆਈ ਹੈ, ਇਦੋਂ ਬਾਅਦ ਇਹਦੀ ਕੀਮਤ ਨਹੀਂ ਹੈਗੀ, ਬਾਲਾ ਚਿਰ ਮੋਲ ਨਹੀਂ। ਇਹਨੂੰ ਜਿੱਤ, ਜਨਮ ਪਦਾਰਥ ਜੀਤ ਹਰ ਸਰਣੀ, ਇਹਨੂੰ ਜਿੱਤਣਾ ਹੈ ਤੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਸ਼ਰਨ ਵਿੱਚ ਪੈਰ ਲਾ ਕੇ। ਫਿਰ ਸ਼ਰਨ ਵਿੱਚ ਆਇਆ ਤੇ ਸ਼ਰਨ ਵਿੱਚ ਆ ਕੇ ਨਾ ਬਹੁਤ ਨਿਮਰਤਾ ਨਾਲ ਬੇਨਤੀ ਹੋਵੇ। ਜਿੰਨਾ ਗੁਰਮੁਖ ਨੂੰ ਫਲ ਲੱਗੇਗਾ ਨਾ ਉਨਾ ਨੀਵਾਂ ਹੋਏਗਾ। ਭਾਈ ਗੁਰਦਾਸ ਜੀ ਨੇ ਆਪਣੇ ਤੇ ਲਾ ਕੇ ਸਾਨੂੰ ਸਮਝਾਇਆ ਹੈ, ਦੇਖੋ ਕਿੰਨਾ ਆਪਣੇ ਆਪ ਨੂੰ ਸ਼ਰਨ ਵਿੱਚ ਆਇਆ ਨੀਵਾਂ ਕਹਿੰਦੇ ਆ। ਜੇ ਭਗਤ ਵਚਨ ਸੁਣ ਹੋਤ ਹੂੰ ਨਿਰਾਸ ਹਿਰਦੇ। ਸਤਿਗੁਰੂ ਜੀ ਤੋਂ ਮੈਂ ਸੁਣਦਾ ਨਾ ਵੀ ਤੂੰ ਭਗਤਾਂ ਨੂੰ ਪਿਆਰ ਕਰਦਾ, ਮੈਂ ਨਿਰਾਸ ਹੋ ਜਾਂਦਾ। ਕਿਉਂ? ਵੀ ਮੈਂ ਤੇ ਭਗਤ ਹੈ ਨਹੀਂ, ਮੇਰੇ ਕੋਲ ਤੇ ਭਗਤੀ ਨਹੀਂ ਹੈਗੀ। ਪਤਤ ਪਾਵਣ ਸੁਣ ਆਸਾ ਉਰ ਧਾਰ ਹੂੰ। ਜਦੋਂ ਮੈਂ ਇਹ ਸੁਣਦਾ ਨਾ ਵੀ ਤੂੰ ਪਤਤ ਨੂੰ ਪਵਿੱਤਰ ਕਰ ਦਿੰਦਾ, ਮੈਂ ਆਸਾ ਰੱਖਦਾ ਕਿ ਮੈਂ ਪਤਤ ਹੋ ਗਿਆ ਹੋਇਆ ਵਾ। ਜੇ ਉਹ ਆਸਾ ਰੱਖਦਾ ਕਿ ਤੂੰ ਪਤਤ ਨੂੰ ਪਵਿੱਤਰ ਕਰ ਦਿੰਦਾ। ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ। ਜਦੋਂ ਮੈਂ ਸੁਣਦਾ ਹੈ ਤੂੰ ਅੰਦਰ ਦੀਆਂ ਜਾਣਦਾ ਹੈ, ਬਾਹਰ ਤਾਂ ਮੇਰੇ ਚਿੱਟੇ ਕੱਪੜੇ ਨੇ, ਅੰਦਰ ਮੇਰੇ ਪਤਾ ਨਹੀਂ ਕਿੰਨੇ ਔਗੁਣ ਭਰੇ ਹੋਏ ਆ। ਦੁਨੀਆਂ ਨਹੀਂ ਜਾਣ ਸਕਦੀ, ਮੈਂ ਦੁਨੀਆਂ ਨੂੰ ਪਟਕਾ ਸਕਦਾ। ਯਤਨ ਕਰੇ ਮਨੁੱਖ ਡਹਿਕਾਵੇ ਉਹ ਅੰਤਰ ਜਾਮੀ ਜਾਣੈ। ਦੁਨੀਆਂ ਨੂੰ ਪਟਕਾ ਸਕਦਾ ਹੈ। ਪਾਪ ਕਰੇ ਕਰ ਮੂਕਰ ਬਾਵੇ ਭੇਖ ਕਰੇ ਨਿਰਬਾਨੈ। ਪਾਪ ਕਰਦਾ ਹੈ ਫਿਰ ਮੁਕਰਦਾ ਵੀ ਹੈ ਤੇ ਬੜਾ ਨਿਰਬਾਨ ਬਣ ਕੇ ਦਿਖਾਉਂਦਾ ਮੈਂ। ਸਾਹਿਬ ਜੀ ਕਹਿੰਦੇ ਸੱਜਣ ਪਿਆਰਿਆ, ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ। ਜਿੰਨੇ ਪਾਪ ਕੀਤੇ ਸੀ, ਜਿੰਨੇ ਛਪਾ ਕੇ ਰੱਖੇ ਸੀਗੇ, ਪ੍ਰਗਟ ਪਏ ਨਿਧਾਨ ਸਭ ਜਾ ਪੁੱਛੇ ਧਰਮ ਰਾਏ। ਕਹੇ ਸੱਜਣਾ ਉੱਥੇ ਸਾਰੇ ਹੀ ਪ੍ਰਗਟ ਹੋ ਜਾਣੇ ਆ। ਉੱਥੇ ਆ ਕੇ ਪਿਛਾਪੜੇ ਉੱਥੇ ਨਹੀਂ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣਵਾਹ ਕੱਢੇ, ਜਜਮਾ ਲਿਆ। ਇਸ ਵਾਸਤੇ ਹੁਣ ਇਸ ਜਨਮ ਨੂੰ ਜਿੱਤ। ਜਨਮ ਜਿੱਤਣ ਵਾਸਤੇ ਇੱਕ ਨਾਮ ਪਦਾਰਥ ਤਿਲਕ ਹੋਣਾ ਚਾਹੀਦਾ। ਜਨਮ ਪਦਾਰਥ ਦੇ ਨਾਲ ਨਾਮ ਪਦਾਰਥ ਲੱਗ ਜਾਵੇ ਇਹ ਜਨਮ ਸਫਲ ਹੋ ਜਾਏਗਾ।
ਨਾਮ ਧਿਆਨ ਸਾਜਣਾ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪੁਨੀਤ। ਜੇ ਤੂੰ ਇਸ ਜਨਮ ਪਦਾਰਥ ਦੇ ਨਾਲ ਨਾਮ ਪਦਾਰਥ ਲਾ ਦਿੱਤਾ, ਇੱਥੇ ਵਿਦਵਾਨਾਂ ਦੋ ਵਿਚਾਰਾਂ, ਧਰਮ ਚਵੈ ਤੈਂ ਧਰਮਰਾਜ ਇਉਂ ਆਖੇਗਾ, ਆ ਮੇਰੇ ਘਰ ਆਇਆ, ਮੇਰਾ ਘਰ ਪਵਿੱਤਰ ਕੀਤਾ। ਕਹਿੰਦੇ ਧਰਮ ਦੀ ਦੁਨੀਆਂ ਚ ਇਹ ਆਵਾਜ਼ ਆਈ ਏ ਕਿ ਸੱਜਣਾ ਇਹ ਜਨਮ ਨੂੰ ਜਿੱਤ ਜਾਏਗਾ। ਜਨਮ ਪਦਾਰਥ ਜੀਤ ਹਰ ਸਰਨੀ ਰਹਾਓ, ਸੈਂਟਰ ਤੁਰਾ ਸਿਧਾਂਤ, ਕਰਤ ਵਿਕਾਰ ਦੋ ਕਰ ਝਾਰਤ, ਵਿਕਾਰ ਕਰਕੇ ਤੇ ਹੱਥ ਆਪਣੇ ਖਾਲੀ ਕਰ ਰਿਹਾ। ਇਹ ਗੱਲ ਯਾਦ ਰੱਖੀ, ਰਾਮ ਰਤਨ ਰਿਧ ਤਿਲ ਨਹੀਂ ਧਾਰਤ, ਉਹ ਜਿਹੜੇ ਵਾਹਿਗੁਰੂ ਅਕਾਲ ਪੁਰਖ ਦਾ ਬੇਸ਼ੁਮਾਰ ਕੀਮਤੀ ਰਤਨ ਨਾਮ ਹੈ, ਉਹਨੂੰ ਤਿਲ ਮਾਤਰ ਵੀ ਆਪਣੇ ਹਿਰਦੇ ਦੇ ਵਿੱਚ ਤੂੰ ਧਾਰਿਆ ਨਹੀਂ। ਤੂੰ ਪ੍ਰਗਟ ਹੋਣਾ ਸੀ ਜੇ ਕਿਤੇ ਅੰਦਰ ਨਾਮ ਹੁੰਦਾ। ਅੰਤਰ ਰਤਨ ਪਦਾਰਥ ਹਿਤ ਕੋ ਦੁਰੇ ਨਾ ਲਾਲ ਪਿਆਰੀ, ਜੇ ਅੰਦਰ ਤੇਰੇ ਨਾਮ ਹੁੰਦਾ, ਕਿਸੇ ਕੋਲ ਛੁਪਾਇਆ ਨਹੀਂ ਛੁਪਣਾ ਸੀ, ਤੂੰ ਪ੍ਰਗਟ ਹੋਣਾ ਸੀ, ਪਰ ਉਹਨੂੰ ਤੇ ਇੱਕ ਤਿਲ ਵੀ ਨਹੀਂ ਧਾਰਨ ਕੀਤਾ। ਭਰਨ ਭੋਖਣ ਸੰਗ ਔਧ ਵੇਹ ਬੇਹਾਣੀ, ਇਸ ਪਾਪੀ ਪੇਟ ਨੂੰ ਭਰਨ ਤੇ ਲੱਗਾ ਰਿਹਾ ਵੀ ਆਹ ਭਰ ਲਵਾਂ ਆਹ ਭਰ ਲਵਾਂ, ਪੇਟ ਦੀ ਪੂਰਤੀ ਕਰਨ ਵਾਲਾ ਉਹ ਸੀ। ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ, ਜਗਦੀਸ਼ ਜਗਤੇਸ਼ਵਰ ਜੋ ਜਗਤ ਦਾ ਈਸ ਮਾਲਕ ਏ, ਜਿਹਦੀ ਜੈ ਜੈਕਾਰ ਕਰਨੀ ਸੀ, ਉਸ ਪਾਸੇ ਕਿਹਾ ਨਹੀਂ ਜਾਂਦਾ ਤੇਰੀ ਗੱਤ ਤੇਰੀ ਅਵਸਥਾ ਬਣਨੀ ਸੀ, ਉਸ ਪਾਸੇ ਨੂੰ ਕਿਹਾ ਨਹੀਂ ਦਿੱਤਾ ਹੈਗਾ, ਉਧਰੋਂ ਅਵੇਸਲਾ ਹੋ ਗਿਆ। ਸਰਨ ਸਮਰੱਥ ਅਗੋਚਰ ਸੁਆਮੀ, ਜਿਹੜਾ ਵਾਹਿਗੁਰੂ ਕਿਸੇ ਦੇ ਗੋਚਰਾ ਨਹੀਂ, ਦੁਨੀਆਂ ਦੀ ਹਰ ਸ਼ੈ ਕਿਸੇ ਨਾ ਕਿਸੇ ਦੇ ਗੋਚਰੇ ਆ। ਕਿੱਡਾ ਵੱਡਾ ਮਨੁੱਖ ਹੋਵੇ, ਕੋਈ ਬਾਦਸ਼ਾਹ ਹੋਵੇ, ਉਹ ਕਿਸੇ ਨਾ ਕਿਸੇ ਦਾ ਗੋਚਰਾ ਹੈ। ਅਗੋਚਰ ਵਾਹਿਗੁਰੂ ਕੇਵਲ ਇੱਕ ਨਿਰੰਕਾਰ ਹੈ, ਗੁਰੂ ਅਗੋਚਰ ਹੈ। ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ, ਗੁਰ ਸਮਰੱਥ ਗੁਰ ਅਗੋਚਰਾ ਗੁਰ ਨਿਰਮਲ ਗੁਰਜੇਵੜ ਅਵਰ ਨਾ ਕੋਏ। ਗੁਰੂ ਸਮਰੱਥ ਏ, ਗੁਰੂ ਅਗੋਚਰ ਏ, ਗੁਰੂ ਕਿਸੇ ਦਾ ਗੋਚਰਾ ਨਹੀਂ ਹੈਗਾ। ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕੁਛ ਨੀ ਗੁਰ ਕੀਤਾ ਲੋੜੇ ਸੋ ਹੋਏ। ਇਸ ਵਾਸਤੇ ਗੁਰੂ ਕੋਲੇ ਆ, ਗੁਰੂ ਕੋਲੇ ਆਏਗਾ ਜੋ ਚਾਹੇਗਾ ਉਹ ਹੋਏਗਾ। ਉਹ ਸਮਰੱਥ ਹੈ, ਉਹ ਸਵਾਮੀ, ਉਹ ਮਾਲਕ ਹੈ, ਉਹਦੀ ਸਰਨ ਵਿੱਚ ਆਇਆ। ਸਰਨ ਸਮਰੱਥ ਅਗੋਚਰ ਸਵਾਮੀ, ਉਧਰ ਨਾਨਕ ਪ੍ਰਭ ਅੰਤਰਜਾਮੀ। ਉਹਨਾਂ ਸਿੱਖਾਂ ਕੋਲੋਂ ਸਿੱਖਣ ਦੀ ਲੋੜ ਹੈ। ਹੁਣ ਮੇਰਾ ਤਾਂ ਮਨ ਇਹ ਹੁੰਦਾ ਕਿ ਮੇਰਾ ਨਾਂ ਲੈਣ, ਵਿਸ਼ੇਸ਼ਣ ਲੈਣ ਵੀ ਗਿਆਨੀ ਨੇ, ਵਿਦਵਾਨ ਨੇ, ਇਹ ਹੰਕਾਰ ਦੀ ਮੱਤ ਹੈ। ਲੇਕਿਨ ਜਿਹਦੇ ਅੰਦਰ ਕੋਈ ਨਾਮ ਦਾ ਕਿਣਕਾ ਆ ਗਿਆ ਨਾ, ਉਹ ਆਪਣੇ ਵਾਲਾ ਵਿਸ਼ੇਸ਼ਣ ਬੜੇ ਨਿਮਰਤਾ ਨਾਲ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਿੰਨੀ ਨਿਮਰਤਾ ਚਲੇ ਗਏ, ਆਪਣੇ ਆਪ ਚ ਵਿਸ਼ੇਸ਼ਣ ਕੀ ਵਰਤੇ ਆ। ਲਾਲ ਸਗੇ ਗੁਲਾਮ ਗੁਰ ਗੋਬਿੰਦ ਸੰਗ, ਦਾਗੇਦਾਰ ਨਾਮ ਗੁਰ ਗੋਬਿੰਦ ਸਿੰਘ, ਰੇਜਾ ਚੀਨੇ ਖਾਨ ਗੁਰ ਗੋਬਿੰਦ ਸਿੰਘ, ਜੇ ਕੰਮ ਤਰੀਨ ਸਿੰਘਾਨ ਗੁਰਦ ਗੁਰ ਗੋਬਿੰਦ ਸਿੰਘ। ਮੈਂ ਗੁਲਾਮ ਆ ਤੇਰਾ, ਮੈਂ ਤੇਰੀ ਦਰ ਦਾ ਕੂਕੜ ਆ, ਮੈਂ ਤੇਰੇ ਦਰ ਦੇ ਟੁਕੜੇ ਖਾਣ ਵਾਲਾ,
मैं तेरी दर दे विच सिंगा दे विच कमीना बंदा वा। मैं इस सरन की निशानी सरनाए की जो इं उधर नानक प्रभ अंतर जामी दे अपने मन चू साफ करके आ अंतर जामी है ओरी सर विच इं आ तेरा इस संसार तू पार उतारा हो जाएगा। जदों ओरी सरन विच आया ध्यान किया फिर तेरे ए लोक सुखिए परलोक सुहेले नानक हर प्रभ आपे मिले। सतगुरु साहिब जी ने संखेप दे विच इलाही फरमान की विचार कराई। विचारा करदियां बहुत भुला होईयां। सतगुरु साहिब जी गुरु की संगत अणजाण बच्चा जान के माफ करे होईयां भुला की माफी करो कृपा। बुलाओ फतेह। वाहिगुरु जी का खालसा वाहिगुरु जी की फतेह। रामकली महला तीजा आनंद एक ओंकार सत गुर प्रसाद आनंद पिया मेरी माए सत गुर ता पाया सहज सेती राग रतन परिवार परियां सब दो तगावो हरी केरा कह

ਹਰ ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰ ਉਹ ਕਰੇ ਤੇਰਾ ਸਭ ਨਾ ਗੱਲਾਂ

ਵਸਿਆ ਕਾਹੈ ਨਾਨਕ ਸੱਚੇ ਸਾਹਿਬ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਕਾਹੈ ਨਾਨਕ ਸੁਣੋ ਸੰਤੋ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਚਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਪੰਚ ਦੁੱਧ ਤੁਦ

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾਉਣ ਦੇ ਆਵੇ ਤਾਏ ਸਭ ਥਾਂਏ ਹੋਏ ਸਾਹਿਬ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂਏ ਸਤਸਾਂ ਪਾਤਸ਼ਾਹ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤੋਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਆਰਿਆਂ ਨਾਲ ਚੜਾਏ ਗਏ ਕੜਖੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਬਿਰਥ ਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਹੋਵੇ ਚੇਤਾ ਉਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਆਏ ਦੇਖ ਤੇ ਫਤਿਹ ਬਿਰਥ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਆਨਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇਰ ਮਾਣਿਆ ਕੇ ਮਾਣ ਸਤਿਗੁਰੂ ਜੀ ਨਤਾਣਿਆ ਕੇ ਤਾਣ ਸਤਿਗੁਰੂ ਜੀ ਨਿਹੋਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਦਕਾ ਹੈ ਪਾਤਸ਼ਾਹ ਜੀ ਆਪ ਜੀਆਂ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਪਾਤਸ਼ਾਹ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀਆਂ ਨੇ ਬਖਸ਼ਿਸ਼ ਕੀਤੀ ਆਪ ਜੀਆਂ ਦੇ ਪਾਵਨ ਹੋਜਰੀ ਵਿਖੇ ਅੰਮ੍ਰਿਤ ਵੇਲੇ ਤੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾ ਅੰਦਰ ਆਸਾ ਕੀ ਵਾਰ ਦੀ ਦੇ ਸੰਪੂਰਨ ਸ਼ਬਦ ਕੀਰਤਨ ਹੋਏ ਉਪਰੰਤ ਮੁੱਖ ਵਾਕ ਦੀ ਵਿਚਾਰ ਗੁਣਤ ਵਿਚਾਰਾਂ ਹੋਈਆਂ ਪਾਤਸ਼ਾਹ ਜੀ ਵਿਚਾਰਾਂ ਕਰਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ ਅੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਸਾਧ ਸੰਗਤ ਦੇ ਹਿਰਦੇ ਦੇ ਵਿੱਚ ਸਾਉਣਾ ਦਲ ਆਈ ਸਰਬਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਜੀ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਿਮਨ ਕਰਾਉਣਾ ਪਾਤਸ਼ਾਹ ਬਖਸ਼ਵੇਂ ਦਾਤਾਂ ਵਿੱਚੋਂ ਸਰਬਸਾਧ ਸੰਗਤ ਵੱਲੋਂ ਬੜਾ ਪ੍ਰਸ਼ਾਦੀ ਦੇਖ ਸਜਾ ਕਰਕੇ ਆਪ ਜੀ ਦੇ ਪਵਿੱਤਰ ਹਜ਼ੂਰੀ ਹਾਜ਼ਰ ਕੀਤੀ ਆਪ ਜੀ ਦਾ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸਰਬਸਾਧ ਸੰਗਤ ਵਿਖੇ ਵਰਤੇ ਜੋ ਸਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ
ਵਾਹਿਗੁਰੂ ਵਾਹਿਗੁਰੂ ਜਪੇ ਦਾਤਾਰ ਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੈ ਸੁੱਖ ਹੋਵੈ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ। ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ।

0: ਸੂਹੀ ਮਹੱਲਾ ਪੰਜਵਾਂ ਬਹਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਕੀ ਸਾਜੀ ਨਿਵਾਸ ਜੀ, ਪਰਮ ਪਿਆਰੀ ਸਤਸੰਗ ਜੂਟ ਪਾ ਗਏ ਹੋ ਜੀ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਉਪਰੰਤ ਮੁੱਖ ਵਾਕ ਦੀ ਕਥਾ ਅਰਦਾਸ ਹੁਕਮਨਾਮਾ ਆਪ ਜੀਆਂ ਨੇ ਸਰਵਣ ਕੀਤਾ ਹੈ। ਭਾਗਾਂ ਵਾਲੇ ਹੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾਲਤਾ ਕਰਨ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰਗਾਹੇ ਪਰਿਵਾਰ ਨੂੰ ਕਰਨ, ਇਸੇ ਤਰ੍ਹਾਂ ਆਪ ਜੁੜ ਕੇ ਗੁਰਬਾਣੀ ਸਰਵਣ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ। ਆਹ ਕੁਝ ਕੁ ਸੂਚਨਾਵਾਂ ਨੇ ਜੋ ਆਪ ਜੀਆਂ ਦੇ ਨਾਲ ਸਾਂਝੀਆਂ ਕਰਨੀਆਂ ਹਨ। ਸਭ ਤੋਂ ਪਹਿਲਾਂ ਜੋ ਕਿ ਆਪ ਜੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਲਈ ਜੋ ਦੋ ਬਿਲਡਿੰਗਾਂ ਡਬਲ ਉਸਾਰੀ ਕੀਤੀਆਂ ਜਾ ਰਹੀਆਂ ਹਨ, ਬਹੁਤ ਸਾਰੀਆਂ ਸੰਗਤਾਂ ਨੇ ਇਹਦੇ ਵਿੱਚ ਆਪਣਾ ਹਿੱਸਾ ਪਾ ਕਰਕੇ ਦਸਵੰਧ ਕੱਢ ਕੇ ਗੁਰੂ ਦੀਆਂ ਖੁਸ਼ੀਆਂ ਲਈਆਂ ਹਨ। ਜਿਨ੍ਹਾਂ ਨੇ ਅਜੇ ਤੱਕ ਇਹ ਸੇਵਾ 'ਚ ਹਿੱਸਾ ਨਹੀਂ ਪਾਇਆ, ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪ ਇਸ ਦੇ ਵਿੱਚ ਹਿੱਸਾ ਪਾ ਕਰਕੇ ਗੁਰੂ ਦੀਆਂ ਖੁਸ਼ੀਆਂ ਲਓ ਜੀ। ਤੋ ਸਤੰਬਰ 7 ਨੂੰ ਲੇਬਰ ਡੇ ਔਰ ਸਤੰਬਰ 11, 12, 13 ਨੂੰ ਜੋ ਗੁਰਮਤਿ ਰਾਗ ਦਰਬਾਰ 21-33 ਰਾਗਾਂ ਦਾ ਜੋ ਕੀਰਤਨ ਹੋਣਾ ਹੈ, ਬਹੁਤ ਸਾਰੇ ਵਿਦਵਾਨ ਸੱਜਣ ਕੀਰਤਨੀਏ ਆਪ ਜੀ ਨੂੰ ਗੁਰਮਤਿ ਅਨੁਸਾਰ ਨਿਰਧਾਰਤ ਰਾਗ ਸਰਵਣ ਕਰਾ ਕੇ ਨਿਹਾਲ ਕਰਨਗੇ। ਤੋ 11, 12, 13 ਸਤੰਬਰ ਨੂੰ ਸਮੇਂ ਸਿਰ ਪਹੁੰਚ ਕੇ ਦੋਨੋਂ ਟਾਈਮ ਔਰ ਰਾਗ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਜੀ। 12 ਸਤੰਬਰ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਸ ਦਿਨ ਵੀ ਆਪ ਜੀ ਨੇ ਪਹੁੰਚਣਾ ਹੈ। ਔਰ 13 ਸਤੰਬਰ ਨੂੰ ਫਿਰ ਗੁਰਗੱਦੀ ਦਿਵਸ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਏ, ਉਹਨਾਂ ਦੀ ਗੁਰਤਾ ਗੱਦੀ ਦਾ ਦਿਵਸ ਹੈ। ਆਪ ਸਭਨਾਂ ਨੇ ਪਹੁੰਚ ਕੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਜੀ। ਸਤੰਬਰ 14 ਨੂੰ ਜੋਤੀ ਜੋਤ ਗੁਰੂ ਅਮਰ ਰਾਮਦਾਸ ਸਾਹਿਬ ਜੀ ਆਪ ਜੀਆਂ ਨੇ ਉਸ ਦਿਨ ਵੀ 14 ਸਤੰਬਰ ਨੂੰ ਪਹੁੰਚ ਕੇ ਖੁਸ਼ੀਆਂ ਲੈਣੀਆਂ। 17 ਸਤੰਬਰ ਸੰਗਰਾਂਦ ਅਸੂ ਦਾ ਮਹੀਨਾ 17 ਸਤੰਬਰ ਨੂੰ ਆਰੰਭ ਹੋਣਾ ਹੈ ਜੀ। ਆਪ ਜੀ ਨੇ ਪਹੁੰਚਣਾ ਸਮੇਂ ਸਿਰ, ਗੁਰੂ ਦੀਆਂ ਖੁਸ਼ੀਆਂ ਲੈਣੀਆਂ ਜੀ। ਸਤੰਬਰ 18 ਵਿਵਾਹ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਉਸ ਦਿਨ ਵੀ ਦੀਵਾਨ ਸਜਣੇ ਸਵੇਰੇ ਸ਼ਾਮ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। 24 ਸਤੰਬਰ ਨੂੰ ਗੁਰਗੱਦੀ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸਤੰਬਰ 26 ਜੋਤੀ ਜੋਤ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੋਨੋਂ ਟਾਈਮ ਦੀਵਾਨ ਸਜਣਗੇ, ਪਹੁੰਚਣ ਦੀ ਕਿਰਪਾਲਤਾ ਕਰਨੀ। ਸਤੰਬਰ 27 ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਤੇ ਨਗਰ ਕੀਰਤਨ ਅਤੇ ਜੋ ਸਹਿਜ ਪਾਠ ਆਰੰਭ ਕੀਤੇ ਨੇ ਉਹਨਾਂ ਦੇ ਭੋਗ ਪੈਣਗੇ। ਆਪ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਇਲਾਹਾ ਲੈਣਾ ਜੀ। ਸਤੰਬਰ 30 ਜੋੜ ਮੇਲਾ ਬਾਬਾ ਬੁੱਢਾ ਜੀ। ਇਸੇ ਤਰ੍ਹਾਂ ਬਹੁਤ ਸਾਰੇ ਜੋ ਪ੍ਰੋਗਰਾਮ ਹੋਣੇ ਹਨ, ਆਪ ਜੀ ਨੇ ਸਾਰੇ ਸਮਾਗਮਾਂ ਦੇ ਵਿੱਚ ਪਹੁੰਚ ਕਰਕੇ ਗੁਰਬਾਣੀ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ। ਆਉਣ ਸਮਾਂ ਹੋ ਰਿਹਾ ਹੈ ਸਹਿਜ ਪਾਠ ਦਾ। ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਆਪ ਜੀ ਨੂੰ ਬੜੇ ਪਿਆਰ ਦੇ ਨਾਲ ਜੋ ਰੋਜ਼ਾਨਾ ਸ਼ਬਦਾ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦਾ ਪਾਠ ਸਰਵਣ ਕਰਾਉਂਦੇ ਹਨ, ਉਹਨਾਂ ਪਾਸੋਂ ਆਪਾਂ ਪਾਠ ਸਰਵਣ ਕਰੀਏ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1110 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋ ਰਹੇ ਹਨ। ਪਿਆਰ ਸਾਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 1110 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੁਖਾਰੀ ਮਹੱਲਾ ਪਹਿਲਾ, ਤਾਰਾ ਚੜਿਆ ਲੰਮਾ, ਕਿਉਂ ਨਦਰ ਨਿਹਾਲਿਆ ਰਾਮ, ਸੇਵਕ ਪੂਰ ਕਰਮਾ, ਸਤਿਗੁਰ ਸ਼ਬਦ ਦਿਖਾਲਿਆ ਰਾਮ, ਗੁਰ ਸ਼ਬਦ ਦਿਖਾਲਿਆ ਸੱਚ ਸੰਭਾਲਿਆ, ਅਹਿਨਿਸ ਦੇਖ ਵਿਚਾਰਿਆ, ਧਾਵਤ ਪੰਚ ਰਹੇ ਘਰ ਜਾਣਿਆ, ਕਾਮ ਕ੍ਰੋਧ ਬਿਖ ਮਾਰਿਆ, ਅੰਤਰ ਜੋਤ ਭਈ ਗੁਰਸਾਖੀ, ਚੀਨੇ ਰਾਮ ਕਰਮਾ, ਨਾਨਕ ਹਉ ਮੈਂ ਮਾਰ ਪਤੀਣੇ, ਤਾਰਾ ਚੜਿਆ ਲੰਮਾ, ਗੁਰਮੁਖ ਜਾਗ ਰਹੇ ਚੁੱਕੀ ਅਭਿਮਾਨੀ ਰਾਮ, ਅਣ ਦਿਨ ਭੋਰ ਭਇਆ ਸਾਚ ਸਮਾਨੀ ਰਾਮ, ਸਾਚ ਸਮਾਨੀ ਗੁਰਮੁਖ ਮਨ ਭਾਨੀ, ਗੁਰਮੁਖ

ਪ੍ਰੀਤਮ ਹਉ ਸਤਿਗੁਰ ਵਿਟਹ ਵਾਰਿਆ ਜਬ ਦੇਖਾਂ ਫਿਰ ਪਿਆਰਾ ਹਰ ਗੁਣ ਰਸ ਰਵਾ ਰਾਮ ਮੇਰੇ ਅੰਤਰ ਹੋਏ ਵਿਗਾ

ਨਾਵਣ ਪੁਰਬ ਅਪੀਚ ਗੁਰ ਸਤਗੁਰ ਦਰਸ ਭਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁੱਖ ਖਿ

ਤਿਸ ਲੇਖਾ ਸਭ ਛਡਾਵੀਐ ਰੇ। ਹਰ ਨਾਮ ਅਰਾਧ ਹੈ ਸੇ ਧਨ ਜਨ ਕਹੀਐ, ਤਿਨ ਮਸਤਕ ਭਾਗ ਤੁਰ ਲਿਖ ਪਾਵੀਐ ਰੇ। ਤਿਨ ਦੇਖੇ ਮੇਰਾ ਮਨ ਬਿਕਸੈ, ਜਿਉਂ ਸੁੱਤ ਮਿਲ ਮਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ ਅਤੇ ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਨੂੰ ਦਰੋਂ ਘਰੋਂ ਨਾਮ ਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਬਾਣੀ ਦਾ ਭਾਵ ਸਤਿਗੁਰੂ ਜੀ ਸਭਨਾਂ ਪਰਿਵਾਰਾਂ ਨੂੰ ਪ੍ਰਦਾਨ ਕਰਨ, ਰਹਿਮਤਾਂ ਵਰਤਾਉਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ। ਭੁੱਲਾਂ ਨਾ ਚਿਤਾਰਨੀਆਂ, ਪਿਆਰ ਸਤਿਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

संत सूर्मो पत्ता।

ਪਾਣੀਆਂ ਦੀ ਪਾਤਾ ਇਸ ਵਿੱਚ ਧਰਤੀ ਸਾਵਤੀ ਧਰਮ ਸਾ ਜਿਸ ਵਿੱਚ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦੀ ਕਰਮ ਸੋਵੇ ਕੱਚ ਖਾਈ ਉੱਥੇ

0: ਤੇ ਤੇ ਤਨ ਮਨ ਕੇਤੇ ਕੇਤੇ ਰਤਨ ਤੁੰਦ
1: ਕੇਤੀਆਂ ਪਾਣੀ ਕੇਤੀਆਂ ਪਾਣੀ ਕੇਤੇ ਪਾਸ ਰੇਂਦਰ
0: ਕੇਤੀਆਂ ਸੁਖੀ ਨਾਨਕ ਅੰਤ ਨਾ ਅੰਤ
2: ਗਿਆਨ ਅੰਤ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋ ਤੋੜੇ ਅਨੰਦ।

ਸੁਣੀਐ ਮਨ ਰੱਖੀਐ ਭਾਉ ਸੁਖ ਪਰ ਹਰ ਸੁਖ ਕਰ ਲੈ ਜਾ ਗੁਰਮੁਖ ਨਾਦਨ ਗੁਰਮੁਖ ਮੈਂ ਚੰਦ

ब्रह्मा सत्वान सलाम

0: ਕਾਨਾਂ ਮਨ ਕੇਤੇ ਕਿਤੇ ਰੱਖਣ ਤੂੰ ਹੁੰਦਾ
1: ਖੇਤੀਆਂ
0: ਸੁਣੀ ਨਾਨਕ ਅੰਤ ਨਾ ਅੰਤ।

अंत न सुनी कहना, अंत न करना वेरना, अंत न देखना सुन।

cabalan, cabalan. Eso debe ser.

ਧਰਤੀ ਥਾਪ ਕੀ ਧਰਮ ਸਾਥ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸਵੈ ਕੱਚ ਖਾਈ ਉੱਥੇ ਪਾਏ ਨਾਨਕ ਪਿਆ ਧਰਮ ਖੰਡ ਕਾ

0: ਨਾਮ ਹੁਣ ਕੇਤੇ ਕੇਤੇ ਰਤਨ ਤੁਮ
1: ਕੇਤੀਆਂ
0: ਨਾਨਕ ਅੰਤ ਨਾ ਅੰਤ।

एक ओंकार सतनाम करता पुरख निरभाव निर्वैर

ਬਚਨ ਉੱਪਰ ਆਇਆ ਗੁਰਸਿੱਖਾਂ ਵਡਿਆਈ ਭਾਵੇ ਗੁਰਪੂਰੇ ਕੀ ਮਨਮੁੱਖਾਂ ਉਹ ਵੇਲਾ ਹੱਥ ਨਾ ਆਇਆ ਪੌੜੀ ਸੱਚ

ਅਕਾਲੇ ਜਿਨ ਅੰਦਰ ਕਪਟ ਵਿਕਾਰ ਝੂਠ ਓਏ ਆਪੇ ਸੱਚੇ ਵੱਖ ਕੱਢੇ ਜਜਮਾਲੇ ਸਚਿਆਰ ਸਿੱਖ ਬਹਿ ਸਤਗੁਰ ਪਾਸ ਘਾਲਨ ਕੂੜਿਆਰ ਨਾ ਲੱਭਦੀ ਕਿਤੇ ਥਾਏ ਭਾਲੇ ਜਿਨ੍ਹਾਂ ਸਤਗੁਰ ਕਾ ਆਖਿਆ ਸੁਖਾਵੇ ਨਾਹੀਂ ਤਿਨਾ ਮੂੰਹ ਭਲੇਰੇ ਫਿਰ ਹੈ ਦਇਆ ਗਾਲੇ।

ਭਗਤਾਂ ਨੂੰ ਸਦਾ ਰੱਖਦਾ ਆਇਆ। ਪੌੜੀ ਤੂੰ ਸਾਹਿਬ ਅਗਮ ਦਿਆਲ ਹੈ, ਵਡਦਾਤਾ ਦਾਣਾ ਤੁਦ ਜੇਵੜ, ਮੈਂ ਹੋਰ ਕੋ ਦਿਸ ਨਾ ਆਵਹੀ, ਤੂੰ ਹੈ ਸੁਗੜ ਮੇਰੇ ਮਨ ਭਾਣਾ।

ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪਹਿ ਅਵਰਹਿ ਨਾਮ ਜਪਾਵੈ ਪੌੜੀ ਜੋ ਤੁਧ ਸੱਚ ਧਿਆਏ ਰੇ ਸੇ ਵਿਰਲੇ ਥੋੜੇ ਜੋ ਮਨ ਚਿੱਤੇ ਇੱਕ ਅਰਾਧ ਤੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ ਤੁਧ ਨੋ ਸਭ ਧਿਆਈ ਦੀ

ਢਿੱਡ ਮੁੰਡਾਹੂ ਕੱਟਿਆ ਤਿਸ ਡਾਲ ਸੁਕੰਦੇ। ਸਲੋਕ ਮਹੱਲਾ ਚੌਥਾ। ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ ਤੁਸ ਦਿੱਤੀ ਪੂਰੈ ਸਤਿਗੁਰੂ ਘਟੈ ਨਾਹੀ ਇੱਕ ਤਿਲ ਕਿਸੇ ਦੀ ਘਟਾਈ। ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ ਤਾਂ ਝੱਕ ਝੱਕ ਮਰੈ ਸਭ ਲੋਕਾਈ। ਨਿੰਦਕਾਂ ਕੇ ਮੂੰਹ ਕਾਲੇ ਕਰੇ ਹਰ ਕਰਤੈ ਆਪ ਵਧਾਈ। ਜਿਉ ਜਿਉ ਨਿੰਦਕ ਨਿੰਦ ਕਰੈ ਤਿਉ ਤਿਉ ਨਿਤ ਨਿਤ ਚੜੈ ਸਵਾਈ। ਜਨ ਨਾਨਕ ਹਰ ਆਰਾਧਿਆ ਤਿੰਨ ਪੈਰੀ ਆਣ ਸਭ ਪਾਈ। ਮਹੱਲਾ ਚੌਥਾ। ਸਤਿਗੁਰ ਸੇਤੀ ਗਣਤ ਜੇ ਰੱਖੈ ਹਲਤ ਪਲਤ ਸਭ ਤਿਸਕਾ ਗਿਆ। ਨਿਤ ਚਹੀਆ ਪਾਏ ਝੱਗੂ ਸੁੱਟੇ ਝੱਖਦਾ ਝੱਖਦਾ ਝੜ ਪਿਆ। ਨਿਤ ਉਪਾਵ ਕਰੇ

ਉਹਨਾਂ ਅੰਦਰ ਸੱਚ ਮੁਖ ਉਜਲੇ, ਸੱਚ ਬੋਲਣ ਸੱਚੇ ਤੇਰਾ ਕੁਰਬਾਨ। ਸੇ ਭਗਤ ਜਨੀ ਗੁਰਮੁਖ

ਭਗਤਾਂ ਕੀ ਰੱਖ ਕਰੇ ਹਰ ਸਵਾਮੀ, ਨਿੰਦਕਾਂ ਦੁਸਤਾਂ ਕੇ ਮੂੰਹ ਕਾਲੇ ਕਰਾਏ। ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ। ਅੰਦ ਨਾਮ ਜਪੋ ਗੁਰਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰਸਿੱਖੋ ਹਰ ਕਰਤਾ ਆਪ ਮੂੰਹ ਕਢਾਏ। ਗੁਰਸਿੱਖਾਂ ਕੇ ਮੂੰਹ ਉਜਲੇ ਹਰੇ ਗੁਰਸਿੱਖਾਂ ਕੇ ਮੂੰਹ ਉਜਲੇ ਕਰੇ, ਹਰ ਪਿਆਰਾ ਗੁਰ ਕਾ ਜੈਕਾਰ ਸੰਸਾਰ ਸਬਦ ਕਰਾਏ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਖਾਏ ਪੌੜੀ। ਤੂੰ ਸੱਚਾ ਸਾਹਿਬ

ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਉਸ ਦੇ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪੁਕਾਰੇ ਖੱਲਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਾਇਆ ਉਸ ਦਾ ਸਭ ਗਿਆ, ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੂੰਹ ਕੱਢ ਨਾ ਸਕੈ ਉਸ ਦਾ ਕਾਲਾ ਪਇਆ। ਕਰਮ ਧਰਤੀ

ਭੁੱਖ ਕਦੇ ਨਾ ਉਤਰੇ ਨਿਤ ਭੁੱਖਾ ਭੁੱਖ ਕੁਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੇ ਨਿਤ ਹੌਲੇ ਹੌਲ ਮਰਾਹੀ

ਕਿਛ ਗੁੱਜਾ ਨਾ ਹੋਇਆ। ਜੈਸਾ ਬੀਜੈ ਸੋ ਲੁਣੈ ਤੇ ਜੇਹਾ ਪੁਰਬ ਕਿੰਨੇ ਬੋਇਆ। ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਿਗੁਰ ਕੇ ਚਰਨ ਧੋਇਆ। ਗੁਰ ਸਤਿਗੁਰ ਪਿੱਛੇ ਤਰ ਗਿਆ ਜਿਉ ਲੋਹਾ ਕਾਠ ਸੰਜੋਇਆ। ਜਨ ਨਾਨਕ ਨਾਮ ਧਿਆਇ ਤੂੰ ਜਪ ਹਰ ਹਰ ਨਾਮ ਸੁਖ ਹੋਇਆ। ਮਹੱਲਾ ਚੌਥਾ ਵਡਭਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ। ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਪੌੜੀ। ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਗੁਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ। ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਓਤ ਪੋਤ। ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸ਼ਰਵਣ ਸਰੋਤ। ਜਨ

ਹੋ ਆਖ ਸਲਾਹੀ ਸਿਫਤ ਸੱਚ ਸੱਚ ਸੱਚੇ ਕੀ ਵਡਿਆਈ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੇ ਨਾ ਪਾਈ।

ਮਹੱਲਾ ਚੌਥਾ ਔਗਣੀ ਭਰਿਆ ਸਰੀਰ ਹੈ ਕਿਉ ਸੰਤ ਹੋ ਨਿਰਮਲ ਹੋਏ ਗੁਰਮੁਖ ਗੁਣ ਵਿਹਾਜੀ ਹੈ ਮਲ ਹੋਮੈ ਘੱਡੈ ਤੋਏ ਸੱਚ ਵਣੰਜੈ ਰੰਗ ਸਿਰ।

ਧੰਨ ਧੰਨ ਜਨਮ ਸਿਚਾਰਿਆ ਮੁਖ ਉਜਲ ਸੱਚ ਕਰੀਜੈ ਸਲੋਕ ਮਹੱਲਾ ਚੌਥਾ। ਸਾਕਤ ਜਾਏ ਨਿਭੈ ਗੁਰ ਆਗੇ ਮਨ ਖੋਟੇ ਕੂੜ ਕੂੜਿਆਰੇ ਜਾ ਗੁਰ ਕਹੇ ਉਠੋ ਮੇਰੇ ਭਾਈ ਬਹਿ ਜਾਹੇ ਕੁਸਰ ਬਗੁਲਾਰੇ। ਗੁਰਸਿੱਖਾਂ ਅੰਦਰ

ਸਤਿਗੁਰ ਪੁਰਖ ਅਗਮ ਹੈ ਜਿਸ ਅੰਦਰ ਹਰ ਉਰਤਾਰਿਆ, ਸਤਿਗੁਰੂ ਨੂੰ ਅੱਪੜ ਕੋਈ ਨਾ ਸਕਈ ਜਿਸ ਵੱਲ ਸਿਰਜਣ ਹਾਰਿਆ। ਸਤਿਗੁਰੂ ਕਾ ਖੜਗ ਸੰਜੋਗ ਹਰ ਭਗਤ ਹੈ ਜਿਤ ਕਾਲ ਕੰਠ।

ਭੌਜਲ ਡੁੱਬਦਿਆ ਕੱਢ ਲਏ ਹਰ ਦਾਤ ਕਰੇ ਦਾਤਾਰ ਧਨ ਧਨ ਸੇ ਸਾਹ ਹੈ ਜੇ ਨਾਮ ਕਰੇ ਵਾਪਾਰ ਵਣ ਜਾਰੇ ਸਿੱਖ ਆਵਦੇ ਸ਼ਬਦ ਲਗਾਵਣ ਹਾਰ ਜਨ ਨਾਨਕ ਜਿਨਕੋ ਕਿਰਪਾ ਪਈ ਤਿਨ ਸੇਵਿਆ ਸਿਰਜਣ ਹਾਰ ਪੌੜੀ ਸੱਚ ਸੱਚੇ ਕੇ ਜਨ ਭਗਤ ਹੈ ਸੱਚ ਸੱਚਾ ਜਿਨੀ ਅਰਾਧਿਆ ਜਿਨ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰੋ ਹੀ ਸੱਚ ਲਾਦਿਆ ਸੱਚ ਸਾਹਿਬ ਸੱਚ ਜਿਨੀ ਸੇਵਿਆ ਕਾਲ ਕੰਡ

ਸਪਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ।

ਸਭ ਤੂੰ ਕਰਤਾ ਸਭ ਕਿਛ ਜਾਣਦਾ ਜੋ ਜੀਆ ਅੰਦਰ ਵਰਤੈ ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤੈ।

ਇਹ ਬਨੂਆ ਦ੍ਰਿੜ ਕਰ ਰੱਖੀਐ ਗੁਰਮੁਖ ਲਾਈਐ ਚਿੱਤ ਕਿਉ ਸਾਸ ਗਿਰਾਸ ਵਿਸਾਰੀਐ ਬਹਿਦਿਆ ਉੱਠਦਿਆ ਨਿਤ ਮਰ

ਪਚ ਪਚ ਮੂਏ ਅਜਾਣ ਮਹੱਲਾ ਪੰਜਵਾਂ ਜੋ ਤੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ ਰਾਮ ਨਾਮ ਧਨ ਵਖਰੋ ਨਾਨਕ ਸਦਾ ਧਿਆਏ ਪੌੜੀ ਪੰਜਵੀਂ

ਸਮਰਸਨ ਬੁੱਟ ਨਾਨਕ ਕੋ ਗੁਰ ਬਖਸਿਆ ਨਾਮੇ ਸੰਗ ਜੁੱਟ ਸਲੋਕ ਮਹੱਲਾ ਚੌਥਾ ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੇ ਜਜ ਮਾਲਿਆ ਅੱਗੋ ਦੇ ਸੱਦਿਆ ਸੱਤੇ ਦੀ ਭਿਖਿਆ ਲਏ ਨਾਹੀ ਪਿੱਛੋ ਦੇ ਪੁਛਤਾਏ ਕੇ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਜ ਲੋਕ ਸਭ ਹੱਸਣ ਲੱਗੇ ਤੱਪਾ ਲੋਭ ਲਹਿਰ ਲੈ ਹੈ ਗਾਲਿਆ ਤਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਫਿੱਟੇ ਨਾਹੀ ਧਨ ਬਹੁਤੇ ਡਿੱਠੈ ਤਪੈ ਧਰਮ ਹਾਰਿਆ ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ ਬਹਿ ਸਾਧ ਜਨਾ ਵਿਚਾਰਿਆ ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੇ ਕੀ ਉਸਤਤੀ ਵਿੱਚ ਹੋਵੇ ਇਹੋ ਦੇਖੋ ਤਪਾ ਦਿਆ ਮਾਰਿਆ ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਘਾਲਿਆ ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾ ਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੇ ਘੜ ਪਾਹਿਓ ਜਿੱਥੇ ਮਹਾਂ ਮਹਾਂ ਹਤਿਆਰਿਆ ਫੇਰ ਇਸ ਤਪੇ ਦੇਹ ਨੂੰ ਕੋਈ ਲੱਗੋ ਨਾਹੀ ਇਹੋ ਸਤਿਗੁਰ ਹੈ ਫਿਟਕਾਰਿਆ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਸੋ ਪੂਜੈ ਜੋ ਦੇ ਸਵਾਰਿਆ ਮਹੱਲਾ ਚੌਥਾ ਹਰ ਭਗਤਾ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਉਂਦੇ ਹਰ ਨਾਮ ਸੁਖਦਾਈ ਹਰ ਭਗਤਾਂ ਨੂੰ ਨਿਤ ਨਾਵੇਂ ਕੀ ਵਡਿਆਈ ਬਖਸ਼ਿਆਨ ਨਿਤ ਚੜ੍ਹੈ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲਿਆਨ ਆਪਣੀ ਪੈਜ ਰਖਾਈ ਨਿੰਦਕਾਂ ਪਾਸੋ ਹਰ ਲੇਖਾ ਮੰਗਸੀ ਬਹੁ ਦੇਹ ਸਜਾਈ।

ਕਮਾਈ ਜਾਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾਂ ਭਗਤ ਜਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਏ ਗੁਮਾਨ ਕਰ ਹੈ ਮੂੜ ਗੁਮਾਨੀਆਂ ਵਿਸ ਖਾਦੀ ਮਰੀਏ ਆਏ ਲਗੇ ਨੀਤ ਇਹ ਥੋੜੜੇ ਜੋ ਪੱਕਾ ਖੇਤ ਲੁਣੀਐ ਜਿਹੇ ਕਰਮ ਕਮਾਵਦੇ ਤੇ ਵੇਹੋ ਭਣੀਐ ਜਨ ਨਾਨਕ ਕਾ ਖਸਮ ਵੱਡਾ ਹੈ ਸਭ ਦਾ ਧਣੀਐ ਸਲੋਕ ਮਹੱਲਾ ਚੌਥਾ ਮਨ ਮੁਖ ਮੂਲੋ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆ ਅੰਧਿਨ ਗੁਦਰੈ ਸ਼ਬਦ ਨਾ ਕਰੇ ਵਿਚਾਰ ਸੁਧ ਮਤ ਕਰਤੈ ਸਭ ਹਿਰ ਲਈ ਬੋਲਣ ਸਭ ਵਿਕਾਰ ਦਿੱਤੈ ਕਿਤੇ ਨਾ ਸੰਤੋਖੀ ਹੈ ਅੰਤਰ ਤ੍ਰਿਸ਼ਨਾ ਬਹੁ

ਨਾਨਕ ਵਿਚਾਰੈ ਸੰਤ ਮੁਨ ਜਨਾ ਚਾਰ ਵੇਦ ਕਹੰਦੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ਪ੍ਰਗਟ ਪਹਾਰੈ ਜਾਪਦੇ ਸਭ ਲੋਕ ਸੁਣੰਦੇ ਸੁਖ ਨ ਪਾਇਨ ਮੁਗਦ ਨਰ ਸੰਤ ਨਾਲ ਖਹੰਦੇ ਓਏ ਲੋਚਨ ਉਨ੍ਹਾਂ ਗੁਣਾਂ ਨੂੰ ਉਹ ਅਹੰਕਾਰ ਸੜੰਦੇ ਓਏ ਆ ਓਏ ਵਿਚਾਰੇ ਕਿਆ ਕਹੈ ਜਾ ਭਾਗ ਤੁਰ ਮੰਦੇ ਜੋ ਮਾਰੇ ਤਿੰਨ ਪਾਰ ਭ੍ਰਮ ਸੇ ਕਿਸੇ ਨਾ ਸੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਇ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰ ਹੈ ਪਵੰਦੇ ਪੇਡ ਮੰਡਾਹੂ ਕੱਟਿਆ ਤਿਸ ਟਾਲ ਸੁਕੰਦੇ ਸਲੋਕ ਮਹੱਲਾ ਪੰਜਵਾਂ ਗੁਰੂ ਨਾਨਕ ਹਰ ਨਾਮ ਦੜਾਇਆ ਭੰਨਣ ਘੜਨ ਸਮਰੱਥ ਪ੍ਰਭ ਸਦਾ ਸੰਭਾਲਿਓ ਮਿੱਤਰ ਤੂੰ ਦੁੱਖ ਸਬਾਇਆ ਲੱਥ ਮਹੱਲਾ ਪੰਜਵਾਂ ਖੁਦਿਆਵੰਤ ਨ ਜਾਣਈ ਲਾਜ ਕੁ ਬੋਲ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਪੌੜੀ ਜੇ ਵੇਹੇ ਕਰਮ ਕਮਾਵਦਾ ਤੇ ਵੇਹੇ ਫਲਤੇ ਚੱਬੇ ਤੱਤਾ ਲੋਹੋ ਸਾਰ ਵਿੱਚ ਸੰਗੈ ਪਲਤੇ ਘੱਤ ਗਲਾਵਾ ਚਾਲਿਆ ਤਿੰਨ ਦੂਤ ਅਮਲ ਤੇ ਕਾਈ ਆਸਨਾ ਪੁੰਨੀਆਂ ਨਿਤ ਪਰ ਮਿਲ ਹਰਤੇ ਕੀਆ ਨਾ ਜਾਣੈ ਇਕਿਰਤ ਕਣ ਵਿੱਚ ਜੋਨੀ ਫਿਰਤੇ ਸਭੇ ਧਿਰਾਂ ਨਿਖੁੱਟਿਅਸ ਹਰ ਲਈਅਸ ਧਰਤੇ ਵਿਜਣ ਕਲਹਨ ਨ ਦੇਵਦਾ ਤਾ ਲਿਆ ਕਰਤੇ ਜੋ ਜੋ ਕਰਤੇ ਅਹਮਿਓ ਝੜ ਧਰਤੀ ਪੜਤੇ

ਤਸ ਗੁਰ ਸਿੱਖ ਫਿਰ ਨੇੜ ਨਾ ਆਵੇ। ਗੁਰ ਸਤਿਗੁਰ ਆਗੇ ਕੋ ਜਿਉ ਲਾਏ, ਘਾਲੇ ਤਿਸ ਅੱਗੇ ਗੁਰ ਸਿੱਖ ਕਾਰ ਕਮਾਵੇ। ਜੇ ਠੱਗੀ ਆਵੇ ਠੱਗੀ ਉੱਠ ਜਾਏ, ਤਿਸ ਨੇੜੇ ਗੁਰ ਸਿੱਖ ਮੂਲ ਨਾ ਆਵੇ। ਬ੍ਰਹਮ

0: पंजवा अंतर चिंता नैणी सुखी मूल ना उतरे भुख नानक सच्चे नाम बिन किसे न लथो दुख महला पंजवा
1: ਪੌੜੀ ਜਿੱਥੇ ਵੈਸਣ ਸਾਧ ਜਨ ਸੋ ਖਾਨ ਸੁਖੰਦਾ ਉਹ ਸੇਵਨ ਸਮਰੱਥ ਆਪਣਾ ਬਿਨਸੇ ਸਭ ਮੰਦਾ ਪਥਿਤ ਉਦਾਹਰਨ ਪਾਰ ਪ੍ਰਮ ਸੰਤ ਵੇਦ ਕਹੰਦਾ ਭਗਤ ਬਛਲ ਤੇਰਾ ਬਿਰਦ ਹੈ ਜੁਗ ਜੁਗ ਵਰਤਨ ਦਾ ਨਾਨਕ ਜਾਚੇ ਏਕ ਨਾਮ ਮੰਤਨ ਪਵਨ ਦਾ ਸਲੋਕ ਮਹੱਲਾ ਪੰਜਵਾਂ ਚਿੜੀ ਝੂਕੀ ਪੋ ਫੁੱਟੀ ਪੱਗਣ ਬਹੁਤ ਤਰੰਗ ਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ ਮਹੱਲਾ ਪੰਜਵਾਂ ਘਰ ਮੰਦਰ ਖੁਸ਼ੀਆਂ ਤਹੀ ਜਹ ਤੂੰ ਆਵੇ ਚਿੱਤ ਦੁਨੀਆਂ ਕੀਆ ਵਡਿਆਈਆ ਨਾਨਕ ਸਭ ਮਹਿਤ ਪੌੜੀ ਹਰ ਤਨ ਸੱਚੀ ਰਾਸ ਹੈ ਕਿਨੇ ਵਿਰਲੇ ਜਾਤਾ ਕਿਸੇ ਪ੍ਰਾਪਤ ਪਾਹਿਰੋ ਜਿਸ ਦੇ ਵਿਧਾਤਾ ਮਨ ਤਨ ਭੀਤਰ ਮੌਲਿਆ ਹਰ ਰੰਗ ਜਨਰਾਤਾ ਸਾਧ ਸੰਗ ਗੁਣ ਗਾਇਆ ਸਭ ਦੁੱਖ ਹੈ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਸਲੋਕ ਮਹੱਲਾ ਪੰਜਵਾਂ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੱਢ ਬਿਰੋਂ ਵਿਛੋੜਾ ਤਣੀ ਸਿਓ ਨਾਨਕ ਸਹਿਸੇ ਖੰਡ ਮਹੱਲਾ ਪੰਜਵਾਂ ਸਾਰੇ ਦੇ ਮਰ ਗਏ ਮਰ ਬਿਨ ਸਕੈ ਮੂਲ ਬੇਮੁਖ ਹੋਏ ਰਾਮ ਤੇ ਜੋ ਤਸਕਰ ਉਪਰ ਸੂਲ ਪੌੜੀ ਸੁਖ ਰਧਾਨ ਪ੍ਰਭ ਏਕ ਹੈ ਅਵਿਨਾਸ਼ੀ ਸੁਣਿਆ ਜਲ ਥਲ ਮਈਲ ਪੂਰਿਆ ਘਟ ਘਟ ਹਰ ਭਣਿਆ ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਕਾ ਸਤਬੰਧ ਪੋ ਸਭ ਤਿਸ ਤੇ ਜਣਿਆ ਤੁਸ ਨਾਨਕ ਦੇਵੇ ਜਿਸ ਨਾਮ ਤਿੰਨ ਰੰਗ ਹਰ ਪਾਣਿਆ ਸਲੋਕ ਮਹੱਲਾ ਪੰਜਵਾਂ ਜਿਨ੍ਹਾਂ ਸਾਸ ਗਰਾਸ ਨਾ ਬਿਸਰੇ ਹਰਨਾਮਾ ਮਨ ਮੰਤ ਧੰਸੋ ਸਹੀ ਨਾਨਕਾ ਪੂਰਨ ਸੋਈ ਸੰਤ ਮਹੱਲਾ ਪੰਜਵਾਂ ਅੱਠੇ ਪਹਿਰ ਭਾਉਂਦਾ ਫਿਰੇ ਖਾਵਣ ਸੁੰਦੜੇ ਸੂਰ ਦੋਜਕ ਪੌਦਾ ਕਿਉਂ ਰਹੇ ਜੇ ਚਿਤਨਾ ਹੋਏ ਰਸੂਲ ਪੌੜੀ ਪਿਛੇ ਸਰੇਵੇ ਪ੍ਰਾਣੀਓ ਜਿਸਤੇ ਨਾ ਪੱਲੇ ਇੱਥੇ ਰਹੋ ਸੁਹੇਦਿਆ ਅੱਗੇ ਨਾਲ ਚੱਲੇ ਘਰ ਬੰਦੋ ਸੱਚ ਧਰਮ ਕਾ ਕਡਥਮ ਅਹਲੇ ਉਟਲੇ ਹੋਏ ਨਰਾਣੇ ਦੀਨ ਦੁਨੀਆਂ ਚੱਲੇ ਨਾਨਕ ਪਕੜੇ ਚਰਨ ਹਰ ਤਿਸ ਦਰਗਹਿ ਮੱਲੇ ਸਲੋਕ ਮਹੱਲਾ ਪੰਜਵਾਂ ਜਾਚਕ ਮੰਗੇ ਦਾਨ ਤੇ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਨਿਖੁੱਟ ਨਾ ਜਾਈ ਬੂਲ ਅਤੁਲ ਭੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕੁਛ ਸਾਰਿਆ ਮਹੱਲਾ ਪੰਜਵਾਂ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉੱਥੇ ਅੰਮ੍ਰਿਤ ਵੰਡੀਐ ਸੁਖਿਆ ਹਰ ਕਰਨੇ ਸੁੱਕੇ ਪੰਥ ਨਾ ਪਾਈਏ ਫਿਰ ਨਾ ਹੀ ਮਰਨੇ ਜਿਸਨੂੰ ਆਇਆ ਪ੍ਰੇਮ ਰਸ ਤਿਸੇ ਹੀ ਜਰਨੇ ਬਾਣੀ ਉਚਰੇ ਸਾਧ ਜਨ ਅਮਿਓ ਚਲੇ ਚਰਣੇ ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਸਲੋਕ ਮਹੱਲਾ ਪੰਜਵਾਂ ਸਤਿਗੁਰ ਪੂਰਾ ਸੇਵੀਐ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਅਰਾਧੀਐ ਕਾਰਜ ਆਵੇ ਰਾਸ ਮਹੱਲਾ ਪੰਜਵਾਂ ਜਿਸ ਸਿਮਤ ਸੰਕਟ ਛੁਟੇ ਆਨੰਦ ਮਗਲ ਵਿਸਰਾਮ ਨਾਨਕ ਜਪੀਏ ਸਦਾ ਹਰਨਮਿਖ ਨ ਬਿਸਰੋ ਨਾਮ ਪੌੜੀ ਤਿਨਕੀ ਸੋਭਾ ਕਿਆਗਣੀ ਜਿਨੀ ਹਰ ਹਰ ਲੱਥਾ ਸਾਧਾ ਸਰਣੀ ਜੋ ਪਵੇ ਸੋ ਛੁੱਟੇ ਵਧਾ ਗੁਣ ਗਾਵੇ ਅਵਨਾਸੀਐ ਜੋ ਗਰਭ ਨ ਦਿੱਤਾ ਗੁਰ ਭੇਟਿਆ ਪਾਰ ਬ੍ਰਹਮ ਹੜ ਭਜ ਬੁੱਧ ਸਮਦਾ ਨਾਨਕ ਪਾਇਆ ਸੋਤਣੀ ਹਰ ਅਗੰਮ ਅਗਤ ਦਾ ਸਲੋਕ ਮਹੱਲਾ ਪੰਜਵਾਂ ਕਾਮ ਨ ਕਰ ਹੀ ਆਪਣਾ ਕਰੇ ਅਵਤਾ ਲੋਏ ਨਾਨਕ ਨਾ ਵਿਸਾਰੀਏ ਸੁਖ ਕਿਨੇਹਾ ਹੋਏ ਮਹੱਲਾ ਪੰਜਵਾਂ ਵਿਖੇ ਕੜੋਥਣ ਸਗਲ ਮੈਂ ਜਗਤ ਰਹੀ ਲਿਪਟਾਏ ਨਾਨਕ ਜਿਨ ਵਿਚਾਰਿਆ ਬੀਠਾ ਹਰ ਕਾ ਨਾਉ ਪੌੜੀ ਇਹ ਨਿਸ਼ਾਨੀ ਸਾਧ ਕੀ ਜਿਤ ਭੇਟੀਏ ਤਰੀਏ ਜਮ ਕੰਕਰ ਨੇੜ ਨਾ ਆਵੇ ਫਿਰ ਬੋੜ ਨਾ ਮਰੀਏ ਭਵ ਸਾਗਰ ਸੰਸਾਰ ਬਿਕਸੋ ਪਾਰ ਉਤਰੀਏ ਹਰ ਗੁਣ ਕੰਫੋ ਮਨ ਮਾਲ ਹਰ ਸੰਭਲ ਪਰ ਹਰੀਐ ਨਾਨਕ ਪ੍ਰੀਤ ਮਿਲ ਰਹੇ ਪਾਰ ਬ੍ਰਹਮ ਨਰ ਹਰੀਐ ਸਲੋਕ ਮਹੱਲਾ ਪੰਜਵਾਂ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਹਰ ਬੁੱਠਾ ਚਿੱਤ ਗਾਲੀ ਅਲ ਪਲਾਲੀਆਂ ਕੰਮ ਨਾ ਆਵੇ ਮਿੱਤ ਮਹੱਲਾ ਪੰਜਵਾਂ ਪਾਰ ਬ੍ਰਹਮ ਦ੍ਰਿਸ਼ਟੀ ਆਇਆ ਪੂਰਨ ਅਗੰਭ ਸਮਾਧ ਨਾਨਕ ਰਾਮ ਨਾਮ ਤਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ ਤੋਹ ਨ ਚੱਲੀ ਖਸਮ ਨਾਲ ਲੰਮੋ ਹੋ ਬਿਕੁੱਤੇ ਕਰਤਵ ਕਰਨ ਭਲੇਰੀਆਂ ਮਦਮਾਇਆ ਸੁੱਤੇ ਫਿਰ ਜੋ ਅਨੁਭਵ ਆਈ ਹਨ ਜੇ ਮਾਰਗ ਮੁਤੇ ਕੀਤਾ ਪਾਏ ਨੇ ਆਪਣਾ ਦੁੱਖ ਸੇਤੀ ਜੁਤੇ ਨਾਨਕ ਨਾਇਮ ਸਾਰੀਏ ਸੰਬੰਧੀ ਰੁਤੇ। ਸਲੋਕ ਮਹੱਲਾ ਪੰਜਵਾਂ। ਉੱਠਦਿਆਂ ਬਹਿੰਦਿਆਂ ਸੰਬੰਧਿਆਂ ਸੁੱਖ ਸੋਏ, ਨਾਨਕ ਨਾਮ ਸਲਾਹੀਐ ਮੰਤਨ ਸੀਤਲ ਹੋਏ। ਮਹੱਲਾ ਪੰਜਵਾਂ। ਲਾਲਚ ਅਟਿਆ ਨਿਤ ਫਿਰੇ, ਸਵਾਰਥ ਕਰੇ ਨਾ ਕੋਏ, ਜਿਸ ਗੁਰ ਭੇਟੇ ਨਾਨਕਾ ਤਿਸ ਮਨ ਵਸਿਆ ਸੋਏ। ਪੌੜੀ ਸਭੇ ਵਸਤੂ ਕੌੜੀਆਂ, ਸੱਚੇ ਨੋ ਮਿੱਠਾ, ਸਾਧ ਆਇਆ ਤਿਨ ਹਰਜਨਾ, ਚੱਖ ਸਾਧੀ ਡਿੱਠਾ, ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੇ ਬੁੱਠਾ, ਇੱਕ ਨਿਰੰਜਨ ਰਵ ਰਿਹਾ ਪਦ ਹੁਆ ਕੁੱਠਾ, ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੇ ਤੁੱਠਾ। ਸਲੋਕ ਮਹੱਲਾ ਪੰਜਵਾਂ। ਜਾਚੜੀ ਸਾਸਾਰ ਸੋ ਜਚੰਦੀ ਹੇਕੜੋ, ਗਾਲੀ ਪੀਆ ਵਿਕਾਰ ਨਾਨਕ ਧਣੀ ਵੀ ਹੋਣੀ ਆ। ਮਹੱਲਾ ਪੰਜਵਾਂ। ਨਹੀਂ ਸੁਬਤ ਦਾ ਬੰਨ ਪਛਾਣੂ ਵਿਰਲੋ ਥੀਓ, ਜੋੜਨ ਹਾਰਾ ਸੰਤ ਨਾਨਕ ਪਾਥਰ ਪੱਥਰੋ। ਪੌੜੀ ਸੋਈ ਸਵ ਜੀੜੇ ਦਾਤਾ ਬਖਸਿੰਦ, ਤਲਬਿਕ ਸਭ ਵਿਨਾਸ਼ ਹੋਣ ਸਿਮਰਤ ਗੋਬਿੰਦ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ, ਮਾਇਆ ਸਵਾਦ ਸਫੇਕਿਆ ਹਰ ਮਨ ਹਮਬੰਦ, ਗਾਏ ਨਾਨਕ ਪਰਮੇਸ਼ਵਰ ਜਿਨ ਦਿੱਤੀ ਜਿੰਦ। ਸਲੋਕ ਮਹੱਲਾ ਪੰਜਵਾਂ। ਬਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੁੱਖ ਆਏ, ਇਸੇ ਪ੍ਰਾਪਤ ਨਾਨਕਾ ਜਿਸਨੂੰ ਲਿਖਿਆ ਆਏ। ਮਹੱਲਾ ਪੰਜਵਾਂ। ਮੰਗਣਾ ਤਾਂ ਸੱਚ ਇੱਕ ਤਿਸ ਦੇਵੇ ਆਪ, ਚਿਤ ਖਾਧੇ ਮਨ ਤ੍ਰਿਪਤੀਏ ਨਾਨਕ ਸਾਹਿਬ ਦਾਤ ਪੌੜੀ, ਲਾਹਾ ਜਗ ਮੈਂ ਸਹਿਖਟੇ ਜਿਨ ਹਰ ਤਰ ਰਾਸ, ਦੁਤੀਆ ਭਾਉ ਨਾ ਜਾਣਨੀ ਸੱਚੇ ਕੀ ਆਸ, ਨਿਹਚਲ ਇੱਕ ਸਰੇ ਵਿਆ ਹੋਰ ਸਭ ਵਿਨਾਸ, ਪਾਰ ਬ੍ਰਹਮ ਜਿਸ ਵਿਸਰੇ ਤਿਸ ਮਿੱਠਾ ਸਾਸ, ਕੰਠ ਲਾਏ ਜਿਨ ਰਾਖਿਆ ਨਾਨਕ ਵੱਲ ਜਾਸ। ਸਲੋਕ ਮਹੱਲਾ ਪੰਜਵਾਂ। ਪਾਰ ਬ੍ਰਹਮ ਫਰਮਾਇਆ ਮੂਹ ਬਿੱਠਾ ਸਹਿਤ ਸੁਪਾਏ, ਅੰਨ ਧਨ ਬਹੁਤ ਉਪਜਿਆ ਪ੍ਰਿਥਵੀ ਰੱਜੀ ਤਪਤ ਅਘਾਏ, ਸਦਾ ਸਦਾ ਗੁਣ ਉਚਰੇ ਦੁੱਖ ਦਾਲਤ ਗਿਆ ਬਿਲਾਏ, ਪੂਰਬ ਲਿਖਿਆ ਪਾਇਆ ਮਿਲਿਆ ਤਿਸੇ ਰਜਾਏ, ਪਰਮੇਸ਼ਰ ਜੀ ਵਾਲਿਆ ਨਾਨਕ ਤਿਸੇ ਧਿਆਏ। ਮਹੱਲਾ ਪੰਜਵਾਂ। ਜੀਵਨ ਪਦ ਨਿਰਵਾਣ ਇੱਕੋ ਸਿਮਰੀਐ, ਦੂਜੀ ਨਾਹੀ ਜਾਹੇ ਕਿਨ ਬਿਨ ਧੀਰੀਐ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਤਨ ਤਨ ਹੋਸੀ ਛਾਰ ਜਾਣੇ ਕੋਈ ਜਨ, ਰੰਗ ਰੂਪ ਰਸ ਬਾਦ ਕੇ ਕਰੈ ਪੁਰਾਣੀਆਂ, ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣਿਆ, ਰੰਗ ਰਤੇ ਨਿਰਵਾਣ ਸਦਾ ਗਾ ਵਹੀ, ਨਾਨਕ ਸਰਨ ਦੁਆਰ ਜੇ ਤੁਦ ਭਾਵਹੀ। ਪੌੜੀ ਜੰਮਣ ਮਰਨ ਨਾ ਤਿੰਨ ਨਾ ਕਹੋ, ਜੰਮਣ ਮਰਨ ਨਾ ਤਿੰਨ ਕਹੋ, ਜੋ ਹਰ ਲੜ ਲਾਗੇ ਜੀਵਤ ਸੇ ਪ੍ਰਵਾਨ ਹੋਏ, ਹਰ ਕੀਰਤਨ ਜਾਗੇ, ਸਾਧ ਸੰਗ ਜਿਨ ਪਾਇਆ ਸੇ ਈਬੜ ਭਾਗੇ, ਨਾਏ ਵਿਸਰੀਏ ਤ੍ਰਿਕ ਜੀਵਨਾ ਟੁੱਟੇ ਕੱਚ ਧਾਗੇ, ਨਾਨਕ ਧੂੜ ਪ੍ਰੀਤ ਸਾਧ ਲਖ ਕੋਟ ਪਰਾਗੇ। ਸਲੋਕ ਮਹੱਲਾ ਪੰਜਵਾਂ। ਧਨ ਸੁਬੰਨੀ ਖੜ ਰਤਨ ਜਾੜਾ ਵੀ, ਹਰ ਪ੍ਰੇਮ ਪੁਰਖ ਮਨ ਬੁੱਠਾ, ਸਭੇ ਕਾਰ ਸੁਹੇਲੜੇ ਕੀਏ ਗੁਰੂ ਨਾਨਕ ਸਤਿਗੁਰ ਤੁੱਟਾ। ਮਹੱਲਾ ਪੰਜਵਾਂ। ਫਿਰਦੀ ਫਿਰਦੀ ਦੈ ਦਿਸਾ ਜਲ ਬਰਤ ਅਨਰਾਏ, ਜਿੱਥੇ ਡਿੱਠਾ ਮਿਰਤ ਕੋ ਇਲ ਬੈਠੀ ਆਏ। ਪੌੜੀ ਚਿਰ ਸਰਬ ਸੁਖਾ ਫਲ ਲੋੜੀਐ, ਸੋ ਸੱਚ ਕਮਾਵੋ, ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ, ਹੈ ਸਗਲ ਕੀ ਰੇਨ ਕੋ ਹਰ ਸੰਗ ਸਮਾਵੋ, ਦੁਖ ਨ ਦੇਈ ਕਿਸੇ ਜੀ ਪਤਸਿਓ ਕਰ ਜਾਵੋ, ਪਤਿਤ ਪਨੀਤ ਕਰਤਾ ਪੁਰਖ ਨਾਨਕ ਸੁਣਾਵੋ। ਸਲੋਕ ਦੋਹਾ ਮਹੱਲਾ ਪੰਜਵਾਂ। ਇੱਕ ਜ ਸੱਜਣ ਮੈਂ ਕੀਆ ਸਰਬ ਕਲਾ ਸਮਰੱਥ, ਜੀਉ ਹਮਾਰਾ ਖਨੀਏ ਹਰ ਮੰਤਨ ਸੰਧੜੀ ਵੱਥ। ਮਹੱਲਾ ਪੰਜਵਾਂ। ਜੇਕਰ ਗਹੇ ਪਿਆਰੜੇ ਤੁਦ ਨਾ ਛੋਡਾਂ ਮੂਲ, ਹਰ ਛੋਡਣ ਸੇ ਦੁਰਜਨਾ ਪੜੈ ਦੋਜਕ ਕੈਸੂਲ। ਪੌੜੀ ਸਭ ਨਿਧਾਨ ਕਰ ਜਿਸਦੇ ਹਰ ਕਰੇ ਸੋ ਹੋਵੇ, ਜਪ ਜਾ ਜੀਵੇ ਸੰਤ ਜਿਨ ਪਾਪਾ ਮਲ ਧੋਵੇ, ਚਰਨ ਕਮਲ ਹਿਰਦੇ ਵਸੇ ਸੰਕਟ ਸਭ ਹੋਵੇ, ਗੁਰਪੂਰਾ ਜਿਸ ਭੇਟੀ ਹੈ ਮਰ ਜਨਮ ਨਾ ਹੋਵੇ, ਪ੍ਰਭ ਦਰਸ ਪਿਆਸ ਨਾਨਕ ਅਣੀ ਕਿਰਪਾ ਕਰ ਦੇਵ। ਸਲੋਕ ਮਹੱਲਾ ਪੰਜਵਾਂ। ਪੌਰੀ ਪਰਮ ਵਜਾਏ ਤੇਰੀ ਮੁਹੱਬਤ ਇੱਕ ਤੂੰ, ਜਿੱਥੋਂ ਵੰਝੇ ਜਾਏ ਤਿਥਾਉਂ ਮੌਜੂਦ ਸੋਏ। ਮਹੱਲਾ ਪੰਜਵਾਂ। ਚੜ ਕੇ ਘੋੜੇ ਕੁੰਡੇ ਪਕੜੀ, ਖੂੰਡੀ ਕੀ ਖੇਡਾਰੀ, ਅੰਸਾ ਸੇਤੀ ਚਿੱਤ ਅਲਾਸਾ ਕੁੱਕੜ ਕੀ ਅਡਾਰੀ। ਪੌੜੀ ਰਸਨਾ ਉੱਚੇ ਹਰ ਸਰਵਣੀ, ਸੁਣੇ ਸੋ ਉਦਰੇ ਬਿੱਤਾ, ਹਰ ਜਸ ਦੇਖੇ ਲਾਏ ਭਾਵਨੀ ਸੇ ਹਸਤ ਪਵਿੱਤਾ, ਅੜਸੜ ਤੀਰਥ ਮੰਜਣਾ ਸਪੰਦਨ ਕੀਤਾ, ਸੰਸਾਰ ਸਾਗਰ ਤੇ ਉਦਰੇ ਵਿਖਿਆ ਗੜ ਜਿੱਤਾ, ਨਾਨਕ ਲੜ ਲਾਏ ਉਧਾਰੀਆਂ ਦੇ ਸੇਵ ਅਮਿਤਾ। ਸਲੋਕ ਮਹੱਲਾ ਪੰਜਵਾਂ। ਧੰਦੜੇ ਕੁਲਾਹਾ ਚਿਤਨਾ ਆਵੇ ਹੇਕੜੋ, ਨਾਨਕ ਸਹੀ ਤਿੰਨ ਫੁਟਾਨ ਜਿੰਨਾ ਸਾਈ ਵਿਸਰੇ। ਮਹੱਲਾ ਪੰਜਵਾਂ। ਪ੍ਰੇਤੋ ਕੀਰਤਨ ਦੇਵਤਾ ਤਿਨ ਕਰਨੇ ਹਾਰੇ ਸਭੇ ਸਿੱਖ ਉਭਾਰਿਆਨ ਪ੍ਰਭ ਕਾਠ ਸਵਾਰੇ ਨਿੰਦਕ ਪਕੜ ਪਛਾੜਿਆਨ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਪੜਾ ਹੈ ਆਪ ਸਾਧ ਸਵਾਰੇ ਪੌੜੀ ਪ੍ਰਭ ਬੇਅੰਤ ਕਿਛ ਅੰਤ ਨ ਸਭ ਤੇਰੇ ਕਰਣਾ ਅਗੰਮ ਗੋਚਰ ਸਾਹਿਬ ਓ ਜੀ ਆਕਾ ਪਰਣਾ ਹਸਤ ਦੇ ਪ੍ਰਤਪਾਲ ਦਾ ਪੂਰਨ ਪੋਖਣ ਕਰਨਾ ਮਿਹਰਬਾਨ ਬਖਸਿੰਦ ਆਪ ਜਪ ਸੱਚੇ ਤਰਣਾ ਜੋ ਤਿਤ ਪਾਵੇ ਸੋ ਭਲਾ ਨਾਨਕ ਦਾਸ ਸਰਨਾ ਸਲੋਕ ਮਹੱਲਾ ਪੰਜਾਂ ਤਿਨਾ ਭੁੱਖ ਨਾ ਕੀ ਰਹੀ ਜਿਸ ਕਾ ਪ੍ਰਭ ਹੈ ਸੋਏ ਨਾਨਕ ਚਰਨੀ ਲੱਗਿਆ ਉਧਰੇ ਸਭੋ ਹੋਏ ਮਹੱਲਾ ਪੰਜਵਾਂ ਜਾਚਕ ਮੰਗੇ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਵਰ ਜਜਮਾਨ ਕਿਸੇ ਭੁੱਖ ਨਾ ਮੂਲ ਪੌੜੀ ਮਨ ਰਤਾ ਗੋਬਿੰਦ ਸੰਗ ਸਚ ਭੋਜਨ ਜੋੜੇ ਪ੍ਰੀਤ ਲੱਗੀ ਹਰਨਾਮ ਸਿਵੇ ਹਸਤੀ ਘੋੜੇ ਰਾਜ ਮਿਲਕ ਖੁਸ਼ੀਆਂ ਕਣੀ ਪਿਆਏ ਮੁੱਖ ਨ ਮੋੜੇ ਢਾਡੀ ਦਰ ਮੰਗਣਾ ਦਰ ਕਦੇ ਨਾ ਛੋੜੈ ਨਾਨਕ ਮਨ ਤਨ ਚਾਓ ਇਹੋ ਨਿਤ ਪ੍ਰਭ ਕੋ ਲੋੜੈ ਸੁਧ ਕੀਤੇ ਰਾਗ ਕੌੜੀ ਭਗਤਾਂ ਕੀ ਬਾਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੌੜੀ ਗੁਆਰੇਰੀ ਸ੍ਰੀ ਕਬੀਰ ਜੀ ਇੱਕ ਚੌਪ ਦੇ ਚੌਦਾਂ ਅਹੰਬੋ ਚਤ ਰਾਮ ਜਲ ਪਾਇਆ ਰਾਮ ਉਦਕਤਨ ਜਲ ਭਜਾਇਆ ਰਹੋ ਮਨ ਮਾਰਨ ਕਾਰਨ ਬਨ ਜਾਈਏ ਜੋ ਜਲ ਬਿਨ ਭਗਤ ਪੰਤ ਨ ਪਾਈਏ ਇਹ ਪਾਵਕ ਸੁਰਨਰ ਹੈ ਜਾ ਰੇ ਰਾਮ ਉਦਕ ਜਨ ਜਲ ਤੁਝ ਕੁਵਾਰੇ ਪਲ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਲ ਨਿਖੁੱਟਤ ਨਾਹੀ ਕਹਿ ਕਬੀਰ ਭਜ ਸਾਰੰਗ ਪਾਣੀ ਰਾਮ ਉਦਕ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉਠੀ ਅਧਕਾਏ ਰਹੋ ਤੂੰ ਜਲ ਦੇ ਦਹੋ ਜਲ ਕਾ ਮੀਨ ਜਲ ਮੇ ਰੇਹੋ ਜਲੇ ਪਨਖੀਨ ਤੂੰ ਪਿੰਜਰ ਹੋ ਸੂਟਾ ਤੋਰ ਜਮ ਜਰ ਤੂੰ ਤਰਵਰ ਹੋ ਪੰਖੀ ਆਹੇ ਮੰਦ ਭਾਂਗੀ ਤੇਰੇ ਦਰਸ਼ਨ ਆਹੇ ਤੂੰ ਸਤਿਗੁਰ ਹੋ ਨਾ ਤਨ ਚੇਲਾ ਚਾਹੇ ਕਬੀਰ ਮਲ ਅੰਤ ਕੀ ਵੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਕਾ ਕਾਹੇ ਦੁੱਖ ਮਾਨਿਆ ਹਮ ਪਤਾ ਆਪਣੀ ਪਤ ਖੋਈ ਹਮਰੇ ਖੋਜ ਪਰੋ ਮਤ ਕੋਈ ਰਹੋ ਹਮ ਮੰਦੇ ਬੰਦੇ ਮਨ ਮਾਹੀ ਸਾਜ ਪਾਤ ਕਾਹੂ ਸਿਉ ਨਾਹੀ ਪਤ ਅਪਤਾ ਕੀ ਨਹੀਂ ਲਾਜ ਜਬ ਜਾਣੋਗੇ ਜਬ ਉਗਰੋਗੇ ਪਾਜ ਕਹੋ ਕਬੀਰ ਪਤ ਹਰ ਪ੍ਰਵਾਨ ਸਰਬ ਤਿਆਗ ਭਜ ਕੇਵਲ ਰਾਮ ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਏ ਜੋਗ ਮਨ ਬਨਕਾ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬਾਂਧੇ ਚਾਮ ਜਬਨੇ ਚੀਨਸ ਆਤਮ ਰਾਮ ਰਹੋ ਮੂੰਡ ਮੁੰਡਾਏ ਜੋ ਸਿੱਧ ਪਾਈ ਮੁਕਤੀ ਫੇਰ ਨਾ ਗਾਹਿਆ ਕਾਈ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉ ਨਾ ਪਰਮਗਤ ਪਾਈ ਕਹੋ ਕਬੀਰ ਸਰੋ ਨਰ ਪਾਈ ਰਾਮ ਨਾਮ ਬਿਨ ਕਿਨ ਗਤ ਪਾਈ ਗੌੜੀ ਕਬੀਰ ਜੀ ਸੱਦਿਆ ਪ੍ਰਾਤ ਇਸ਼ਨਾਨ ਕਰਾਹੀ ਜਿਉ ਪੈ ਦੁਰਪਾਨੀ ਮਾਹੀ ਜੋ ਪੈ ਰਾਮ ਨਾਮ ਰਤ ਨਾਹੀ ਤੇ ਸਭ ਧਰਮ ਰਾਏ ਕਹਿ ਜਾਹੀ ਰਹੋ ਕਾਇਆ ਰਤਬੋ ਰੂਪ ਰਚਾਹੀ ਤਿਨ ਕੁਦਿਆ ਸੁਪਨੇ ਵੀ ਨਾਹੀ ਚਾਰ ਚਰਨ ਕਹੇ ਬੋ ਆਗਰ ਸਾਧੂ ਸੁਖ ਪਾਵੇ ਕਰ ਸਾਗਰ ਕਹੋ ਕਬੀਰ ਵੋ ਕਹੇ ਕਹੋ ਕਬੀਰ ਕਾਹੇ ਕਰੀਜੇ ਸਰਵਰ ਛੋੜ ਮਹਾਰਸ ਪੀਜੇ ਕਬੀਰ ਦੀ ਗੌੜੀ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾ ਕੇ ਹਿਰਦੇ ਪਾਉ ਹੈ ਦੂਜਾ ਰੇਜਨ ਬਨ ਮਾਧੋ ਸਿਉ ਲਾਈਐ ਚਿਤਰਾਈ ਨਾ ਚਤਰ ਭੁਜ ਪਾਈਐ ਰਹੋ ਪਰ ਹਰ ਲੋਭ ਔਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਤ ਕਰ ਬਦੇ ਅਹਮੇਵ ਮਿਲ ਪਾਥਰ ਕੀ ਕਰੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਘੂ ਆਇਆ ਗੌੜੀ ਕਬੀਰ ਜੀ ਗਰਭ ਉਪਾਸ ਮੈਂ ਕੁਲ ਨਹੀਂ ਜਾਤੀ ਬ੍ਰਹਮ ਮਿੰਤੇ ਸਭ ਉਤਪਾਤੀ ਕਹੋ ਰੇ ਪੰਡਿਤ ਬਾਮਨ ਕਬਕੇ ਹੋਏ ਬਾਮਨ ਕਹਿ ਕੇ ਜਨਮ ਮਤ ਖੋਏ ਰਹੋ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਤੁਮਕਤ ਬ੍ਰਾਹਮਣ ਹਮਕਤ ਸੂਦ ਹਮਕਤ ਲੋਹੂ ਤੁਮਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਈਅਤ ਹੈ ਹਮਾਰੇ ਗੌੜੀ ਕਬੀਰ ਜੀ ਅੰਧਕਾਰ ਸੋ ਕਬੂ ਨਾ ਸੋਈ ਹੈ ਰਾਜਾ ਰੰਕ ਦੋ ਮਿਰ ਰੋਈ ਹੈ ਜਪ ਮੈਂ ਰਸਨਾ ਰਾਮ ਨਾ ਕਹਿਬੋ ਉਪਚਤ ਬਿਨ ਸਤਰ ਪੁੱਤਰ ਹੈ ਉਹ ਰਹੋ ਜਸ ਦੇਖੀਏ ਤਰ ਵਰ ਕੀ ਛਾਇਆ ਪ੍ਰਾਣ ਗਏ ਕੋ ਕਾ ਕੀ ਮਾਇਆ ਜਸ ਜੰਤੀ ਮੈਂ ਜੀਓ ਸਮਾਨਾ ਮੂਹੇ ਮਰਕੋ ਕਾ ਕਰ ਜਾਣਾ ਹੰਸਾ ਸਰਬ ਕਾਜ ਸਰੀਰ ਰਾਮ ਰਸਾਨ ਪਿਓਰੇ ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਆ ਫਲ ਮੋਤੀ ਕਵਣ ਸਿਕਰਜੋ ਨਿਰਪਉ ਕਹੀਏ ਪਉ ਭਜ ਜਾਏ ਅਭੇ ਪਉ ਰਹੀਏ ਰਹੋ ਤਟ ਤੀਰ ਸਰੀ ਮਨ ਪਤੇ ਆਏ ਚਾਰ ਅਚਾਰ ਰਹੇ ਉਰਝਾਏ ਪਾਪ ਪੁੱਤ ਏਕ ਸਮਾਨ ਨਿਸ਼ਕਰ ਪਾਰ ਸਜੇ ਗੁਣ ਆਨ। ਕਬੀਰ ਨਿਰਗੁਣ ਨਾਮ ਨ ਰੋਸ ਇਸ ਪਰਚਾਏ ਫਰਚ ਰਹੇ ਇਸ ਗੌੜੀ ਕਵੀ ਦੀ ਜੋ ਬਨ ਫਿਰਬੰਧ ਪਰਮਨ ਜਾਣਾ ਪਾਤ ਨਹੀਂ ਵੈਕੁੰਠ ਸਮਾਨਾ ਨਾ ਜਾਣਾ ਵੈਕੁੰਠ ਕਹਾਂ ਦੀ ਜਾਨ ਜਨ ਸਭ ਕਰੇ ਤਹਾਂ ਹੀ ਰਹੋ। ਕਹਿਣ ਕਹਾਵ ਨਹੀਂ ਪਤੇ ਆਈ ਹੈ ਤੋ ਮਨ ਮਾਨੇ ਤਾਂ ਤੇ ਹੋਮੇ ਜਾਈ ਹੈ ਜਬ ਲਗ ਮਨ ਵੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਵਾਸ। ਕਹ ਕਬੀਰ ਕਹੀਏ ਕਾਏ ਸਾਧ ਸਾਖ ਵੈਕੁੰਠ ਆਹੇ ਕੌੜੀ ਕਬੀਰ ਜੀ ਉਪਜੇ ਨਿਪਜੇ ਨਿਪਜ ਸਮਾਈ ਨੈਨੋ ਦੇਖਤ ਇਹੋ ਜਗ ਜਾਈ। ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਵਾਰ ਨਹੀਂ ਕਛ ਤੇਰਾ ਰਹੋ ਅਨਕ ਜਤਨ ਕਰ ਮਾਇਆ ਪਾਲੀ ਮਰਤੀ ਵਾਰ ਅਗਨ ਸੰਗ ਜਾਲੀ। ਕਿਉ ਆ ਚੰਦਨ ਮਰਦਨ ਅੰਗਾ ਸੋ ਤਨ ਜਰੇ ਕਾਠ ਕੇ ਸੰਗਾ ਕਹੋ ਕਬੀਰ ਸੁਨੇਰੇ ਗੁਨੀਆ ਬਿਨਸੋ ਗੇ ਰੂਪ ਦੇਖੋ ਸਭ ਦੁਨੀਆਂ। ਕੌੜੀ ਕਬੀਰ ਜੀ ਅਵਰ ਬੂਏ ਕਿਆ ਸੋਗ ਕਰੀਜੇ ਤੋ ਕੀਜੇ ਜੋ ਆਪਣ ਜੀਜੇ ਮੈਂ ਨਾ ਮਰੂ ਮਰਬੋ ਸੰਸਾਰਾ ਅਹਮੋ ਮਿਲਿਆ ਹੈ ਜੀ ਆਵਣ ਹਾਰਾ ਰਹੋ। ਰਾਧੇ ਹੀ ਪਰਮਲ ਮਹਿਕੰਦਾ ਤਾ ਸੁਖ ਬਿਸਰੇ ਪਰਮ ਆਨੰਦਾ ਕੋਟਾ ਏਕ ਪੰਚ ਪਨਿਹਾਰੀ ਟੂਟੀ ਲਾਜ ਭਰੇ ਮਤ ਹਾਰੀ। ਕਹ ਕਬੀਰ ਬੁੱਧ ਵਿਚਾਰੀ ਨਾ ਉਕੂਟਾ ਨਾ ਪਨਹਾਰੀ ਗੌੜੀ ਕਬੀਰ ਜੀ ਅਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਐਸੇ ਕਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ ਰਹੋ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ ਸਾਕਤ ਮਰੇ ਸੰਤ ਸਭ ਜੀਵੈ ਰਾਮ ਰਸਾਇਣ ਰਸਨਾ ਪੀਵੇ। ਕਹੋ ਕੀ ਪ੍ਰਭ ਕਿਰਪਾ ਕੀਜੇ ਆਏ ਪਰੇ ਅਬ ਪੂਰਾ ਦੀਜੇ। ਗੌੜੀ ਕਬੀਰ ਜੀ ਨਾਲ ਰਾਜ ਲਿਖਿਆ ਮਹੱਲਾ ਪੰਜਵਾਂ ਐਸੋ ਅਚਰਜ ਦੇਖੋ ਕਬੀਰ ਤਦ ਕੇ ਭੋਲੇ ਬਰੋਲੇ ਦੀ ਰਹੋ ਹਰੀ ਅੰਗੂਰੀ ਗਧਾ ਚਰੇ ਨਿਤੁੱਟ ਹਾਂਸੇ ਹੀਂਗੇ ਪਰੇ ਮਾਤਾ ਪੈਂਸਾ ਮੂਹਾਂ ਜਾਏ ਕੁਦ ਗੁਦ ਚਰੇ ਰਸਾਤਲ ਪਾਏ ਕਹੋ ਕਬੀਰ ਪ੍ਰਗਟ ਪਈ ਖੇਡ ਦੇ ਲਿਖੋ ਚੂਕੇ ਨਿਤ ਭੇਡ ਰਾਮ ਰਵਤ ਮਤ ਪ੍ਰਗਟੇ ਆਈ ਕਹੋ ਕਬੀਰ ਗੁਰ ਸੋਝੀ ਪਾਈ ਗੌੜੀ ਕਬੀਰ ਜੀ ਪੰਚ ਪਰੇ ਜਿਉਂ ਜਲ ਛੋੜ ਬਾਹਰ ਪਿਓ ਮੀਨਾ ਪੂਰਬ ਜਨਮ ਹੋ ਤਪਕਾ ਹੀਨਾ ਅਪਕੋ ਰਾਮ ਕਵਨ ਕਥ ਮੋਰੀ ਤਜਲੇ ਬਨਾਰਸ ਮਤ ਹੋਈ ਥੋਰੀ ਰਹੋ ਸਗਲ ਜਨਮ ਸੇ ਪੁਰੀ ਗਵਾਇਆ ਮਰਤੀ ਬਾਰ ਮਹਿਗੁਰ ਉਠ ਆਇਆ ਬਹੁਤ ਬਰਸ ਤਪਕੀ ਆ ਕਾਸੀ ਮਰਨ ਪਿਆ ਮਗਹਰ ਕੀ ਬਾਸੀ ਕਾਸੀ ਮਗਹਰ ਸਮ ਵਿਚਾਰੀ ਉੱਚੀ ਕੈਸੇ ਉਤੇ ਪਾਰੀ ਕਹੋਗਾ ਜਿਕ ਸਿਵ ਸਭ ਕੋ ਜਾਣੇ ਮੂਆ ਕਬੀਰ ਰਬਤ ਸ੍ਰੀ ਰਾਮੈ ਗੌੜੀ ਕਬੀਰ ਜੀ ਚਿਵਾ ਚੰਦਨ ਮਰਦਰੇ ਅੰਗਾ ਸੋਤਨ ਜਰੇ ਕਾਠ ਕੇ ਸੰਗਾ ਇਸ ਤਨ ਤਨ ਕੀ ਕਬਨ ਵਡਾਈ ਤਰਨ ਪਰੇ ਉਰ ਵਾਰ ਨਾ ਜਾਈ ਰਹੋ ਰਾਤ ਸੋਵੈ ਦਿਨ ਕਰੇ ਕਾਮ ਇਖਿਨ ਲੇ ਨ ਹਰ ਕੋ ਨਾਮ ਹਾਥ ਡੋਰ ਮੁਖ ਖਾਏ ਤਮ ਭੋਰ ਮਰਤੀ ਮਰ ਕਿਸ ਵਾਧੇ ਚੋਰ ਗੁਰਮਤ ਰਸ ਰਸ ਹਰ ਗੁਣ ਗਾਵੇ ਰਾਮੇ ਰਾਮ ਰਮਤ ਸੁਖ ਪਾਵੇ ਕਿਰਪਾ ਕਰਕੇ ਨਾਮ ਦਰਡਾਈ ਹਰ ਹਰ ਵਾਸ ਸੁਗੰਧ ਵਸਾਈ ਕਹੋ ਕਬੀਰ ਚਿਤਰੇ ਲਿਆਂਦਾ ਸਤ ਨਾਮ ਝੂਠਾ ਸਭ ਧੰਦਾ। ਗੌੜੀ ਕਬੀਰ ਜੀ ਤਿਪਦੇ ਚਾਰ ਤੁਕੇ ਜਮਤੇ ਉਲਟ ਭਏ ਹੈ ਰਾਮ ਦੁਖ ਬਿਨਸੇ ਸੁਖ ਕੀਓ ਵਿਸਰਾਮ ਵੈਰੀ ਉਲਟ ਪਏ ਹੈ ਬੀਤਾ ਸਾਕਤ ਉਲਟ ਸਜਨ ਪਏ ਕੀਤਾ ਅਹਮੋ ਸਰਬ ਕੁਸਲ ਕਰ ਮਾਨਿਆ ਸ਼ਾਂਤ ਪੇ ਜਬ ਗੋਵਿੰਦ ਜਾਣਿਆ ਰਹੋ। ਤਨ ਮੈਂ ਹੋਤੀ ਕੋਟ ਅਪਾਦ ਉਲਟ ਪਈ ਸੁਖ ਸਹਿਜ ਸਮਾਧ ਉਪ ਪਛਾਣੇ ਆਪੇ ਆਪ ਰੋਗ ਨਾ ਵਿਆਪੇ ਤੀਨੋ ਤਾਪ ਅਮਰਟ ਉਲਟ ਸਨਾਤਨ ਹੂਆ ਤਬ ਜਾਣਿਆ ਤਬ ਜੀਵਤ ਮੂਆ ਕਹੋ ਕਬੀਰ ਸੁਖ ਸਹਿਜ ਸਮਾਇਓ ਆਪ ਨਾ ਡਰੋ ਨ ਅਵਰ ਡਰਾਇਓ। ਗੌੜੀ ਕਬੀਰ ਜੀ ਪਿੰਡ ਹੂਏ ਜੀਓ ਕਹਿ ਕਰ ਜਾਤਾ ਸ਼ਬਦ ਅਤੀਤ ਅਨਾਹਦ ਰਾਤਾ ਜਿਨ ਰਾਮ ਜਾਣਿਆ ਤਿਨੇ ਪਛਾਣਿਆ ਜੇ ਗੂੰਗੇ ਖਾ ਕਰ ਮਨ ਮਾਨਿਆ ਐਸਾ ਗਿਆਨ ਕਥੇ ਬਨਵਾਰੀ ਮਨ ਦੇ ਪਵਨ ਦਰ ਸੁਖ ਮਨ ਨਾਰੀ ਰਹੋ ਜੋ ਗੁਰ ਕਰੋ ਸੋ ਬੋਹਰ ਨਾ ਕਰਨਾ ਜੋ ਪਦਰਵੇ ਸੋ ਬੋਹਰ ਨਾ ਰਵਨਾ ਸੋ ਧਿਆਨ ਕਰੋ ਜੋ ਬੋਹਰ ਨਾ ਧਰਨਾ ਐਸੇ ਮਹਰਿਸ ਸੋ ਬੋਹਰ ਨਾ ਮਰਨਾ ਉਲਟੀ ਗੰਗਾ ਜਮਨ ਮਲਾਵੋ ਬਿੰਜਲ ਸੰਗਮ ਮਨ ਮੈ ਨਾਵੋ ਲੋਚਾ ਸੰਸਰ ਇਹੋ ਬਿਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਅਪਤੇਜ ਬਾਏ ਪ੍ਰਥਮੀ ਆਕਾਸਾ ਐਸੀ ਰਹਿਤ ਰਹੋ ਹਰ ਪਾਸਾ ਕਹਿ ਕਬੀਰ ਨਿਰੰਜਨ ਧਿਆਵੋ ਤਿਤ ਕਰ ਜਾਓ ਕਿ ਬੋਹਰ ਨਾ ਆਵੋ। ਗੌੜੀ ਕਬੀਰ ਜੀ ਤਿਫਦੇ ਕੰਚਨ ਸੋ ਪਾਈਏ ਨਹੀਂ ਤੋਲ ਮਨ ਦੇ ਰਹਿਮ ਲਿਆ ਹੈ ਮੋਲ ਅਬ ਮੋਹ ਰਾਮ ਆਪਣਾ ਕਰ ਜਾਣਿਆ ਸਹਿਜ ਸਪਾਏ ਮੇਰਾ ਮਨ ਮਾਨਿਆ ਰਹੋ ਬ੍ਰਹਮੇ ਕਥ ਕਥ ਅੰਤ ਨ ਪਾਇਆ ਰਾਮ ਭਗਤ ਬੈਠੇ ਕਰ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਵਿੱਚ ਭਾਗੀ। ਗੌੜੀ ਕਬੀਰ ਜੀ ਜਹ ਮਰਨੇ ਸਬਜੈਕਟ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ अब कैसे मरो मरन मन माने आ, मर मर जाते जिन राम न जाने आ रहो। मरनो मरन कहे सब कोई छे जे मरे अमर सो सोई, कहो कबीर मन प्या आनंदा गया परम रेहा परमानंदा। गौड़ी कबीर जी कतनी ठौर मूल कत लावो, खोज तन में ठौर न पावो, लागी होए सो जाने पीर राम भक्त आनी ले तीर रहो। एक पाए देखो सब नारी क्या जान से कौन प्यारी, कह कबीर जाके मस्तक भाग सर पर हर के क्यों ना मिले सुहाग। गौड़ी कबीर जी जाके हरसा ठाकुर पाई, मुक्त अनंत पकारण जाई। अब कहो राम भरोसा तोरा, तब काहू का कब्र ने होरा रहो। तीन लोग जाके है पार सो काहे ना करे प्रतपार, कह कबीर के बुद्ध विचारी क्या बसो बिखे दे महतारी। गौड़ी कबीर जी बिनसत सती हुए कैसे नार, पंडित देखो हृदय विचार, प्रीत बिना कैसे पदे स्नेहो, जब लग रस तब लग नहीं नेहो। कहो साहन सत करे जी अपने सोस मैया को मिले सुसपने, तन मन तन ग्रह सौंप शरीर सोई सुहागण कहे कबीर। गौड़ी कबीर जी बिख्या व्यापया सगल संसार, बिख्या लै डूबी परिवार, नेरर नाव चौड़ कत बोड़ी, हर से तोड़ बिख्या संग जोड़ी रहो। सुरन दादे लागी आग, निक नीर पस पी विसना चाग, चेतत चेतत निक्षयो नीर जो जल निर्मल कत कबीर। गौड़ी कबीर जी जह कुल पूत न ज्ञान विचारी, विधवा कस न पई महतारी, जह नर नाम भगत ने साधी, जन्मत कसे मुओ पराधी रहो। मुच मुच गर्व गए कीन बचिया, बुढ़पज रूप जीवे जग मचिया, कह कबीर जैसे सुंदर स्वरूप, नाम बिना कैसे कुबज करूप। गौड़ी कबीर जी जोरन लहे खसम का नाव, तिनके सद बलिहारे जाओ, सो निर्मल निर्मल हर गुण गावे, सो पाई मेरे मन पावे रहो। जहकट राम रिहा भरपूर, तिनकी पग पंकज हम तूर, जात जलाहा मत का तीर, सहज सहज गुण रमे कबीर। गौड़ी कबीर जी गगन साल चूहे मेरी पाठी, संच महारस तन पे काठी, उहां को कहिए सहज मतवारा, पीवत राम रस ज्ञान विचारा रहो। सहज कलानंद जो मिले आई, अनंत माते अंदेन जाई, चीनत चीत नरंजन लाया, कहो कबीर तो अनुभव आया। कौड़ी कबीर जी मन का स्वभाव मने व्यापी, मने मार के वंशित थापी, कबन सो मन जो मन मारे, मन को मार कहो किस तारे रहो। मन मंदर बोले सब कोई, मन मारे बिन भगत न होई, कहो कबीर जो जाने पेयो, मन मधुसूदन त्रिपवन देयो। गौड़ी कबीर जी ओ जो दिसे अंबर तारे, किन्हो जीते कीर्तन हारे, कहरे पंडित अंबर का स्यो लागा, बुझे बुझन हार सुभागा रहो। सूरज चंद करे उजियारा, सब में पसया ब्रह्म पसारा, कहो कबीर जानेगा सोई, हृदय राम मुख रामे होई। गौड़ी कबीर जी वेद की पुत्री सफलत पाई, सांकल जेवरी लह आई, आपन नगर आपते बांधया, मोह के पात काल सरसांदया रहो। कटी न कटे टूट न जाई, सासापन हो जग क्यों खाई, हम देख जन जब जग लूटिया, कहो कबीर बैराम कह छूटिया। गौड़ी कबीर जी दे मोहार लगाम पैरावो, सगल ते जीन गगन दौरावो, अपने विचार सुवारी कीजे, सबके पावड़े पग तर लीजे रहो। चल रे बैकंठ तुझे लै तारियो, हिच तै प्रेम के चाप कुमारियो, कहत कबीर भले असवारा, वेद कतेव ते रहे निरारा। गौड़ी कबीर जी जय मुख पांचो अमृत खाए, तै मुख देखत लूकट लाए, एक दुख राम राय काटो मेरा, अगन रहे और गर्भ बसेरा रहो। काया भूति बहुविध पाती, जो जल गढ़ ले माटी, कहो कबीर हर चरण दिखावो, पाछे ते जम को न पठावो। गौड़ी कबीर जी आपे पाव के आपे पवना, जारे खसनता राखे कवना, नाम जब तन झरकिन जाए, राम नाम चित रहा समाये रहो। न को जरे को ही हान, नटवट खेले सारंग पान, कहो कबीर अखर तो पाक होएगा, खसनता लेगा राख। गौड़ी कबीर जी दो पदे ना मैं जोग ध्यान चित लाया, मन बैराग न छूट समाया, कैसे जीवन हुए हमारा, जब ना हुए राम नाम अधारा रहो। कहो कबीर खोजो समान, राम समान ना देखो आन। गौड़ी कबीर जी जैसे रच पथवाच पाग, जो सर चुंच सवार काग, इस तन तन को क्या गर भैया, राम नाम का ही ना दड़ैया रहो। ਕਹਿਤ ਕਬੀਰ ਸੁਣੋ ਉਨ ਮੇਰੇ ਇਹੀ ਹਵਾਲ ਹੋ ਹੈ ਮੈਂ ਤੇਰੇ ਗੌੜੀ ਕਬੀਰ ਜੀ ਕੇ ਪਰੇ ਪੈਂਤੀ ਰਾਹ ਗੌੜੀ ਗੁਆਰੇ ਦੀ ਅਸ਼ਟਪਦੀ ਕਬੀਰ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆ ਗਏ ਆਵੇ ਸੁਖ ਸੁਭਾਵਨਾ ਮੰਗਿਆ ਪਾਵੇ ਵਿਖਿਆ ਜੋ ਸੁਰਤ ਸੁਖਿਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹੋ ਇਸ ਸੁਖ ਤੇ ਸੇ ਬ੍ਰਹਮ ਡਰਾਨਾ ਸੋ ਸੁਖ ਹਮੂ ਸਾਚ ਕਰ ਜਾਣਾ ਸਨ ਕਾਦਕ ਨਾਰਦ ਗੁਣ ਸੇਖਾ ਤਿੰਨ ਵੀ ਤਨਵੇ ਮਨ ਨਹੀਂ ਪੇਖਾ ਇਸ ਮਨ ਕੋ ਖੋਜੋ ਪਾਈ ਤਨ ਛੂਟੇ ਮਨ ਕਹਾ ਸਮਾਈ ਗੁਰ ਪ੍ਰਸਾਦੀ ਜੈ ਦਿਓ ਨਾਮਾ ਭਗਤ ਕੇ ਪ੍ਰੇਮ ਨਹੀਂ ਹੈ ਜਾਣਾ ਇਸ ਮਨ ਕੋ ਨਹੀਂ ਆਵਣ ਜਾਣਾ ਜਿਸਕਾ ਭਰਮ ਕਿਆ ਤਿੰਨ ਸਾਚ ਪਛਾਣਾ ਇਸ ਮਨ ਕੋ ਰੂਪ ਨਾ ਰੇਖਿਆ ਕਾਈ ਹੁਕਮੇ ਹੈ ਹੁਕਮ ਬੂਝ ਸਮਾਈ ਇਸ ਮਨ ਕਾ ਕੋਈ ਜਾਣੇ ਪਿਓ ਇਹ ਮਨ ਦੀਨ ਭਏ ਸੁਖ ਦੇਓ ਜੀਓ ਏਕ ਵਾਰ ਸਗਲ ਸਰੀਰਾ ਇਸ ਮਨ ਕੋ ਗਰਵ ਰਹੇ ਕਬੀਰਾ ਗੌੜੀ ਗੌਰੇਰੀ ਅਹਿਨ ਸੇਕ ਨਾਮ ਜੋ ਲਾਗੇ ਕੇਤਕ ਸਿੱਧ ਪੈਦਵ ਲਾਗੇ ਰਹੋ ਸਾਧਕ ਸਿੱਧ ਸਗਲ ਮੁਨ ਹਾਰੇ ਏਕ ਨਾਮ ਕਲਪ ਕਰਤਾਰੇ ਜੋ ਹਰ ਹਰੇ ਸੋ ਹੋਵੇ ਨਾ ਆਨਾ ਕਹੋ ਕਬੀਰ ਰਾਮ ਨਾਮ ਪਛਾਣਾ ਗੌੜੀ ਵੀ ਸੋਰਠ ਵੀ ਰੇ ਜੀ ਨੇ ਲਜ ਲਾਜ ਤੋਹੇ ਨਾਹੀ ਹਰ ਤਜਗਤ ਕਾਹੂ ਕਹਿ ਜਾਹੀ ਰਹੋ ਜਾ ਕੇ ਠਾਕੁਰ ਉੱਚਾ ਹੋਈ ਸੋਜਨ ਪਰਕਰ ਯਾਤਨਾ ਸੋਹੀ ਸੋ ਸਾਹਿਬ ਰਿਹਾ ਭਰਪੂਰ ਸਦਾ ਸੰਗ ਨਾਹੀ ਹਰ ਦੂਰ ਕਮਲਾ ਚਰਨ ਸਰਣ ਹੈ ਜਾ ਕੇ ਕਹੋ ਜਨ ਕੀ ਨਹੀਂ ਕਰਤਾ ਕੇ ਸਭ ਕਹੁ ਕਹੇ ਜਾਸ ਕੀ ਬਾਤਾ ਸੋ ਸਮਰਥ ਨਿਜਪਤ ਹੈ ਦਾਤਾ ਕਹੇ ਕਬੀਰ ਪੂਰਨ ਜਗ ਸੋਈ ਜਾ ਕੇ ਹਿਰਦੇ ਅਵਰ ਨਕ ਹੋਈ ਕੌਣ ਕੋ ਪੂਥ ਪਿਤਾ ਕੋ ਕਾਕੋ ਕੌਣ ਮਰੇ ਕੋ ਦੇ ਸੰਤਾਪੋ ਹਰ ਠਗ ਜੈਕੋ ਠਗ ਗੌਰੀ ਲਾਈ ਹਰ ਕੇ ਵਿਓ ਕੈਸੇ ਜੀਓ ਮੇਰੀ ਮਾਈ ਰਹੋ ਕੌਣ ਸੁਪੁਰਖ ਕੌਣ ਕਿਨਾਰੀ ਅਤਤ ਲਿਹ ਸਰੀਰ ਵਿਚਾਰੀ ਕਹੋ ਕਬੀਰ ਠਗ ਸਿਉ ਮਨ ਮਾਨਿਆ ਗਈ ਠਗੌਰੀ ਠਗ ਪਹਿਚਾਨਿਆ ਅਮੋ ਕੋ ਭਏ ਰਾਜਾ ਰਾਮ ਸਹਾਈ ਜਨਮ ਮਰਨ ਕਟ ਪਰਮਗਤ ਪਾਈ ਰਹੋ ਸਾਧੂ ਸੰਗਤ ਦਿਓ ਰਲਾਏ ਪੰਚ ਦੂਤ ਦੇ ਲਿਓ ਛੁੜਾਏ ਅੰਮ੍ਰਿਤ ਨਾਮ ਜਪੋ ਜਪ ਰਸਨਾ ਮੋਲ ਦਾਸ ਕਰ ਲੀਨੋ ਆਪਣਾ ਸਤਿਗੁਰ ਕੀਨੋ ਪਰੋਪਕਾਰ ਕਾਢ ਲੀਨ ਸਾਗਰ ਸੰਸਾਰ ਚਰਨ ਕਮਲ ਸਿਉ ਲਾਗੀ ਪ੍ਰੀਤ ਗੋਬਿੰਦ ਬਸੇ ਨਿਤਾ ਨਿਤ ਚੀਤ ਮਾਇਆ ਤਪਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਭ ਸਾਮੀ ਜਤ ਤੇ ਖੋ ਤਤੇ ਅੰਤਰ ਜਾਮੀ ਆਪਣੇ ਭਗਤ ਆਪ ਹੀ ਦਰੜਾਈ ਪੂਰ ਦਿਖ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸਵਾਮੀ ਗਰੀਬ ਨਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ ਜਨਮੇ ਸੂਤਕ ਮੂਹੇ ਪਨ ਸੂਤਕ ਸੂਤਕ ਪਰ ਜਬਗੋਈ ਕਹਿਰੇ ਪਿੰਡੀਆ ਕਹਿਰੇ ਪੰਡੀਆ ਕੌਣ ਪਵੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹੋ ਨੈਨੋ ਸੂਤਕ ਬਹਿਨੋ ਸੂਤਕ ਸੂਤਕ ਸ੍ਰਵਣੀ ਹੋਈ ਉਠਤ ਬੈਠੇ ਸੂਤਕ ਲਾਗੇ ਸੂਤਕ ਪਰੇ ਰਸੋਈ ਸਾਸਨ ਕੀ ਬਿਤ ਸਭ ਕੋ ਜਾਣੇ ਛੂਟਨ ਕੀ ਇੱਕ ਕੋਈ ਕਹ ਕਬੀਰ ਹਿਰਦੇ ਵਿਚਾਰੇ ਸੂਤਕ ਤਿੰਨੇ ਨਾ ਹੋਈ ਗੌੜੀ ਝਗੜਾ ਇੱਕ ਨਵੇਰੋ ਰਾਮ ਜੋ ਤੋਂ ਆਪਣੇ ਜਨਸੋ ਕਾਮ ਰਹੋ ਇਹ ਮਨ ਫੜਾ ਕੇ ਜਾ ਸਿਓ ਮਨ ਮਾਨਿਆ ਰਾਮ ਫੜਾ ਕੇ ਰਾਮ ਮੈਂ ਜਾਣਿਆ ਬ੍ਰਹਮਾ ਵਡਾ ਕੇ ਜਾ ਸਭ ਪਾਇਆ ਵੇਦ ਵਡਾ ਕੇ ਜਹਾਂ ਤੇ ਆਇਆ ਕਹੋ ਕਬੀਰ ਭਿਓ ਦਾਸ ਤੀਰਥ ਵਡਾ ਕੇ ਹਰ ਕਾ ਦਾਸ ਗੌੜੀ ਚੇਤੀ ਦੇਖੋ ਪਾਈ ਗਿਆਨ ਕੀ ਆਈ ਆਂਧੀ ਸਭ ਨੇ ਉਡਾਨੀ ਭਰਮ ਕੀ ਟਾਟੀ ਰਹਿ ਨਾ ਬਾਂਧੀ ਰਹੋ ਦੁਜਿਤ ਕੋਈ ਦੁਰ ਸੂਨ ਗਰਾਨੀ ਮੋਹ ਬਲੇਟਾ ਟੂਟਾ ਤਿਸ਼ਨਾ ਛਾਨ ਪਰੀ ਤਰੀ ਉਪਰ ਦੁਰਮਤ ਪਾਂਡਾ ਹੂਟਾ ਆਂਧੀ ਪਾਛੇ ਜਜਲ ਬਰਖੇ ਤੈ ਤੇਰਾ ਜਨ ਪੀਨਾ ਕਹੋ ਕਬੀਰਨ ਪਿਆ ਪ੍ਰਗਾਸਾ ਉਹਦੇ ਭਾਨ ਜਬ ਚੀਦਾ ਗੌੜੀ ਚੇਤੀ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਹਰ ਜਾ ਸੁਣ ਸੇ ਹਰ ਗੁਣ ਗਾਵੇ ਬਾਤ ਨਹੀਂ ਇਸ ਮਾਨ ਗਰਾਵੇ ਜੈਸੇ ਲੋਗਨ ਸਿਉ ਕਹਿ ਕਹੀਏ ਸੋ ਪ੍ਰਕੀਏ ਭਗਤੇ ਬਾਹੇ ਚਿੰਤੇ ਸਦਾ ਡਰਾਨੇ ਕਹੀਏ ਰਹੀਏ ਆਪ ਨੰਦ ਹੈ ਚਰੂਵਰ ਪਾਣੀ ਤੈ ਨਿੰਦਾ ਜੈ ਗੰਗਾ ਆਨੀ ਬੈਠਤ ਉਲਠਤ ਕੁਟਲਤਾ ਚਾਲੇ ਆਪ ਗਏ ਔਰਣ ਤੂੰ ਕਾਲੈ ਛਾੜ ਕੁ ਚਰਚਾ ਆਣ ਨਾ ਜਾਨਾ ਬ੍ਰਹਮਾ ਹੂੰ ਕੇ ਕਿਹੋ ਨਾ ਮਾਨੋ ਆਪ ਗਏ ਔਰਣ ਤੂੰ ਖੋਵੈ ਆਗ ਲਗਾਏ ਮੰਦਰ ਮੈਂ ਸੋਵੈ ਅਵਨ ਹਾਸ ਆਪ ਹੈ ਕਾਨੇ ਤਿੰਨ ਕੋ ਦੇਖ ਕਬੀਰ ਰਜਾਨੇ ਰਾਗ ਗੌੜੀ ਵੈ ਰਾਗਣ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀਵਤ ਪਿੱਤਰ ਨਾ ਮਾਨੇ ਕਉ ਮੂਹੇ ਸ਼ਰਾਧ ਕਰਾਹੀ ਪਿੱਤਰ ਵੀ ਵਪਰੋ ਕਹੋ ਕੋ ਪਾਵੇ ਕਊਆ ਕੂ ਕਰ ਖਾਹੀ ਮੋਹ ਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੇ ਕੁਸਲ ਵੀ ਕੈਸੇ ਹੋਈ ਰਹੋ ਮਾਟੀ ਕੇ ਕਰ ਦੇਵੀ ਦੇਵਾ ਤਿਸੇ ਆਗੇ ਜੀਓ ਦੇਹੀ ਐਸੇ ਪਿੱਤਰ ਤੁਮਾਰੇ ਕਹੀਏ ਆਪਣ ਕਿਹਾ ਨ ਲਈ सरजीव काटे निर्जीव पूजे, अंतकाल को भारी राम नाम की कथन जैने पर डूबे संसारी। देवी देवा पूजा डोले पार ब्रह्म नहीं जाना, कहत कबीर अकुल नहीं चेत्या विख्या सो लिपटाना गौड़ी। जीत मरे मरे फन जीवे ऐसे सुन समाया, अंजन में रंजन रहिए बहुत न पबजल पाया। मेरे राम ऐसा खीर बलोहिये, गुरमत मनुआ अस्तर राखो इनविद अमृत पी हुई तो रहो। गुर के बाण बजर कर छेदी प्रत्या पद पर गासा, सख्त अधिर जेबड़ी परम चूका ने चिर सब कर वासा। तिनवर सोने तनख चढ़ाइए ए जग बेदिया पाई, दस दस बूढ़ी पवन चलावे डोर रही लिवलाई। उनमन मनुआ सुन समाना दुबदा मृत पागी, कहो कबीर अनुभव कर देखिया राम नाम लिबलागी। गौड़ी पैर आगन तिप दे उल्टत पवन चक्कर खटपे दे, सुरत सुन अनुरागी आवे न जाए मरन जीवे तास खोज बैरागी। मेरे मन मन ही उल्ट समाना, गुर प्रसाद खलपाई अवरे नातुर थावे गाना रहा। निवरे दूर दूर फन निवरे जिन जैसा कर मानिया, और लती का जैसे प्या बरेडा जिन पिया तिन जानिया। तेरी निर्णय कथा के उसे कहिए ऐसा कोई बबे की, कह कबीर जिन दिनिया पलीता तिन तैसी चल देखी गौड़ी। तह पावल सिंध धूप न छैया तै उपत परलो नाही, जीवत मृत दुख प्यापे सुन समाद दो तै नाही। सहज की अकथ कथा है नरारी, तुल नहीं चढ़े जाए न मुकाती, हुलकी लगे न पारी रहो। अर्ध सोच तही नात दिन से रात नाही, जल नहीं पवन पावक पुन नाही, सतगुर तहा समाही। अगम गोच रहे निरंतर गुर कृपा ते लइये, कहो कबीर बल जाओ गुर अपने सत्संगत मिल रहिए। गौड़ी पाप पुन दो बैल बसाहे, पवन पुंजी पर गासी तृष्णा गुण परी कट भीतर इन विद डांड बसाहे। ऐसा नायक राम हमारा, सगल संसार कियो बणजारा रहो। काम करो दो भय जगाती बंत रंग बटवारा, पंच तत्व मेर दान बेरा टांडा उतरे उपारा। कहत कबीर सुनो रे संतो अवैसी बने आई, काटी चढ़त बैल इकथा का चलो कौन छटकाई। गौड़ी पंच पदा पेकड़ वे दिन चार है सोहरड़े जाना, अंधा लोक न जाणी मूरखे आना। कहो डडिया बाधे धन खड़ी, पहु कर आए मुकलाओ आए रहो। ओ जो दिसे खूड़ी कौन लाज बिहारी, लाज कड़ी से तुट पड़ी उठ चली पनिहारी। साहेब होए दयाल कृपा करे अपना काल सुवारे, ता सुहागण जानिए गुर शब्द बिचारे। कित की बांधी सब फिरे देखो बेचारी, इसको क्या आखिया क्या करे बिचारी। भई नरासी उठ चली चित बंध न तीरा, हर की चरनी राग हो पज सरण कबीरा। गौड़ी जोगी कहो जोग पल मीठा, अवर न दूचा पाई, ढूंढत मुंडत एको शब्दी एक है सिद्ध पाई। हर बिन भरम भुलाने अंधा जा पै जाओ, आप छुटकावन ते फंदे पौ फंदा रहो। जहते उपजी तही समानी ए बिद बिसी, तभी पंडित गुणी सूर हम दाते कह बण हम ही। जिसे बजाए सोई बूझे बिन बूझे को रहिए, सतगुर मले अंधेरा चूके इन बिद बाण कलैये। तज बावे दाहरे बेकारा, हर पद दृढ़ कर रहिए, कौ कबीर गुंगे गुड़ खाया पूछे ते क्या कहिए। रा गौड़ी पूर्वी कबीर जी इको ओंकार सतगुर प्रसाद। जय कछ हा तह किछ नाही, पंच तत् नाही ईड़ा पिंगला सुखुन बंदे अवगन कत जाही। तागा टूटा गगन बिंस गया तेरा, बोलत कहाँ समाई। ए संसा मोको अंतिन व्यापे, मोको न कहे समझाई रहो। यह पर पिंड पिंड तय नाही, रचन हार तय नाही, जोड़न हारो सदा तीतय कहिए किसमाही। जुड़े जोड़ी ना तोड़ी, टूटे तबलब होए बिनासी, काको ठाकर काको सेवक को का हो को जासी। कह कबीर लिबलाग रही जहां बसे दिन राती, उहां का मर्म उही पर जाने ओह तो सदा अविनाशी। गौड़ी सुरत सिमरत दो कन्नी मुंद्रा, परमत बहार खिंता, सुन गुफा में असन बैसन कल्पत पे वर्जित पंथा। मेरे राजन मैं बैरागी, जोगी मर्द न सोग बेयोगी रहो। खंड ब्रह्मांड में सिंजी मेरा, बटुआ सब जग सुधारी, ताड़ी लागी त्रिपल पटिए छूटे होए पसारी। मवन पै दो कुंभा कही, मन पवन दो तुम्बा करही, जुग जुग सार साजी थिर पई तंती, छूटस नाही अनंत पिंगरी बाजी। सुनमान मगन पाए है पूरे, माया डोल न लागी, कह कबीर ताको पुनर्जनप नहीं, खेल के ओ बैरागी। गौड़ी गज नव गज दस गज इक्की स्पुरिया एकत नाई साठ सूत नवखंड बहत्तर पाठ लगो अधकाई गई बनावन माहो कर छोड़िए जाए जलाहो रहो गजी न मिनिये तोल न तुलिये पाचन सेर अढ़ाई जो कर पाहन बेग न पावे झगर करे करहाई दिन की बैठ कसम की बरक से बेला कत आई छूटे कुंडे भीगे पुरिया चलो जलाहो रे साई छोछी नली तंत ने निकसे नतन नहीं और जाई छोट पसार इहा रह पपरी कह कबीर समझाई रौड़ी एक जोत एका मेरी किम्बा होए मोहोए जितकट राम न उपजे फूट परे जन सोए सावल सुंदर रामैया मेरा मन लागा तोहे रहो साध मेरे बिस्त पाइए कह जो के भोग दैत में कारज उपरे राम नाम संजोग लोग जाने अह गीत है ये तो ब्रह्म विचार यो काशी उपदेश होए मानस वर्ती वार कोई गावे को सुने हर नामा चित लाए कह कबीर संसा नहीं अंत परमगत पाए गौड़ी जेते जतन करते डूबे पव सागर नहीं तारे ओरे कर्म धर्म करते बहुत संयम अहमद मन जा रे ओरे सास ग्रास को दातो ठाकर शिव को मनो वसारे ओरे हीरा लाल अमोल जन्म है कौडी बदले हारे ओरे रहो तृष्णा त्रिखा भूख परम लागी हृदय नह बिचारे उरे उन्मत मन हरियो मन माही गुर का शब्द न तारे उरे स्वाद लुभत इंद्री रस भरे रियो मदरस लेत बिकारे उरे कर्म पाग संतन संगाने काश लोह उधारे उरे तावत जोन जन्म परम था के अब दुख कर हम हारे उरे कह कबीर गुर मिलत महारस प्रेम भक्त निस्तारे उरे गौड़ी काल भूत की हसनी मन बौरारे चलत रचियो जगदीश काम सुवाए गजपथ पराए मन बौर आ रे अंक सहे ओसीस बिखे बाच हर रात समझ बन बौर आ रे निरपो होए न हर पजे मन बौर आ रे रेहो न राम से हाज रहो प्रकट मुस्ती नाज की मन बौर आ रे दीनी हाथ पसार छूट न को सहसा परया मन बौर आ रे नाचियो कर कर बार ज्यो लनली सूटा गयो मन बौर आ रे माया एहो व्यहार जैसा रंग कुसुम का मन बौर आ रे तो पसरे उपासार नावन को तीर्थ कन मन बौरा रे पूजन को बहुदेव कह कबीर छूटन नहीं मन बौरा रे छूटन हर की से लौड़ी अगर न दहे पर नहीं मगने तस्कर नेरन आवे राम नाम तन कर संचो नहीं सो तन कथी न जावे हमरा तन माधो गोविंद धरनी तर एह सार तन कहिए जो सुख प्रभ गोविंद की सेवा सो सुख राज न लहिए रहो इस तन कारण सिव सन का खोजत पए उदासी मन मकंद जिहा नारायण परि न जम की फासी जितन ज्ञान भगत गुर दीनी तास मत मन लागा जलत अंब थम मन पावत पर बंधन को भागा कह कबीर मदन के माते हृदय देख विचारी तुम कर लाख कोट असब हस्ती हम कर एक मुरारी जौड़ी क्यों कप करके मस्त चरण की लुभ सुताग दियो जो जो कर्म किए लालच थे तो फिर परे हो भगत बिन बिरथे जन्म गयो सा संगत भगवान भजन बिन कही न सचरे हो रहो ज्यो उद्यान कुसुम प्रफुल्लित किन्ना ग्रह लियो जैसे प्रमत अनेक जोन में फिर काल हयो या तन जोवन अरसत दारा पेखन सो न दियो तिन ही मैं अटक्यो जय उर्जे इंद्री प्रेर लियो औद नल तिन को मंदिर चौंदे सठाट लियो कह कबीर पै पसागर तरे हो कन्मै सतगुर ओट ले हो गौड़ी पानी मैला माटी कोरी इस माटी की पुत्री जोरी मैं ना ही कुछ आए न मोरा तन तन सब रस गोविंद तो रा रहो इस माटी में पवन समाया झूठा प्रपंच जोर चलाया किनू लाख पांच की जोरी अंत की बार गगरिया पोरी कह कबीर इक नीमा सारी खिन में बिन सजाए अहंकारी गौड़ी राम जपो जी ऐसे ऐसे तू प्रहलाद जप्यो हर जैसे दीन दयाल भरोसा तेरे सब परिवार चढ़ाया बेड़े रहो या तिस पावे ता हुक्म मनावे इस बेड़े को पार लगावे गुरप्रसाद ऐसी बुद्ध समानी चूक गई फिर आवन जानी कह कबीर पर सारग पाणी और वार पार सब एको दानी गौड़ी ना छोड़ जौन छोड़ से लख में आयो लागत पवन खसम बिसरायो जीरा हर के गुण गाओ रहो गर्भ जोन में उड़ तप करता तो जठ अगन में रहता लख चरासी जोन परमायो तब के छुटके ठौर न पठायो कह कबीर पर सारंग पानी आपद दिसे जातन जानी गौड़ी पूर्वी

Cenu Paile Osasa Urna Pije Pagana Heseha Darshan Kiyasa Udona Kaga Kare Begum Dije Apne Ramam Piyare Raho Kau Kabir Jeevan Pad Karan Harki Pagda Karije Ek Adhar Naam Narayan Rasna Ram Ravije Ragoli Kyabi Aspat Kansi Ka Birbama Bena Shagaure ਉਹਾਂ ਕਾ ਸਰੂਪ ਦੇ ਹੀ ਮੋਹ ਗੁਆਰਨ ਮੋਹ ਕੋ ਛੋੜਨਾ ਆਉਣ ਜਾ ਹੂਰੇ ਤੋ ਚਰ ਮਨ ਲਾਗੋ ਸਾਰੰਗ ਕਰ ਸੋ ਮੇਲੇ ਸੋ ਵਡ ਭਾਗੋ ਰਹਾਓ ਬਿੰਦਰਾਵਨ ਮਨ ਹਰਨ ਮਨੋਹਰ ਕਿਸ਼ਨ ਚਰਾਵਤ ਗਾਓ ਰੇ ਜਾ ਕਾ ਠਾਕਰ ਤੂੰ ਹੀ ਸਾਰੰਗ ਕਰ ਮੋਹ ਕਬੀਰਾ ਨਾਉ ਰੇ ਲੋੜੀ ਪੂਰਬੀ ਬਾਰਬੀ ਵਿਪਲ ਪਸਤਰ ਕੇਤੇ ਹੈ ਪੈਰੀ ਕਿਆ ਬਨ ਮਥੇ ਪਾਸਾ ਕਹਾਂ ਪਿਆ ਨਰਦੇਵਾ ਧੋਖੇ ਕਿਆ ਜਲ ਬੋਰੇ ਹੋ ਕਿਆ ਤਾ ਜੀ ਰਹਿ ਜਾਏਗਾ ਮੈਂ ਜਨਾ ਅਵਗਤ ਸਮਝ ਇਹ ਆਨਾ ਜਦ ਤੱਕ ਦੇਖੋ ਬੋਰ ਨਾ ਵੇਖੋ ਸੰਗ ਮਾਇਆ ਲਿਪਟਾ ਨਾ ਰਹੋ ਗਿਆਨੀ ਧਿਆਨੀ ਬਹੁਤ ਉਪਦੇਸੀ ਇਹੋ ਸਗਲ ਸਗਲੋ ਧੰਦਾ ਕਹਿ ਕਬੀਰ ਕੇ ਰਾਮ ਨਾਮ ਬਿਨ ਇਹ ਜਗ ਮਾਇਆ ਅੰਧਾ ਗੋੜੀ ਬਾਰਵੀਂ ਮਰ ਰਹੇ ਛੋਡੋ ਪਰਮ ਪ੍ਰਗਟ ਹੋਏ ਨਾਚੋ ਕਿਆ ਪਾਂਡੇ ਮਾਇਆ ਕੇ ਪਾਂਡੇ ਸੂਰ ਕੇ ਸਨਮੁਖਰਨ ਤੇ ਡਰ ਪਏ ਸਤੀ ਕੇ ਸਾਚੇ ਪਾਂਡੇ ਡਗਮਗ ਛਾੜ ਰੇ ਮਨ ਪੌਰਾ ਅਬ ਤੋ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸੰਦੌਰਾ ਰਹੋ ਕਾਮ ਕ੍ਰੋਧ ਮਾਇਆ ਕੇ ਲੀਨੇ ਆਬਿਦ ਜਗਤ ਬਿਗੂਤਾ ਕਹੋ ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਊਚਾ ਗੌੜੀ ਤੇਰਮੀ ਫਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੁਹੀ ਦਰਿਆ ਤੁਸੀ ਕਰਿਆ ਤੁਸ ਤੇ ਨਿਸਤਾਰ ਬੰਦੇ ਬੰਗੀ ਇੱਕ ਤਿਆਰ ਸਾਹਿਬ ਰੋਸ ਤੋਂ ਰੁਕੇ ਪਿਆਰ ਰਹੋ ਨਾਮ ਤੇਰਾ ਆਧਾਰ ਮੇਰਾ ਜਿਉਂ ਪੁਰਜਈ ਹੈ ਨਾਰ ਕਹਿ ਕਬੀਰ ਗੁਲਾਮ ਕਰਕੇ ਜੀ ਆਏ ਪਾਵੇ ਮਾਰ ਗੌੜੀ ਲੱਖ ਚੁਰਾਸੀ ਜੀ ਜਿਉਂ ਪਰਮਤ ਨੰਦ ਬੋਥਾ ਕੋਰੇ ਭਗਤ ਹੇਤ ਅਵਤਾਰ ਦੀ ਭਾਗਵਤ ਬਪਰੋ ਕੋਰੇ ਤੁਮ ਜੋ ਕਹਿਤ ਹੋ ਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋਰੇ ਧਰਨ ਆਕਾਸ ਦਸੋ ਸੁਨਾਈ ਤਬ ਇਹ ਨੰਦਨ ਕਹਾਂ ਤੋਰੇ ਰਹੋ ਸੰਕਟ ਨਹੀਂ ਪਰੇ ਜੋ ਨਹੀਂ ਆਵੇ ਨਾਮ ਨਿਰੰਜਨ ਜਾ ਕੋਰੇ ਕਬੀਰ ਕੋ ਸਾਮੀ ਐਸੋ ਠਾਕਰ ਜਾ ਕੇ ਮਾਈ ਨਾ ਬਾਪੋਰੇ ਗੌੜੀ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਰਹੋ ਨਿੰਦਾ ਹੋਏ ਸੋ ਵੈਕੁੰਠ ਜਾਈਏ ਨਾਮ ਪਦਾਰਥ ਮਨੈ ਵਸਾਈਏ ਰਿਦੇ ਸੁਧ ਜੋ ਨਿੰਦਾ ਹੋਏ ਅਮਰੇ ਕਪਰੇ ਨਿੰਦਕ ਧੋਏ ਨਿੰਦਾ ਕਰੋ ਸੋ ਹਮਰਾ ਮੀਤ ਨਿੰਦਕ ਮੈਂ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋ ਰੇ ਹਮਰਾ ਜੀਵਨ ਨਿੰਦਕ ਲੂਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਰਾਜਾ ਰਾਮ ਤੂੰ ਐਸਾ ਨਾਰ ਪਾਓ ਤਰਨ ਤਾਰ ਰਾਮ ਰਾਇਆ ਰਹੋ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਕੋ ਹਮ ਨਾਹੀ ਅਬ ਹਮ ਤੁਮ ਏਕ ਪਏ ਹੈ ਏਕੇ ਦੇਖ ਮਨ ਪਤਿਆਹੀ ਜਬਦ ਹੋਤੀ ਤਪਲ ਕੈਸਾ ਅਬਦ ਨ ਖਟਾਈ ਕਹੋ ਕਬੀਰ ਬੁਧ ਹਿਰਲਈ ਮੇਰੀ ਬੁੱਧ ਬਦਲੀ ਸਿਧ ਪਾਈ ਗੌੜੀ ਖੱਟ ਨੇਮ ਕਰ ਕੋਠੜੀ ਬਾਧੀ ਬਸਤ ਅਨੂਪ ਬੀਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਬਾਰ ਨ ਲਾਈ ਅਮਨ ਜਾਗਤ ਰਹੋਰੇ ਪਾਈ ਗਾਫਲ ਹੋਏ ਕੇ ਜਨਮ ਗਵਾਏ ਚੋਰ ਮੁਸੇ ਕਰ ਜਾਈ ਰਹੋ ਪੰਚ ਪਰੂਆ ਦਰਮਾ ਰਹਿ ਤੇ ਤਿਨਕਾ ਨਹੀਂ ਪਤਿਆਰਾ ਚੇਤ ਸੁਚੇਤ ਜਿਤ ਹੋਏ ਰਹੋ ਤੋ ਲੋ ਪ੍ਰਗਾਸ ਉਜਾਰਾ ਨੌ ਕਰ ਦੇਖ ਸੋ ਕਾਮਣ ਭੁੱਲੀ ਬਸਤ ਅਨੂਪ ਨ ਪਾਈ ਕਹਿਤ ਕਬੀਰ ਨਵੇਂ ਕਰ ਮੂਸੇ ਦਸਵੇਂ ਤਤ ਸਮਾਈ ਗੌੜੀ ਮਾਹੀ ਮੋਹ ਅਵਰ ਨਾ ਜਾਣਿਓ ਆ ਨਾਨਾ ਸਿਵ ਸਨ ਕਾਦਿਕ ਜਸ ਗੁਣ ਗਾਵੇ ਦਾਸੂ ਵਸੇ ਮੇਰੂ ਪ੍ਰਾ ਨਾਨਾ ਰਹੋ ਹਿਰਦੇ ਪ੍ਰਗਾਸ ਗਿਆਰ ਗੁਣ ਗੰਬਤ ਗਗਨ ਮੰਡਲ ਮੈਂ ਧਿਆ ਨਾਨਾ ਬਿਖੇ ਰੋਗ ਪੈ ਬੰਧਨ ਪਾਗੇ ਮਨ ਜਾ ਨਾਨਾ ਏਕ ਸੁਮਤਿ ਰਾਤਮਾਨ ਦੂਸਰ ਮਨਾਉਣਾ ਅਨਾਨਾ ਚੰਦਨ ਵਾਸ ਭਏ ਮਨ ਵਾਸਨ ਤਿਆਗ ਘਟਿਓ ਅਭਿਮਾਨਾ ਜੋ ਜਨ ਗਾਏ ਧਿਆ ਜਿਸ ਠਾਕਰ ਦਾਸ ਪ੍ਰਭੂ ਹੈ ਥਾਨਾ ਨਾ ਤਹਿਬਟ ਪਾਗ ਪੁਸਿਓ ਮਨ ਜਾ ਕੇ ਕਰਮ ਪ੍ਰਧਾਨ ਮਥਾਨਾ ਕਾਟ ਸਖਤ ਸਿਵ ਸਹਿਜ ਪ੍ਰਗਾਸਿਓ ਏਕਾ ਸਵੈਨ ਸਮਾਨਾ ਕਹੋ ਕਬੀਰ ਗੁਰ ਭੇਟ ਮਾਂ ਸੁਖ ਪਰਮਤ ਰਹੇ ਮਾਂ ਨਾਨਾ ਰਾਗ ਔੜੀ ਪੂਰਵੀ ਬਾਵਨ ਅਖਰੀ ਕਬੀਰ ਜੀ ਕੀ ਕਬੀਰ ਜੀਓ ਕੀ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਬਾਵਨ ਅੱਛਰ ਲੋਕ ਤ੍ਰੈ ਸਭ ਕੁਛ ਨਹੀਂ ਮਾਹੇ ਇਹ ਅੱਖਰ ਜਾਏਗੇ ਉਹ ਅੱਖਰ ਇਨਵੇਂ ਨਾਹੇ ਜਹ ਬੋਲ ਤੈ ਅੱਛਰ ਜਾਵਾਂ ਜਹ ਅਬੋਲ ਬਨ ਨ ਰਹਾਵਾਂ ਬੋਲ ਅਬੋਲ ਮਦ ਹੈ ਸੋਈ ਜਿਸ ਉਹ ਹੈ ਤਿਸ ਲਖੇ ਨਾ ਕੋਈ ਅੱਲਾ ਰਹੋ ਤੋ ਕਿਆ ਕਹੋ ਕਹੋ ਤੋ ਬਪਕਾਰ ਬਟਕ ਬੀਜ ਮੈਂ ਰਿਓ ਜੋ ਤੋ ਤੀਨ ਲੋਕ ਵਿਸਤਾਰ ਅੱਲਾ ਲਹੰਤਾ ਭੇਦ ਛੈ ਕਿਛ ਪਾਇਓ ਭੇਦ ਉਲਟ ਭੇਦ ਬਨ ਭੇਦਿਓ ਪਾਇਓ ਅਭੰਗ ਅਛੇਦ

0: ਸੁਰਖਤ ਰੀਕਤ ਜਾਣੀਏ ਹਿੰਦੂ ਵੇਦ ਪੁਰਾਣ ਮਨ ਸਮਝਾਵਣ ਕਾਰਨੇ ਕਛੁਕ ਪੜੀਏ ਗਿਆਨ ਓਂਕਾਰ ਆਦਮੈ ਜਾਣਾ ਲਿਖ ਔਰ ਮੇਟੇ ਤਾਹੇ ਨਾ ਮਾਨਾ ਓਂਕਾਰ ਲਿਖੇ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ ਕਕਾ ਕਿਨ ਕਮਲ ਮੈਂ ਪਾਵਾ ਸਾਸ ਵਿਕਾ ਸੰਪਟ ਨਹੀਂ ਆਵਾ ਹਰ ਤੇ ਜਹਾਂ ਕੁਸਮਰਸ ਪਾਵਾ ਅਕੈ ਕਹਾ ਕਹੁ ਕਾ ਸਮਝਾਵਾ ਖੱਖਾ ਇਹੋ ਕੋੜ ਮਨੇ ਆਵਾ ਕੋੜੇ ਚੜਨਾ ਦਹਿ ਦਿਸਦਾ ਵਾ ਖਸਮੇ ਜਾਣ ਕਿਵਾਂ ਕਰ ਰਹੇ ਤੋ ਹੋਏ ਨਿਖਿਓ ਅਕੇ ਪਦ ਲਹੇ ਗੱਗਾ ਗੁਰਕੇ ਬਚਨ ਪਛਾਣਾ ਦੂਜੀ ਬਾਤ ਨਾ ਧਰੀ ਕਾਨਾ ਰਹੇ ਬੇਂਗਮ ਕਤਨਾ ਜਾਈ ਅਗਾਹ ਗਾਏ ਗਿਆ ਗਗਨ ਰਹਾਈ ਗੱਗਾ ਘਟ ਘਟ ਦਿਨਸੇ ਸੋਈ ਕਟ ਫੂਟੇ ਕਟ ਕਹੂਨ ਹੋਈ ਨਾ ਕਟ ਮਹਿ ਕਾਠ ਜੋ ਪਾਵਾ ਸੋ ਕਟ ਛਾੜ ਅਵ ਕਟ ਕਤਾਵਾ ਨਿੰਜਾ ਨਿਗਰੇ ਸਨੇਹ ਕਰਨੇ ਹਾਰੋ ਸੰਦੇਹ ਨਾ ਹੀ ਦੇਖਣਾ ਭਾਜੀਏ ਪਰਮ ਸਨੇਹ ਵੇਹ ਸੱਚਾ ਰਜ ਚਿੱਤਰ ਹੈ ਪਾਰੀ ਤਾ ਚਿੱਤਰੇ ਚੇਤਾ ਚਿਤਕਾਰੀ ਚਿੱਤਰ ਬਚਿੱਤਰ ਇਹਾ ਬਛੇਰਾ ਤਾ ਚਿੱਤਰੇ ਚਿਤ ਰਾਖ ਚਤੇਰਾ ਛੱਛਾ ਇਹ ਛਤਰਪਤ ਪਾਸਾ ਛੱਕ ਕਿਨ ਰਹੋ ਛਾੜ ਕਿਨ ਆਸਾਰੇ ਮਨ ਮੈਂ ਤੋ ਛਿਨਛਨ ਸਮਝਾਵਾ ਕਹਿ ਛਾੜ ਕਤ ਆਪ ਵਧਾਵਾ ਜੱਜਾ ਜੋ ਤਨ ਜੀਵਤ ਜਾਰ ਆਵੇ ਜੋਵਨ ਜਾਰ ਜੁਗਤ ਸੋ ਪਾਵੈ ਅਸ ਜਰ ਪਰ ਜਰ ਜਰ ਸਭ ਰਹੇ ਤਬ ਜੋ ਚਾਹੇ ਜੋਤ ਉਜਾਰੇ ਉਹ ਰਹੇ ਸੱਚਾ ਉਰਜ ਨਹੀਂ ਜਾਣਾ ਰਿਓ ਜਿਕ ਨਹੀਂ ਪਰਵਾਨਾ ਕਥ ਚੱਕ ਚੱਕ ਔਰ ਨ ਸਮਝਾਵਾ ਚਗਰ ਕੀ ਚਗਰਾ ਹੀ ਪਾਵਾ ਜੋ ਚਾਨ ਇੱਕ ਸੋ ਕਰ ਰਿਹੋ ਦੂਰ ਕਹੇ ਤਜ ਜਾਏ ਜਾ ਕਰਨ ਜਗ ਢੂੰਡਿਓ ਨੇਰੋ ਪਾਇਓ ਤਾਹੇ ਟੱਟਾ ਬਿਕਟ ਘਾਟ ਕਟ ਮਾਹੀ ਖੋਲ ਕਪਾਟ ਐਲਕੇ ਨਾਹੀ ਦੇਖ ਅਟਲ ਟਲ ਕਦੇ ਜਾਵੈ ਰਹੇ ਲਪਟ ਕਰ ਪਰਚੋ ਪਾਵੈ ਠੱਠਾ ਹੈ ਦੂਰ ਠਗ ਨੀਰਾ ਨੀਠ ਨੀਠ ਮਨ ਕੀਆ ਧੀਰਾ ਜਿਨਠਨ ਠਗਿਆ ਸਗਲ ਖਾਵਾ ਸੋ ਟਕ ਠਗਿਆ ਠੌਰ ਨਾ ਪਾਵਾ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮੈਂ ਡਰ ਰਿਹਾ ਸਮਾਈ ਜੋ ਡਰ ਡਰੇ ਤਾਂ ਫਿਰ ਡਰ ਲਾਗੇ ਨਿਡਰ ਹੋਆ ਡਰ ਉਹ ਹੋਏ ਪਾਗੇ ਢੱਡਾ ਟਿਕ ਢੂੰਡਾ ਹੀ ਆਨਾ ਢੂੰਡਤ ਹੀ ਤੈ ਪਏ ਪਰਾਨਾ ਚੜ ਸਮੇਰ ਢੂੰਡਾ ਪਾਵੈ ਜੋ ਗੜ ਗੜੇ ਉਸ ਗੜ ਮੈਂ ਪਾਵੈ ਰਣਾ ਰਣ ਰਚਿਓ ਨੇ ਹੀ ਨਾਨਵੇ ਨ ਪੁਨ ਸੰਚਰੇ ਤਨ ਜਨਮ ਤਾਂ ਹੀ ਕੋ ਗਣੇ ਮਾਰੇ ਕਹਿ ਤਿਜ ਕਰ ਗਣੇ ਤੱਤਾ ਅਤ ਤਰਿਓ ਨੈ ਜਾਈ ਤਿਨ ਤ੍ਰਿਪਣ ਮੈਂ ਰਿਹੋ ਸਮਾਈ ਜਿਉ ਤਨ ਪਵਣ ਤਨ ਇਹ ਤਿਰ ਨ ਰਹਾਵਾ ਥੋੜੇ ਤਲੋ ਆਰੰਭ ਬਿਨ ਹੀ ਥਾਂਭੈ ਮੰਦਰ ਥੰਭੈ ਦੱਤਾ ਦੇਖ ਸੋ ਬਿਨ ਸੰਹਾਰਾ ਜਸ ਅਦੇਕ ਰਾਖ ਵਿਚਾਰਾ ਦਸਵੇਂ ਦੁਆਰ ਕੁੰਚੀ ਜਬ ਦੀਜੇ ਸੌ ਦਿਆਲ ਕੋ ਦਰਸ਼ਨ ਕੀਜੈ ਦੱਤਾ ਅਰਧੇ ਉੜਦਨ ਵੇਰਾ ਅਰਧਾ ਉਧਰੇ ਮੰਜ ਬਸੇਰਾ ਅਰਧਾ ਛਾੜ ਉੜ ਜੇ ਆਵਾ ਤੋ ਅਰਧਾ ਉੜਤ ਮਿਲਿਆ ਸੁਖ ਪਾਵੈ ਨੰਨਾ ਨਿਸਦੇ ਨਰਿਤ ਜਾਈ ਨਰਿਤ ਨੈਣ ਰਹੇ ਰਤਵਾਈ ਨਰਿਤ ਨਰਿਤ ਜਬ ਜਾਏ ਪਾਵਾ ਤਬਲੇ ਨਿਰਖਾ ਨਿਰਖ ਮਿਲਾਵੈ ਪੱਪਾ ਅਪਰ ਪਾਰ ਨਹੀਂ ਪਾਵਾ ਪਰਮ ਜੋਤ ਸਿਉ ਪਰਚਾ ਲਾਵੈ ਪੰਚੋ ਇੰਦੀ ਨਿਗ੍ਰਹਿ ਕਰੀ ਪੁਨ ਪਾਪ ਤੋ ਨਿਰਵਈ ਪੱਪਾ ਬਿਨ ਫੂਲੈ ਫਲ ਹੋਈ ਤਾਕਾ ਫਲ ਪੰਖ ਦਿਖੇ ਤਾਂ ਕੋਈ ਦੂਹ ਨ ਪਰੀ ਪੰਖ ਵਿਚਾਰੇ ਤਾਂ ਫਲ ਠੰਕੇ ਸੰਸਾਰੇ ਬੱਬਾ ਬਿੰਦਾ ਬਿੰਦ ਮਲਾਵੈ ਬਿੰਦੇ ਬਿੰਦ ਨ ਵਿਛਰਨ ਪਾਵੇ ਬੰਦੋ ਹੋਏ ਬੰਦਗੀ ਗਾਹੇ ਬੰਦ ਹੋਏ ਸੇ ਪੰਥ ਸੋ ਲਹੇ ਬੱਬਾ ਭੇਦਾ ਭੇਦ ਮਲਾਵੈ ਅਪੋ ਪਨ ਭਰੋਸਾ ਆਵੇ ਜੋ ਬਾਰ ਸੋ ਪੀਤਰ ਜਾਣਿਆ ਪਿਆ ਭੇਦ ਕੂਪਤ ਪਹਿਚਾਨਿਆ ਮਮਾ ਮੂਲ ਗਿਆ ਮਨ ਮਾਨੇ ਮਰਮੀ ਹੋਏ ਸੇ ਮਨ ਕਿਉ ਜਾਣੇ ਮਤ ਕੋਈ ਮਨ ਮਿਲਤਾ ਮਿਲ ਲਾਵੇ ਮਗਨ ਪਿਆ ਸੋ ਸਾਚ ਪਾਵੇ ਮਮਾ ਮਨ ਕਿਉ ਕਾਜ ਹੈ ਮਨ ਸੀ ਦੇ ਸਿੱਧ ਹੋਈ ਮਨ ਹੀ ਮਨ ਸਿਉ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਈ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤੱਤ ਕੋ ਜੀਓ ਇਹ ਮਨ ਲੈ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤ ਕਹੇ ਜਈਆ ਜੋ ਜਾਣੇ ਤਿਉ ਦਰਮਤ ਮਨ ਕਰ ਬਸਕਾਇਆ ਕੋ ਰਣ ਰੂਤੋ ਭਜਨੇ ਸੂਰੋ ਥਾਰੋ ਨਾਉ ਰਾਰਾ ਰਸ ਨਿਰਸ ਕਰ ਜਾਣਿਆ ਹੋਈ ਨਿਰਾਸੋ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਲੱਲਾ ਐਸੇ ਲਿਮ ਮਨ ਲਾਵੇ ਅੰਤ ਨਾ ਜਾਏ ਪਰਮ ਸਚ ਪਾਵੇ ਅਰਜੋ ਤਾਂ ਪ੍ਰੇਮ ਲਵ ਲਾਵੇ ਤੋ ਅੱਲਾ ਲਹੇ ਲਚਰਨ ਸਮਾਵੇ ਵਾਵਾ ਵਾਰ ਵਾਰ ਵਿਸਨ ਸੰਹਾਰ ਵਿਸਨ ਸੰਹਾਰਾ ਨਾ ਆਵੇ ਵਾਰ ਬਲ ਬਲ ਜੇ ਵਿਸਨ ਤਾਂ ਜਾਵੇ ਵਿਸਨ ਮੇਰੇ ਸਭ ਹੀ ਸਚ ਪਾਵੇ ਵਾਵਾ ਵਾਹੀ ਜਾਣੀਏ ਵਾ ਜਾਣੇ ਇਹੋ ਹੋਏ ਇਹੋ ਅਬ ਤੋ ਮਿਲੇ ਤਾਂ ਮਿਲਤ ਨਾ ਜਾਣੇ ਹੋਏ ਸੱਸਾ ਸੋ ਨੀਕਾ ਕਰ ਸੋ ਦੋ ਕਟ ਪਰਚਾ ਕੀ ਬਾਤ ਨਰੋ ਦੋ ਕਟ ਪਰਚੇ ਜੋ ਉਪਜੇ ਭਾਓ ਪੂਰ ਰਿਹਾ ਤਾ ਤ੍ਰਿਪੁਣ ਰਾਓ ਖੱਖਾ ਖੋਜ ਪਰੇ ਜੋ ਕੋਈ ਜੋ ਖੋਜੇ ਸੋ ਬਹਰ ਨਾ ਹੋਈ ਖੋਜ ਬੂਝ ਜੋ ਕਰੇ ਵਿਚਾਰਾ ਤੋ ਭਵਿਸ਼ ਤਤਨ ਲਾਵੇ ਬਾਰਾ ਸੱਸਾ ਸੋ ਜਾ ਚੇਤ ਸਵਾਰੇ ਸੋਈ ਸਹੀ ਸੰਦੇਹ ਨਵਾਰੇ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਹੈ ਤ੍ਰਿਆ ਉਹ ਕੰਤ ਕਹਾਵਾ ਆਹਾ ਹੋਤ ਹੋਏ ਨਹੀਂ ਜਾਣਾ ਜਬੀ ਹੋਏ ਤਬੇ ਮਨ ਮਾਨਾ ਹੈ ਤੋ ਸਹੀ ਲਖੇ ਜੋ ਕੋਈ ਤਬ ਉਹ ਇਹ ਨਾ ਹੋਈ लियो लियो करत भरे सब लोग ता कारण व्यापे बहुत सोग लक्ष्मी बरसियो जो लियो लावे सोग मिठे सुखी सुख पावे सोग मिठे सब ही सुख पावे कखा खर्चत खपत गए केते खेत खपत अजू नहीं केते अब जग जान कर मना रहे जाका कचरा चाहे ठिर लहे बावन अखर जाने आजोरे आन सक्या न अकर एक पछान सत का शब्द कबीरा कहे पंडित होए सु अनपै रहे पंडित लोगा क्यों वे हार ज्ञानवंत को तत्व विचार जाके जी ऐसी बुध होई कहो कबीर जानेगा सोई इको ओंकार सतगुर प्रसाद रा गौड़ी थिंती कबीर जी की श्लोक पंद्रह थिंती सात बार कह कबीर और वार न पार साधक सिद्ध लखे जो पेओ आपे करता है आपे देओ थिंती अमावस में आसन वारो अंतर जामी राम समारो जीवत पावो मोख द्वार अनपो शब्द तत् निज कर सार चरण कमल गोविंद रंग लागा संत प्रसाद भय मन निर्मल हर कीर्तन में अंदन जागा राओ विरवा प्रीतम करो विचार कटमै खेले अघट अपार काल कल्पना कदे न खाए आद पुरख में रहे समाये द्वितिया दो कर जाने अंग माया ब्रह्म रमे सब संग ना उबड़े न घटता जाए कुल निरंजन एको पाए तृतीया तीने सम कर आवे अनंद मूल परम पद पावे सा संगत उपजे विश्वास बाहर पीतर सदा प्रगास चौथे चंचल मन को गहो काम क्रोध संग कबु न वहो जल थल माहे आपे आप जपे अपना जाप पांचे तत्त विस्तार ककन कामनी जुग व्यवहार प्रेम सदा रस पीब कोए जरा मरण दुख फेर न होए छट खट चक्कर चूहू दे चाय बिन परचे नहीं थरा रहाए दुबदा मिट के मां गौ रहो करम तरम की सूल न सहो हो साते सतगर बाचा जान आत्म राम लेहो परवान छूटे संसा मिट जाहे दुख सुन सरोवर पावो सुख अष्टपदी अष्टतात की काया तामै कुल महानिद्राया गुरगम ज्ञान बतावे भेद उल्टा रहे अपंग अछेद नौवी नवे द्वार को साध वैती मनसा राखो बांध लोह मो सब विसर जाहो जुग जुग जीवो अमर फल पाहो दसवी दहदिस होए आनंद छूटे पर मिले गो बिंद ज्योत स्वरूपी तत अनूप अमल न मलना छा नहीं धूप एकादशी एक दस्तावे तो जो नहीं संकट बहर ना आवे शीतल निर्मल प्या शरीरा दूर बतावत पाया नीरा वारस भरा गुबे सूर एन सुबाजे अनह तूर देख्या तू हूं लोक का पियो चर्ज पिया जीव ते सीओ तेरस तेरा गम बखान अर्ध उर्ध बिच सम पहचान नीच ऊच नहीं मान अमान व्यापक राम सगल सामान चौदस चौदह लोक मझार रोम रोम मैं बसे मरार सत्संतोका धरो ध्यान कथनी कथिए ब्रह्म ज्ञान पुण्य पूरा चंद आकाश पसे कला सहज प्रकाश आद अंत मद होए रहा खीर सुख सागर मैं रमे कबीर एक ओंकार सतगुर प्रसाद राग गौड़ी बार कबीर जी होके सत बार बार हर के गावो बार बार हर के गुण गावो गुरगम भेदन हर का पावो रहो आदित करे भक्त आरंभ काया मंदर मनसा थंब एन सखंड सुरही जाए तो अनद वेण सहज मैं बाए सोमवार समर झरे ताकत वेख सगल बिखारे बाणी रो क्यारे द्वार मनमत वार हो पी बनहार मंगण वार लै महतीत पंच चोर की जाने रीत कर छोड़े बाहर जन जाए नातुर कर रिसे हर आए बुध बार बुध करे प्रगास शिरदे कमल पे हर का आवाज गुरमिल दऊ एक सम तरे उर्द पंख लै सूदा परे बृहस्पत विख्या दे बेहाय तीन देव संग लाए तीन दी तर कुट्टी माहे एन कृष्ण धोबे नाहे सुकृत सुहारे सोए बिरत चढ़े अंधने आप से उलड़े सुरखी पंच हो राखे सोवे तो दूजी दिश न पैसे कबे थावर सिरकर राखे सोए जोत की बटीकट में सोए बाहर भीतर प्या प्रगास तब हुआ सगल कर्म का नास जलब कठमा दूजी आन तोलो महन लाभे जान रमत राम सिव लागो रंग कह कबीर तब निर्मल अंग राग कौड़ी चेती बाणी नाम देव जियो की इको ओंकार सतगुर प्रसाद देवा पाहन तारिये राम कैत जन कसन तरे रहो तारी रे गन का बिन रूप कुबजा व्याद अजाम हतारी अले चरण बदक जन देव मुक्त पय हो बल बल जिन राम कहे दासी सब जन बिदर सदामा गुर सैन को राज दिए जापहीन तापहीन कुलहीन कर्महीन नामे के स्वामी तरे ਰਾਗੌੜੀ ਰਵਿਦਾਸ ਜੀ ਕੇ ਪਦੇ ਗੁਆਰੇ ਰਹੀ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕੰਮ ਕੁਟਲ ਤਾ ਜਨਮ ਖੁਵਾਤੀ ਰਾਮਕ ਸਈਆਂ ਜੀ ਕੇ ਜੀਵਨਾ ਮੋਹਨ ਬਸਾਰੋ ਮੈਂ ਜਨ ਤੇਰਾ ਰਹਾਉ ਮੇਰੀ ਹਰੋ ਬਿਪਤ ਜਨਕ ਹੋ ਸੁਭਾਈ ਚਰ ਤੋ ਚੋੜੇ ਸਰੀਰ ਕਲ ਜਾਏ ਘੋਰ ਵਦੀਤ ਪਰੋ ਤੇਰੀ ਸਾਂਬਾ ਬੇਗ ਮਿਲੋ ਜਨ ਕਰਨ ਵੇਲਾਂਬਾ ਬੇਗਮਪੁਰਾ ਸਹਿਰ ਕੋ ਨਾਉ ਦੁਖ ਅੰਦੋ ਨਹੀਂ ਤੈਠਾਓ ਨਾ ਤਸ ਵਿਸ ਖਰਾਜ ਨਾ ਮਾਲ ਖੌਫ ਨਾ ਖਤਨ ਤਰਤ ਜਵਾਲ ਅਹਮੋ ਖੂਬ ਵਤਨ ਗਹਿ ਪਾਈ ਊਹਾਂ ਖੈਰ ਸਦਾ ਮੇਰੇ ਪਾਈ ਰਹੋ ਕਾਇਮ ਦਾਮ ਸਦਾ ਪਾਤਸ਼ਾਹੀ ਦੋਮ ਨਾ ਸੇਮੇ ਇੱਕ ਸੋ ਆਈ ਆਬਾਦਾਨ ਸਦਾ ਮਸੂਰ ਊਹਾਂ ਗਰੀ ਬਸੇ ਮਾਮੂਰ ਤਿਉ ਤਿਉ ਸੈਰ ਕਰਿਓ ਜਿਉ ਭਾਵੇ ਮਹਿਰਮ ਮਹਿਲ ਕੁਕੋ ਵਟਕਾਵੇ ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਪਹਿਰਾ ਗਣ ਰਵਿਦਾਸ ਜੀਓ ਘਟ ਅਵਘਟ ਡੂਗਰ ਕਣਾ ਇੱਕ ਨਿਰਗੁਣ ਪੈਰ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾ ਕਮਰਾਰ ਕੋ ਬਣ ਜਾਰੂ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ ਰਹੋ ਹੋਂ ਬਣ ਜਾਰੂ ਰਾਮ ਕੋ ਸਹਿਜ ਕਰੋ ਵਪਾਰ ਮੈਂ ਰਾਮ ਨਾਮ ਧਨ ਲਾ ਦਿਆ ਬਿਖਲਾ ਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਜਮ ਡੰਡ ਨ ਲਾ ਗਈ ਤਜਲ ਸਰਬ ਜੰਜਾਲ ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ ਮੇਰੇ ਰਾਮਈਆ ਰੰਗ ਮਜੀਠ ਕਾ ਕਹੁ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਊਪ ਭਰਿਓ ਜੈਸੇ ਦਾਦਰਾ ਕਿਛ ਦੇਸ ਵਦੇਸ ਨਾ ਬੂਝ ਐਸੇ ਮੇਰਾ ਮਨ ਵਿਖਿਆ ਵਿਮੋਹਿਆ ਕਿਛ ਆਰਾ ਪਾਰ ਨਾ ਸੂਝ ਸਗਲ ਭਵਨ ਕੇ ਨਾਇਕਾ ਇੱਛਣ ਦਰਸ ਦਿਖਾਏ ਜੀ ਰਹੋ ਮਲਨ ਪਈ ਮਤ ਮਾਧਵਾ ਤੇਰੀ ਗਤਕ ਲਿਖੀ ਨਾ ਜਾਏ ਕਰੋ ਕਿਰਪਾ ਭਰਮ ਚੂ ਕੋਈ ਮੈਂ ਸੁਮਤ ਦੇਹੋ ਸਮਝਾਏ ਯੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੇ ਕਾਰਨ ਕਹ ਰਵਿਦਾਸ ਚਮਾਰ ਗੌੜੀ ਬੈਰਾਗਣ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ ਸਤ ਯੁਗ ਸਤੇਤਾ ਜਗੀ ਦੁਆਪਰ ਪੂਜਾ ਚਾਰ ਤੀਨੋ ਜੁਗ ਤੀਨੋ ਦੜੇ ਕਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਈ ਬੋਰੇ ਬੋਸੇ ਕੋ ਨ ਕਹੇ ਸਮਝਾਏ ਜਾਤੇ ਆਵੇ ਗਵਣ ਬਲਾਏ ਰਹੋ ਬਹੁਵਿਧ ਧਰਮ ਨ ਰੂਪੀਏ ਕਰਤਾ ਦੀਸੇ ਸਭ ਲੋਏ ਕਵਣ ਕਰਮ ਤੇ ਛੂਟੀਏ ਜੇ ਸਾਦੇ ਸਤ ਹੋਏ ਕਰਮ ਅਕਰਮ ਵਿਚਾਰੀਏ ਸੰਕਾ ਸੁਨ ਬੇਦ ਪਰਾਨ ਸੰਸਾ ਸਦ ਹਿਰਦੇ ਵਸੇ ਕੌਣ ਹਿਰੇ ਅਭਿਮਾਨ ਬਾਹਰ ਉਦਕ ਪਖਾਰੀਏ ਕਟ ਪੀਤਰ ਵਿਦ ਬੇਕਾਰ ਸੰ ਕਵਨ ਪਰ ਹੋਈ ਬੋ ਸੁਚ ਕੁੰਚਰ ਵਿਦ ਵਿਵਹਾਰ ਰੱਬ ਪ੍ਰਗਾਸ ਰਜਨੀ ਜਥਾ ਗਤ ਜਾਨਤ ਸਭ ਸੰਸਾਰ ਪਰ ਸਮਾਨੋ ਤਾਭੇ ਚੂਏ ਕਨਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀਏ ਪੂਰਬ ਲਿਖਤ ਲਲਾਟ ਉਨਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਪ੍ਰਮ ਬੰਧਨ ਕਾਟ ਬੇਕਾਰ ਸੋਈ ਵਸਰਸ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਨਕ ਯਤਨ ਗ੍ਰਹਿ ਕੀਏ ਟਾਰੀ ਨ ਟਰੇ ਭਰਮ ਫਾਸ ਪ੍ਰੇਮ ਭਗਤ ਨਹੀਂ ਉਪਜੇ ਤਾ ਤੇ ਰਵਿਦਾਸ ਉਦਾਸ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਕਰ ਪਹਿਲਾ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਪਰੀਸੋ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪੌਣ ਪਣੇ ਵੇ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲੈ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰ ਦਸਨ ਬੈਠੇ ਦੇਵਤਿਆਂ ਧਰਨਾ ਲਏ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਯਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੰਡ ਰਖੀ ਸੋ ਜੁਜ ਗੋਬੇਤਾ ਨਾਲੇ ਗਾਵਣ ਤੁਦਨੋ ਮੋਹਣੀਆਂ ਮਨ ਮੋਹਣ ਸੁਰਗ ਮੱਛ ਪਿਆਲੇ ਗਾਵਣ ਤੁਦਨੋ ਰਤਨ ਪਾਏ ਧੀਰੇ ਅੜਸਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਾਂ ਵਲਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਤਦਨੋ ਹੋਰ ਕੇਤੇ ਤਦਨੋ ਗਾਵਣ ਸੇ ਮੈਂ ਚੇਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਅਰਚਾਈ ਰੰਗੀ ਰੰਗੀ ਭਾਂਤੀ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨ ਕਰ ਨਾ ਜਾਈ ਸੋ ਪਾਤਸ਼ਾਹ ਸਾਹਪਤ ਸਾਹਿਬ ਨਾਨਕ ਰਹਿਣ ਨਾ ਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਤੇ ਆਵੈ ਹੈ ਸਭ ਤੇ ਆਵੈ ਤੁਲਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਤੇ ਆਵੈ ਸੰਤੋ ਜੀ ਸਭ ਦੁੱਖ ਵਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਅੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੋਗਤਾ ਜੀ ਹੋ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਦੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਤੁਲ ਜੀ ਜੈ ਨਾਨਕ ਤਿਨ ਕਰਵਾਣਾ ਹਰ ਤੇ ਆਵੈ ਤੁਲ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇ ਜੀਓ ਜਿਨ ਟੂਟੀ ਜੰਤੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ ਸੇ ਤਨ ਜਿਨ ਹਰ ਧਿਆਇਆ ਜੀਓ ਜਿਨ ਨਾਨਕ ਤਿਨ ਭਜਾਸੀ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹੰਤ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੇਕ ਕਰ ਹਰ ਪੂਜਾ ਜੀ ਤਪਤਾ ਪੈ ਜਪੇ ਬੇਅੰਤਾ ਤੇਰੇ ਅਨੇਕ ਪੜਾਵੋ ਸਿਮਰ ਸਾਠ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੂੰ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਦ ਆਪੇ ਭਾਵੇ ਸੋ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦ ਆਪੇ ਸਿਸ਼ਟ ਅਪਾਈ ਜੀ ਤੁਦ ਆਪੇ ਸਿੱਧ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਇੱਕ ਓਹਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚੌਪ ਦੇ ਕਰ ਦੂਜਾ ਸੁਣ ਵੱਡਾ ਆਖੇ ਸਭ ਹੋਏ ਕੇਵੜ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾਂ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹੋ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰਹਾਈ ਕਹਿ ਨਾ ਜਾਣਾ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤਿਰਦਨ ਸਿੱਧੀ ਕਿਨੇ ਨਾ ਪਾਈਆ ਕਰਮ ਲੈਨੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਪੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵੈ ਵਿਸਰੇ ਮਰ ਜਾਓ ਆਖਣ ਆਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਤਿਤ ਭੂਖੇ ਕਹਿ ਚੜੀਏ ਦੂਖ ਸੋਖੋ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹੋ ਸਾਚੇ ਨਾਮ ਕੀ ਤਿਲ ਵਡਿਆਈ ਆਖ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਏ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਬੀਂਦਾ ਰਹੇ ਨਾ ਚੁੱਕੇ ਭੋਗ ਗੁਣ ਇਹ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਚਿੰਦਨ ਕਰਕੇ ਕੀਤੀ ਰਾਤ ਖਸਮ ਸਾਰਾ ਤੇ ਕਮਜਾਤ ਨਾਨਕ ਨਾ ਵੈ ਬਾਜ ਸਨਾਤ ਆਸਾ ਮਹੱਲਾ ਪਹਿਲਾ ਜੇਦਰ ਮੰਗਤ ਭੂਕ ਕਰੇ ਮੈਲੀ ਖਸਮ ਸੁਣੇ ਭਾਵੇਂ ਧੀਰਕ ਭਾਵੇਂ ਤੱਕੇ ਇੱਕ ਵਡਾਈ ਦੇ ਜਾਣੋ ਜੋਤ ਨ ਪੁੱਛੇ ਜਾਤੀ ਆਗੇ ਜਾਤ ਨਹੇ ਦਰਾਓ ਆਪ ਕਰਾਏ ਆਪ ਕਰੇ ਆਪ ਲਾਂਬੇ ਚਿੱਤ ਧਰੇ ਜਾਤੂ ਕਰਨ ਹਾਰ ਕਰਤਾਰ ਕਿਆ ਮੋਹਤਾ ਜੀ ਕਿਆ ਸੰਸਾਰ ਆਪ ਪਾਏ ਆਪੇ ਦੇ ਆਪੇ ਦੁਰਬਤ ਮਨੇ ਉਕਰੇ ਗੁਰਪ੍ਰਸਾਦ ਵਸੇ ਮਨੇ ਆਏ ਦੁੱਖ ਹਨੇਰਾ ਵਿੱਚੋਂ ਜਾਏ ਸਾਚਾ ਪਿਆਰਾ ਆਪ ਕਰੇ ਅਵਰੀ ਕੋ ਸਾਚ ਨਾ ਦੇ ਜੇ ਕਿਸੇ ਦੇ ਖਾਣੇ ਨਾਨਕ ਆਗੇ ਪੁੱਛ ਨਾ ਦੇ ਆਸਾ ਮਹੱਲਾ ਪਹਿਲਾ ਕਾਲ ਮਦੀਰੇ ਘਟ ਕੇ ਘਾਟ ਲੋਲਕ ਦੁਨੀਆਂ ਬਾਜੇ ਬਾਜ ਨਾਰਦ ਨਾਚੇ ਕਲਕਾ ਭਾਉ ਜਤੀ ਸਤੀ ਕੈ ਰਾਖੇ ਪਾਉ ਨਾਨਕ ਨਾਉ ਬਿਟੋ ਪਰਵਾਨ ਅੰਧੀ ਦੁਨੀਆਂ ਸਾਹਿਬ ਜਾਣ ਰਹੋ ਗੁਰਪਾਸੋ ਫਿਰ ਜੇ ਲਾ ਖਾਏ ਤਾਂ ਪ੍ਰੀਤ ਵਸੇ ਕਰੇ ਆਏ ਯੂਸੋ ਪਰਿਆ ਜੀ ਵਣ ਖਾਣ ਖਸਮ ਪਛਾਣੇ ਸੋ ਦਿਨ ਪਰਵਾਨ ਦਰਸ਼ਨ ਦੇਖੀਏ ਦਿਆ ਹੋਏ ਲੈ ਸਿੱਤੇ ਬਿਨ ਰਹੇ ਨਾ ਕੋਈ ਰਾਜਾ ਨਿਉ ਪਰੇ ਹੱਥ ਹੋਏ ਕਹੇ ਖੁਦਾਏ ਨਾ ਮਾਨੇ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੋਤਾ ਦਰ ਫਰਮਾਨ ਗੁਰਪ੍ਰਸਾਦ ਜਾਣੇ ਮਹਿਮਾਨ ਤਾਕਾ ਦਰ ਕਾ ਪਾਵੈ ਮਾਨ ਅਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤਨ ਤੇ ਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਵਸਣਾ ਅਵਰ ਨਾ ਦੂਜਾ ਕਹੋ ਹਮਾਈ ਸਾਹਿਬ ਮੇਰਾ ਏਕਾ ਹੋਆ ਇੱਕ ਹੈ ਭਾਈ ਏਕੋ ਹੈ ਰੋ ਆਪੇ ਮਾਰੇ ਆਪੇ ਛੋਡੇ ਆਪੇ ਲੈ ਵੇਦੇ ਆਪੇ ਵੇਖੇ ਆਪੇ ਵਿਖਸੇ ਆਪੇ ਨਦਰ ਕਰੇ ਜੋਸ਼ ਕਰਨਾ ਸੋ ਕਰ ਰਿਹਾ ਵਰਨ ਕਰਨਾ ਜਾਈ ਜੈਸਾ ਵਰਤੇ ਤੈਸੋ ਕੋਈ ਸਭ ਤੇਰੀ ਵਡਿਆਈ ਕਲਕਲ ਵਾਲੀ ਮਾਇਆ ਮੰਦ ਮੀਠਾ ਮਨਮਤ ਵਾਲਾ ਪੀਬਤ ਰਹੇ ਆਪੇ ਰੂਪ ਕਹੇ ਬੋ ਭਾਤੀ ਨਾਨਕ ਵਪੜਾ ਏਵ ਕਹੇ ਆਸਾ ਮਹੱਲਾ ਪਹਿਲਾ ਬਾਜਾ ਮਤ ਪਹਾਵਦ ਪਾਓ ਹੇ ਅਨੰਦ ਸਦਾ ਮਨ ਚੋਹਾ ਏ ਭਗਤੇ ਹੋ ਤਪਤਾਓ ਇਹ ਰਗ ਨਾਚੇ ਰਖ ਰਖ ਪਾਓ ਪੂਰੇ ਤਾਲ ਜਾਣੇ ਸਾਲਾ ਹੋਰ ਨੱਚਣਾ ਖੁਸ਼ੀਆਂ ਮਨ ਮਾਰਾਓ ਸੱਤ ਸੰਤੋਖ ਵਜੇ ਦੋ ਤਾਲ ਪੈਰੀ ਬਾਜਾ ਸਦਾ ਨਿਹਾਲ ਰਾਗ ਨਾਦ ਨੇ ਦੂਜਾ ਭਾਓ ਇਤਰੰਗ ਨਾਚੇ ਰਖ ਰਖ ਪਾਓ ਭਾਉ ਫੇਰੀ ਹੋਵੇ ਮਨ ਚੀਤ ਬਹਿੰਦਿਆ ਉੱਠਦਿਆ ਨੀਤਾ ਨੀਤ ਲੇਟ ਲੇਟ ਜਾਣੇ ਤਿੰਨ ਸੌ ਇਰੰਗ ਨਾਚੇ ਰਖ ਰਖ ਪਾਓ ਸਿੱਖ ਸਭਾ ਦੇਖਿਆ ਕਾ ਭਾਉ ਗੁਰਮੁਖ ਸੁਣਨਾ ਸਾਚਾ ਨਾਉ ਨਾਨਕ ਆਖਣ ਵੇ ਰਾਵੇ ਇਤਰੰਗ ਰਾਚੇ ਰਖ ਰਖ ਪੈਰ ਆਸਾ ਮਹੱਲਾ ਪਹਿਲਾ ਪੌਣ ਪਵਾਈ ਸਭ ਧਰਤੀ ਜਲ ਅਗਨੀ ਕਾ ਬੰਧ ਕੀਆ ਅੰਦਰੇ ਦੈ ਸਰ ਬੂਡ ਕਟਾਇਆ ਰਾਵਣ ਮਾਰ ਕਿਆ ਬੜਾ ਪਿਆ ਕਿਆ ਪਮਾ ਤੇਰੀ ਆਖੀ ਜਾਏ ਤੂੰ ਸਰਵੇ ਪੂਰ ਰਿਹਾ ਲਿਬਲਾਏ ਰਹਾਓ ਜੀ ਪਾਏ ਜੁਗਤ ਹੱਥ ਕੀ ਨੀ ਕਾਲੀ ਨਥਕਿਆ ਭਾਂਡਾ ਪਿਆ ਕਾਲੀ ਨਥਕਿਆ ਬੜਾ ਪਿਆ ਕਿਸ ਤੂੰ ਪੁਰਖ ਜੋ ਕੌਣ ਕਹੀਏ ਸਰਵ ਨਿਰੰਤਰ ਰਵ ਰਿਹਾ ਨਾਲ ਕੁਟੁੰਬ ਸਭਰਦਾਤਾ ਬ੍ਰਹਮਾ ਪਾਲਣ ਸਿਸ਼ਟ ਗਿਆ ਆਗੇ ਅੰਤ ਨ ਪਾਏ ਉਤਾ ਕਾ ਕੰਸ ਛੇਦ ਕਿਆ ਬੜਾ ਪਿਆ ਰਤਨ ਅਪਾਏ ਤਰੇ ਖੀਰ ਉਥਿਆ ਹਰ ਪਖਲਾਏ ਸੋ ਸੀ ਕੀਆ ਕਹੇ ਨਾਨਕ ਛਪੇ ਕੁ ਛਪਿਆ ਏਕੀ ਏਕੀ ਵੰਡ ਦਿਆ ਆਸਾ ਮਹੱਲਾ ਪਹਿਲਾ
1: ਬੋਲ ਵਿਸਤਾਰੀ ਰਾਮ ਨਾਮ ਫਲ ਹੋਆ ਤਿਸ ਰੂਪ ਨਰੇਖ ਨਾ ਹਦਵਾਜੈ ਸ਼ਬਦ ਨਿਰੰਜਨ ਕੀਆ ਕਰੇ ਵਖਿਆਣ ਜਾਣੈ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਉ ਜਿਨ ਪੀਆ ਸੇ ਮਸਤ ਪਏ ਹੈ ਉਸਦੇ ਬੰਧਨ ਪਾਹੇ ਜੋ ਕਿ ਜੋਤ ਸਮਾਣੀ ਦੀ ਤਰ੍ਹਾਂ ਸੋਦੇ ਮਾਇਆ ਕੇ ਲਾਹੇ ਸਰਬਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਰਾਰੈ ਰੂਪ ਨਿਰਾਲਮ ਬੈਠਾ ਨਜ਼ਰ ਕਰੇ ਵਿੱਚ ਛਾਇਆ ਨੀਣਾ ਸ਼ਬਦ ਵਜਾਵੈ ਜੋਗੀ ਦਰਸ਼ਨ ਰੂਪ ਪਾਰਾ ਸ਼ਬਦ ਨਾਹਤ ਸੋ ਸੋ ਰਾਤਾ ਨਾਨਕ ਕਹੇ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਗ ਗੱਲੀ ਗੱਲਾਂ ਸਿਰਜਣਹਾਰ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਰਿਦਨ ਆਵੇ ਯਾਦ ਤੋ ਪ੍ਰਵਾਹ ਕਹੀ ਕਿਆ ਕੀਜੈ ਜਨਮ ਜਨਮ ਕਿਸ ਬੀਜੀ ਦੀਜੈ ਰਹਾਓ ਮਨ ਕੀ ਮਤ ਮਤਾਗਲ ਮਤਾ ਜੋ ਕਿਛ ਬੋਲੀਐ ਸਭ ਖੱਤੋ ਖੱਤਾ ਕਿਆ ਮੋਲੈ ਕੀਜੈ ਅਰਦਾਸ ਪਾਪਨ ਦੋਇ ਸਾਖੀ ਪਾਸ ਜਿਹਾ ਤੂੰ ਕਰੈ ਦੇਹਾ ਕੋ ਹੋਏ ਤੁਦਵੈ ਦੂਜਾ ਨਾਹੀ ਕੋਏ ਜੇਹੀ ਤੂੰ ਮਤ ਦੇ ਤੇਹੀ ਕੋ ਪਾਵੈ ਤੁਦੇ ਆਪੇ ਭਾਵੈ ਤਿਵੈ ਚਲਾਵੈ ਰਾਗ ਰਤਨ ਭਰੀਆ ਪਰਿਵਾਰ ਤਿਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹੋ ਧਨ ਮਾਲ ਜੇ ਕੋ ਬੂਝੈ ਇਹੋ ਵਿਚਾਰ ਸਮਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਨ ਸਖੀਆਂ ਕਾਜ ਵਿੱਚ ਆਇਆ ਖੇਲ ਦੇਖ ਮਨ ਆਨੰਦ ਭਇਆ ਸੌ ਵਿਆਹਣ ਆਇਆ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਧਾਰ ਰਹਾਓ ਗੁਰਦੁਆਰੇ ਹਮਰਾ ਵਿਆਹ ਜੇ ਹੋਆ ਜਾਂ ਸਭ ਮਿਲਿਆ ਤਾਂ ਜਾਣਿਆ ਤੇਹੋ ਲੋਕਾਂ ਮਹਿ ਸਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਪੂਜਿਆ ਕੋਈ ਪੰਥ ਨਾਨਕ ਸਭਨਾ ਕਰ ਪਰੇ ਇੱਕੋ ਸੋ ਹੋਏ ਜਿਸਨੂੰ ਨਜ਼ਰ ਕਰੇ ਸਾਸ ਆਪਣ ਹੋਏ ਆਸਾ ਮਹਲਾ ਪਹਿਲਾ ਗ੍ਰਹਿ ਬਨ ਸੰਸਰ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਸੱਚ ਪੌੜੀ ਸਾਚੋ ਮੁਖ ਨਾਉ ਸਤਿਗੁਰ ਸੇਵ ਪਾਏ ਨਿਜ ਥਾਉ ਮਨ ਚੂਰੇ ਖੱਟ ਦਰਸਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਉ ਆਦਿਕ ਤਿਆਸ ਭੇਖ ਬਹੁ ਕਰੈ ਦੁਖ ਵਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਧਨ ਹਿਰੈ ਦਬਦਾ ਛੋਟ ਨਾਮ ਨਿਸਤਰੈ ਸਿਫ ਸਲਾਹਣ ਸਹਿਜ ਆਨੰਦ ਸਖਾ ਸਹਿਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸਿੰਦ ਤਨ ਮਨ ਹਰ ਪੈ ਆਗੈ ਜਿੰਦ ਝੂਠ ਵਿਕਾਰ ਮਹਾਂ ਦੁਖ ਦੇਹੇ ਵੇਖ ਭੇਖ ਵਰਨ ਦੀਸੈ ਸਭ ਖੇ ਜੋ ਉਪਜੈ ਸੋ ਆਵੈ ਜਾਏ ਨਾਨਕ ਅਤਰ ਨਾਮ ਰਜਾਏ ਆਸਾ ਮਲਾ ਪਹਿਲਾ ਏਕੋ ਸਰਵਰ ਕਮਨ ਅਨੂਪ ਸਦਾ ਬਗਾਸੈ ਪਰਮਲ ਰੂਪ ਊਜਲ ਮੋਤੀ ਚੁਕੈ ਹੰਸ ਸਰਵ ਕਲਾ ਜਗਦੀਸੈ ਹੰਸ ਜੋ ਦੀਸੈ ਸੋ ਉਪਜੈ ਬਿਨ ਸੈ ਬਿਨ ਜਲ ਸਰਵਰ ਕਮਲ ਨਾ ਦੀਸੈ ਰਹਾਵ ਬਿਰਲਾ ਬੂਜੈ ਪਾਵੈ ਭੇਦ ਸਾਖਾ ਤੀਨ ਕਹੈ ਨਿਤ ਬੇਦ ਨਾਦ ਬਿੰਦ ਕੀ ਸੁਰ ਸਮਾਏ ਸਤਿਗੁਰ ਸੇ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵਾ ਤੋ ਰਾਜਨ ਰਾਜ ਸਦਾ ਬਖਸਾ ਤੋ ਜਿਸ ਤੂੰ ਰਾਖੈ ਕਿਰਪਾ ਧਾਰ ਭੂਤ ਪਾਹਣ ਤਾਰ ਤਾਰ ਤ੍ਰੈ ਪਵਣ ਮੈਂ ਜੋਤ ਤ੍ਰਿਪੁਣ ਮੈਂ ਜਾਣਿਆ ਉਠ ਭਈ ਘਰ ਘਰ ਮੈਂ ਆਣਿਆ ਐਨ ਸਭਗਤ ਕਰੇ ਲਿਵਲਾਏ ਨਾਨਕ ਤਿਨ ਕਹਿ ਲਾਗੈ ਪਾਏ ਆਸਾ ਮੱਲਾ ਪਹਿਲਾ ਗੁਰਮ ਸਾਚੀ ਹੁਜ ਦੂਰ ਬਹੁ ਸਿਆਣਪ ਲਾਗੈ ਧੂਰ ਲਾਗੀ ਮੈਲ ਮਿਟੈ ਸੱਚ ਨਾਏ ਗੁਰਪ੍ਰਸਾਦ ਰਹੇ ਬੁਲਾਏ ਹੈ ਹਜੂਰ ਹਾਜਰ ਅਰਦਾਸ ਦੁੱਖ ਸੁਖ ਸਾਚ ਕਰਤੇ ਪ੍ਰਭਾਸ ਰਹਾਉ ਪੂਰਖ ਮਾਵੈ ਆਵੈ ਜਾਏ ਕਹਿਣ ਕਥਨ ਵਾਰਾ ਨਹੀਂ ਆਵੈ ਕਿਆ ਦੇਖਾ ਸੂਝ ਬੂਝ ਨਾ ਪਾਵੈ ਬਿਨਾ ਮੈਂ ਮਨ ਤ੍ਰਿਪਤ ਨਾ ਆਵੈ ਜੋ ਜਨਮੈ ਸੇ ਰੋਗ ਵਿਆਪੇ ਓ ਮੈਂ ਮਾਇਆ ਦੁੱਖ ਸੰਤਾਪੇ ਸੇ ਜਨ ਬਾਚੇ ਜੋ ਪ੍ਰਭ ਰਾਖੇ ਸਤਿਗੁਰ ਸੇਵਾ ਤਰਸ ਚਾਖੇ ਚਲ ਤੋ ਮਨ ਰਾਖੈ ਅੰਮ੍ਰਿਤ ਭਾਖ ਹੈ ਅੰਮ੍ਰਿਤ ਚਾਖੈ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖ ਹੈ ਸੱਚ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚੋਂ ਆਪ ਕੋ ਆਏ ਆਸਾ ਮਹਲਾ ਪਹਿਲਾ ਜੋਤਨ ਕੀਆ ਸੋ ਸੱਚ ਥੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੈ ਨਾਮ ਨਾਹੀ ਮਨ ਭਿਅੰਗ ਅੰਦਨ ਨਾਲ ਪਿਆਰੇ ਸੰਗ ਹਰ ਜੀਉ ਰਾਖੋ ਆਪਣੀ ਸਰਨਾਈ ਗੁਰਪ੍ਰਸਾਦ ਹਰ ਰਸ ਪਾਇਆ ਨਾਮ ਪਦਾਰਥ ਨੋ ਦਿ ਪਾਈ ਰਹਾਓ ਕਰਮ ਧਰਮ ਸੱਚ ਸਾਚਾ ਨਾਉ ਤਾਕੈ ਸਤ ਬਲਿਹਾਰੈ ਜਾਓ ਜੋ ਹਰ ਰਾਤੇ ਸੇ ਜਨ ਪ੍ਰਵਾਨ ਤਿਨਕੀ ਸੰਗਤ ਪਰਮ ਨਿਧਾਨ ਹਰ ਵਾਰ ਜਿਨ ਪਾਇਆ ਧਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੀ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸੱਚ ਨਾਉ ਕਰਮ ਧਰਮ ਸੰਜਮ ਸਤ ਭਾਉ ਨਾਨਕ ਬਖਸੇ ਪੂਛ ਨ ਹੋਏ ਨਾਨਕ ਦੂਜ ਮੇਟੈ ਇੱਕੋ ਸੋਏ ਆਸਾ ਮੱਲਾ ਪਹਿਲਾ ਇੱਕ ਆਵੈ ਇੱਕ ਜਾਵੈ ਆਈ ਇੱਕ ਹਰ ਰਾਤੇ ਰਹਿ ਸਮਾਈ ਇੱਕ ਧਰਨ ਗਗਨ ਮੈਂ ਠੌਰ ਨਾ ਪਾਵੈ ਸੇ ਕਰਮਹੀਣ ਹਰ ਨਾਮ ਨਾ ਧਿਆਵੈ ਪੂਰੇ ਗੁਰਪੂਰੇ ਤੇ ਗਤਮਿਤ ਪਾਈ ਹੋ ਸੰਸਾਰ ਵਿਖ ਵਤ ਅਤ ਭਉ ਜਲ ਗੁਰਸਬ ਦੀ ਹਰ ਪਰ ਲੰਘਾਈ ਰਹਾਉ ਜਿਨ ਕੋ ਆਪ ਲੈ ਪ੍ਰਮੇਲ ਤਿਨ ਕੋ ਕਾਲ ਨ ਸਕੈ ਭੇਲ ਗੁਰਮੁਖ ਨਿਰਮਲ ਰਹਿ ਪਿਆਰੇ ਜਿਉ ਜਲ ਅੰਬ ਉਪਰ ਕਮਲ ਨਿਰਾਰੇ ਬੁਰਾ ਭਲਾ ਕਹੋ ਕਿਸਨੋ ਕਹੀਐ ਦੀਸੈ ਬ੍ਰਹਮ ਗੁਰਮੁਖ ਸੱਚ ਲਈਐ ਕਥ ਕਥੋ ਗੁਰਮਤ ਵਿਚਾਰ ਮਿਲ ਗੁਰ ਸੰਗਤ ਪਾਵ ਪਾਰ ਸਾਸ ਵੇਦ ਸਿਮਰਤ ਬਹੁ ਭੇਦ ਆਠ ਸੱਠ ਮੰਜਨ ਹਰ ਰਸ ਵੇਦ ਨਿਰਮਲ ਗੁਰਮੁਖ ਨਿਰਮਲ ਮੈਲ ਨ ਲਾਗੈ ਨਾਨਕ ਹਿਰਦੈ ਨਾਮ ਵੱਡੇ ਤੁਰ ਭਾਗੈ ਆਸਾ ਮਹੱਲਾ ਪਹਿਲਾ ਨਿਵ ਨਿਵ ਪਾਏ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਕਰੇ ਨਿਸਤਾਰਾ ਗੁਰਪ੍ਰਸਾਦ ਰਤਨ ਲਾਭੈ ਮਿਟੈ ਗਿਆਨ ਹੋਏ ਅੰਦੀ ਉਜਿਆਰਾ ਰਾਵ ਰਵਣੀ ਰਵੈ ਬੰਧਨ ਨਹੀਂ ਟੂਟੈ ਵਿੱਚ ਹੋਂ ਮੈਂ ਭਰਮਣ ਜਾਈ ਸਤਿਗੁਰ ਮਿਲੈ ਤਹੋਂ ਮੈਂ ਟੂਟੈ ਤਾਂ ਕੋ ਲੈ ਕੇ ਭਾਈ ਹਰ ਹਰ ਨਾਮ ਭਗਤ ਪੈ ਪ੍ਰੀਤਮ ਸੁਖ ਸਾਗਰ ਉਤਾਰੀ ਭਗਤ ਉਛਲ ਜਗ ਜੀਵਨ ਦਾ ਤਾਂ ਮਤ ਗੁਰਮਤਿ ਹਰਿ ਨਿਤਾਰੇ ਮਨ ਸਿਉ ਜੂਝ ਮਰੈ ਪ੍ਰਭ ਪਾਏ ਮਨ ਸਾਹਮਣੇ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਈ ਲਿਵਲਾਏ ਆਸਾ ਮਹਲਾ ਪਹਿਲਾ ਕਿਸ ਕੋ ਕਹੈ ਸੁਣਾਵੈ ਕਿਸ ਕੋ ਕਿਸ ਸਮਝਾਵੈ ਸਮਝ ਰਹੈ ਕਿਸੈ ਪੜਾਵੈ ਪੜ ਗੁਣ ਦੂਜੇ ਸਤਿਗੁਰ ਸਬਦ ਸੰਤੋਖ ਰਹੈ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਅੰਤ ਤਰੰਗ ਭਗਤ ਹਰ ਰੰਗਾ ਅੰਦਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਕਤ ਸੰਸਾਰਾ ਰਾਮ ਭਗਤ ਜਨ ਰਹੇ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਤਮਚੀਨ ਰਹੇ ਲਿਵਲਾਇਆ ਆਪ ਪਾਰ ਪਰੰਪਰਤ ਹੀਰਾ ਲਾਲਤਾ ਮੇਰਾ ਮਨ ਧੀਰਾ ਕਥਨੀ ਕਹੈ ਸਿਮੂਏ ਕਥਨੀ ਕਹੈ ਸਿਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਤੇ ਆਇਆ ਸਭ ਮਹਲਾ ਪਹਿਲਾ ਤੇ ਤਕਾ ਕੋਈ ਭੀਖ ਭੀਖਿਆ ਖਾਏ ਕੋਈ ਰਾਜਾ ਰਹੇ ਆਸਮਾਏ ਕਿਸੀ ਮਾਣ ਕਿਸੈ ਅਭਿਮਾਨ ਘਟਾਹੇ ਉਹ ਸਾਰੇ ਧਰੇ ਧਿਆਨ ਤੁਝੇ ਵੱਡਾ ਨਾਹੀ ਕੋਏ ਕਿਉਂ ਵੇ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਓ ਵਾਟ ਨਾ ਪਾਓ ਵੀਗਾ ਜਾਓ ਦਰਗਹਿ ਬੈਸਣ ਨਾਹੀ ਥਾਓ ਮਨ ਕਾਂਦਲਾ ਮਾਇਆ ਕਾ ਬੰਦ ਕੀਨ ਖਰਾਬ ਹੋਵੇ ਨਿਤ ਕੰਦ ਖਾਵਣ ਖਾਣ ਜੀਵਨ ਕੀ ਬਹੁਤੀ ਆਸ ਲਿਖੈ ਤੇਰਾ ਸਾਸ ਗਰਾਸ ਐਨ ਅੰਧਲੇ ਦੀਪ ਦੇ ਭੌਜਲ ਡੂਬਤ ਚਿੰਤ ਕਰੇ ਕਹਿ ਸੁਣੇ ਜੋ ਮਾਨੇ ਨਾਮ ਹੋਂ ਬਲਿਹਾਰੈ ਤਾਂ ਕਹਿ ਜਾਓ ਨਾਨਕੇ ਕਹੇ ਅਰਦਾਸ ਜੀਓ ਪਿੰਡ ਸਭ ਤੇਰੇ ਪਾਸ ਜਾਂ ਤੂੰ ਦੇਹੇ ਜਪੀ ਤੇਰਾ ਨਾਮ ਦਰਗਹਿ ਬੈਸਣ ਹੋਵੇ ਥਾਓ ਜਾਂ ਤੁਧ ਭਾਵੈ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਜ਼ਰ ਕਰੇ ਤਾਂ ਸਤਿਗੁਰ ਮਿਲੈ ਪ੍ਰਣਤ ਨਾਨਕ ਭਵਜਲ ਤਰੈ ਆਸਾ ਮਹਲਾ ਪਹਿਲਾ ਪੰਜ ਪਦੇ ਦੁੱਧ ਬਿਨ ਧੀਨ ਪੰਖ ਬਿਨ ਪੰਖੀ ਜਲ ਬਿਨ ਉਪਜ ਕਾਮ ਨਾਹੀਂ ਕਿਆ ਸੁਲਤਾਨ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮ ਨਾਹੀਂ ਕੀ ਵਿਸਰੈ ਦੁੱਖ ਬਹੁਤਾ ਲਾਗੈ ਦੁੱਖ ਲਾਗੈ ਤਾਂ ਤੂੰ ਵਿਸਰ ਨਾਹੀਂ ਰਹਾਉ ਅੱਖੀ ਅੰਧ ਜੀਵ ਰਸ ਨਾਹੀਂ ਕੰਨੀ ਪਵਣ ਨਾ ਵਾਜੈ ਚਰਨੀ ਚਲੈ ਵਜੂਤਾ ਆਵੈ ਬਿਨ ਸੇਵਾ ਫਲ ਲਾਗੈ ਅੱਖਰ ਬਿਰਖ ਬਾਗ ਭੋਏ ਚੌਥੀ ਸਿੰਚਿਤ ਭਾਵ ਕਰੇ ਹੀ ਸਭਨਾ ਫਲ ਲਾਗੈ ਨਾਮ ਏਕੋ ਬਿਨ ਕਰਮਾ ਕੈਸੇ ਨੇਹੀ ਜੇਤੇ ਜੀ ਤੇਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਾਹੀ ਦੁੱਖ ਸੁਖ ਭਾਣਾ ਤੇਰਾ ਹੋਵੈ ਬਿਨ ਨਾਵੈ ਜੀਵ ਰਹੇ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਜੁਗ ਨਾਹੀ ਕਹਿ ਨਾਨਕ ਜੀਵਾ ਲੈ ਜੀਆ ਜੈ ਭਾਵੈ ਤੈ ਰਾਖ ਤੂੰ ਹੀ ਆਸਾ ਮਹਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਊ ਧਿਆਨ ਕੁਸ ਪਾਤੀ ਹਰ ਨਾਮ ਜਸ ਜਾਚੋ ਨਾਮ ਗੁਰਪ੍ਰਸਾਦੀ ਬ੍ਰਹਮ ਸਮਾਉ ਪਾਡੇ ਐਸਾ ਬ੍ਰਹਮ ਵਿਚਾਰ ਨਾਮੇ ਸੁੱਚ ਨਾਮ ਪੜੋ ਨਾਮੇ ਚੱਜ ਚਾਰ ਰਹਾਓ ਬਾਹਰ ਜਨੇਊ ਜਿਚਰ ਜੋਤ ਹੈ ਨਾਲ ਧੋਤੀ ਟਿੱਕਾ ਨਾਮ ਸੰਭਾਲ ਇੱਥੇ ਉੱਥੇ ਨਿਭਹੀ ਨਾਲ ਨਾਵੇਂ ਹੋਰ ਕਰਮ ਨਾ ਭਾਲ ਪੂਜਾ ਪ੍ਰੇਮ ਮਾਇਆ ਪ੍ਰਜਾਲ ਏਕੋ ਵੇਖੋ ਅਵਰ ਨਾ ਭਾਲ ਕੀਨੇ ਤੱਤ ਗਗਨ ਦਸ ਦੁਆਰ ਹਰ ਮੁੱਖ ਪਾਠ ਬੜੇ ਵਿਚਾਰ ਭੋਜਨ ਭਾਵ ਭਰਮ ਭਾਵ ਭਾਰੀ ਪਹਿਰੂ ਆਰਾ ਛਪ ਚੋਰ ਨਾ ਲਾਗੈ ਤਿਲਕ ਲਲਾਟ ਜਾਣੇ ਪ੍ਰਵੇਕ ਭੋਜਨ ਭਾਉ ਭਰਮ ਭਾਉ ਭਾਗੈ ਪਹਿਰੂਆ ਤੱਤ ਪਹਿਰੂਆ ਛੱਬ ਚੋਰ ਨਾ ਲਾਗੈ ਤਿਲਕਲ ਲਾਟ ਜਾਣੈ ਪ੍ਰਵੇਕ ਬੂਜੈ ਬ੍ਰਹਮ ਅੰਤਰ ਵਿਵੇਕ ਆਚਾਰੀ ਨੇ ਜੀਤਿਆ ਜਾਏ ਪਾਠ ਪੜੇ ਨੇ ਕੀਮਤ ਪਾਏ ਅੱਠ ਦਸੀ ਚਾਉ ਭੇਦ ਨਾ ਪਾਇਆ ਨਾਨਕ ਸਤਿਗੁਰ ਬ੍ਰਹਮ ਦਿਖਾਇਆ ਆਸਾ ਮੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਨ ਸੁਨ ਗੋਈ ਤਿਸ ਬਿਨ ਦੂਜਾ ਵਰਨਾ ਕੋਈ ਸੱਚ ਨਾਮ ਗੁਰਸਬ ਵਿਚਾਰ ਗੁਣ ਸਾਚੇ ਸੱਚ ਹੈ ਦਰਬਾਰ ਰਹਾਉ ਸੱਚਾ ਅਰਜ ਸੱਚੀ ਅਰਦਾਸ ਮੈਨੀ ਖਸਮ ਸੁਣੇ ਸਭ ਆਸ ਸੱਚੇ ਤਖ਼ਤ ਬੁਲਾਵੇ ਸੋਏ ਦੇਵੜਿਆਈ ਕਰੇ ਸੋਏ ਤੇਰਾ ਤਾਣ ਤੂੰ ਹੈ ਦੀਵਾਨ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨਿਸ਼ਾਨ ਠਾਕ ਨਾ ਪਾਏ ਪੰਡਿਤ ਪੜੈ ਵਖਾਣੈ ਵੇਦ ਅੰਤਰ ਵਸਤ ਨਾ ਜਾਣੈ ਭੇਦ ਗੁਰਬਿਨ ਸੋਝੀ ਬੂਝ ਨ ਹੋਏ ਸਾਚਾ ਰਵ ਰਿਹਾ ਪ੍ਰਭ ਸੋਏ ਕਿਆ ਹੋ ਅੱਖਾਂ ਆਖ ਵਖਾਣੀ ਤੂੰ ਆਪੇ ਜਾਣੈ ਸਰਬ ਵਿਡਾਣੀ ਨਾਨਕ ਏਕੋ ਤਰ ਦੀਵਾਨ ਗੁਰਮੁਖ ਸਾਚਾ ਤਹਾਂ ਗੁਦਰਾਣ ਅਸਮਲਾ ਪਹਿਲਾ ਅਕਾਚੀ ਗਾਗਰ ਦੇਹ ਦਹੇ ਦੀਪ ਜੈ ਬਿਨ ਸਹਿ ਦੁਖ ਪਾਈ ਇਹ ਜਗ ਸਾਗਰ ਦੁੱਤਰ ਕਿਉਂ ਤਰੀਐ ਬਿਨ ਗੁਰ ਪਾਰ ਨ ਪਾਈ ਤੁਝ ਬਿਨ ਅਵਰ ਨਾ ਕੋਏ ਮੇਰੇ ਪਿਆਰੇ ਤੁਝ ਬਿਨ ਅਵਰ ਨਾ ਕੋਏ ਹਰੇ ਸਰਵੀ ਰੰਗੀ ਰੂਪੀ ਤੂੰ ਹੈ ਤਿਸ ਬਖਸੈ ਜਿਸ ਨਜ਼ਰ ਕਰੇ ਰਹਾ ਸਾਸ ਬੁਰੀ ਘਰ ਵਾਸ ਨਾ ਦੇਵੈ ਬਿਰਸਿਓ ਮਿਲਣ ਨਾ ਦੇ ਪਿਰੀ ਬਿਰਸਿਓ ਮਿਲਣ ਨਾ ਦੇ ਬੁਰੀ ਸਿਸਕੀ ਸਾਜਨੀ ਕੇ ਖਾਓ ਚਰਨ ਸਰੇਵ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਤੂੰ ਸਾਮੀਤ ਨਾ ਅਵਰ ਕੋਈ ਜਿਉਂ ਤੂੰ ਰੱਖੇ ਤੇ ਵੀ ਰਹਿਣਾ ਸੁੱਖ ਦੁੱਖ ਸੁੱਖ ਦੇਵੈ ਕਰੈ ਸੋਈ ਅਸਾ ਮਨਸਾ ਦੋ ਬਨਾਸਤ ਤ੍ਰੈ ਹੋ ਗੁਣ ਆਸ ਨਿਰਾਸ ਭਈ ਤੁਰੀ ਅਵਸਥਾ ਗੁਰਮੁਖ ਪਾਈ ਹੈ ਅਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਕਉ ਜਿਸ ਹਰ ਹਿਰਦੈ ਲਖ ਭੇਵਾ ਨਾਨਕ ਰਾਮ ਨਾਮ ਮਨ ਰਤਾ ਗੁਰਮਤ ਪਾਏ ਸਹਿਜ ਸੇਵਾ ਸਾ ਮਹੱਲਾ ਪਹਿਲਾ ਪੰਚ ਪਦੇ ਮੋਹ ਕਟਮ ਮੋਹ ਸਬਕਾਰ ਮੋਹ ਤੁਮ ਤਜੋ ਸਗਲ ਬੇਕਾਰ ਮੋਹ ਅਰ ਭਰਮ ਤਜੋ ਤੁਮ ਖੰਡ ਸਾਚ ਨਾਮ ਹਿਰਦੈ ਰਵੈ ਸਰੀਰ ਮੋਹ ਆਰ ਭਰਮ ਤਜੋ ਤੁਮ ਵੀਰ ਸਾਚ ਨਾਮ ਹਿਰਦੈ ਰਵੈ ਸਰੀਰ ਰਹਾਉ ਸਚ ਨਾਮ ਗਿਆਨ ਅਵਲਿਤ ਪਾਈ ਰੋਵੈ ਪੂਤ ਨ ਕਲਪ ਮਾਈ ਏਤ ਮੋਹ ਡੂਬਾ ਸੰਸਾਰ ਗੁਰਮੁਖ ਕੋਈ ਉਤਰੇ ਪਾਤ ਏਤ ਮੋਹ ਫਿਰ ਜੂਨੀ ਪਾਏ ਮੋਹੇ ਲਾਗਾ ਜਾਂ ਪੁਰਜਾਏ ਗੁਰ ਦੀਖਿਆ ਨੇ ਜਪ ਤੁਪ ਕਮਾਏ ਨਾ ਮੋਹ ਟੂਟੈ ਨ ਥਾਏ ਪਾਏ ਨਜ਼ਰ ਕਹਦੇ ਤਾਂ ਇਹ ਮੋਹ ਹੋ ਜਾਏ ਨਾਨਕ ਹਰਸਿਓ ਰਹੇ ਸਮਾਏ ਅਸਮਲਾ ਪਹਿਲਾ ਆਪ ਕਰੇ ਸੱਚ ਲਖ ਭਾਰ ਹੋ ਪਾਪੀ ਤੂੰ ਬਖਸ਼ਣਹਾਰ ਤੇਰਾ ਭਾਣਾ ਸਭ ਕਿਛ ਹੋਵੈ ਮਨਮੁਖ ਕੀਚੈ ਅੰਤ ਵਿਗੋਵੈ ਰਹਾਉ ਮਨਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾਹਾ ਕਿਛ ਲੇਵੋ ਜੋ ਉਪਜੈ ਸੋ ਲਖ ਭੇਵੋ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਰੜਾਈ ਸਗਲੀ ਸੌਤੀ ਤੋਟਾ ਆਵੈ ਨਾਨਕ ਰਾਮ ਨਾਮ ਮਨ ਭਾਵੈ ਸਭ ਮੱਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਘੁੰਗਰੂ ਵਾਜੈ ਜੇ ਮਨ ਲਾਗੈ ਤੋ ਜਮ ਕਹਾ ਕਰੇ ਮੋਹ ਸਿਉ ਆਗੈ ਰਹਾਉ ਆਸ ਨਿਰਾਸੀ ਤੋ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇਹੇ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਏਕ ਤੂੰ ਹੋ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋ ਜੋ ਨਾ ਤੇਰੇ ਅਸਾ ਮੱਲਾ ਪਹਿਲਾ ਏਕ ਨਾ ਭਰੀਆ ਗੁਣ ਕਰ ਧੋਵਾਂ ਮੇਰਾ ਸੌ ਜਾਗੈ ਹੋ ਨਿਸ ਭਰ ਸੋਵਾਂ ਇਉ ਕਿਉ ਕੰਤ ਪਿਆਰੀ ਹੋਵਾਂ ਸੌ ਜਾਗੈ ਹੋ ਨਿਸ ਭਰ ਸੋਵਾਂ ਰਹਾਉ ਆਸ ਪਿਆਸੀ ਸੇ ਜੈ ਆਵਾ ਕੇ ਭਾਵਾ ਕਹਿ ਸਹਿ ਭਾਵਾ ਕੇ ਨਾ ਭਾਵਾ ਕਿਆ ਜਾਨਾ ਕਿਆ ਹੋਏ ਗਾਰੀ ਮਾਈ ਕਹਿਰ ਹਰ ਦਰਸ਼ਨ ਬਿਨ ਕਹਿ ਰਹਿਣ ਨਾ ਜਾਈ ਰਾਓ ਪ੍ਰੇਮ ਨਾ ਚਾਖਿਆ ਮੇਰੀ ਤਿਸਨਾ ਬਿਜਾਨੀ ਗਿਆ ਸੋ ਜੋਗਨ ਧਨ ਪਛਤਾਨੀ ਅਜੈ ਸੋ ਜਾਗੋ ਆਸ ਪਿਆਸੀ ਭਈ ਲੇ ਉਦਾਸੀ ਭਈ ਰਹੋ ਨਿਰਾਸੀ ਰਹਾਓ ਮੈਂ ਕੋਈ ਕਰੇ ਸਿੰਗਾਰ ਤੋ ਕਾਮਣ ਸੇਜੈ ਰਵੈ ਪਧਾਰ ਤੋ ਨਾਨਕ ਅੰਤੈ ਮਨ ਭਾਵੈ ਸ਼ੋਰ ਵਡਾਈ ਆਪਣੇ ਖਸਮ ਸਮਾਵੈ ਰਹਾਉ ਅਸਮ ਲਾ ਪਹਿਲਾ ਮੇਵ ਕੜੈ ਧਨ ਖਰੀ ਗਿਆਣੀ ਤਿਸੈ ਕੀ ਮੈਂ ਸਾਰ ਨਾ ਜਾਣੀ ਸੌ ਮੇਰਾ ਇੱਕ ਦੂਜਾ ਨਹੀਂ ਕੋਏ ਨਜ਼ ਕਰੇ ਮੈਂ ਲਾਭਾ ਹੋਈ ਰਹਾਉ ਸੋਹੜੈ ਧਨ ਸਾਚ ਪਛਾਣਿਆ ਸਹਿ ਸੁਭਾਏ ਆਪਣਾ ਫਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤ ਆਵੈ ਤਾਂ ਕਾਮਣ ਕੰਤੈ ਮਨ ਭਾਵੈ ਕਹਿਤ ਨਾਨਕ ਭੈ ਭਾਵਕਾ ਕਰੇ ਸੀ ਗਾਵੇ ਸਾਦੀ ਸੇ ਜੈ ਰਵੈ ਪਤਾਰਾ ਸਾ ਮੱਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਝੂਠੈ ਮੋਹੇ ਭਰਮ ਭੁਲਾਈ ਮੇਰੇ ਸਾਹਿਬ ਉਹ ਕੀਤਾ ਤੇਰਾ ਜਾਂ ਤੂੰ ਤੇ ਜਪੀ ਨਾ ਤੇਰਾ ਰਹਾਉ ਬਹੁਤੇ ਔਗਣ ਕੂਕੈ ਕੋਈ ਜਾਂ ਤਿਸ ਭਾਵੈ ਬਖਸ਼ੈ ਸੋਈ ਗੁਰ ਪ੍ਰਸਾਦੀ ਦੁਰ ਮਤ ਖੋਈ ਜੈ ਦੇਖਾਂ ਤਾਂ ਇੱਕੋ ਸੋਈ ਕਹਿਤ ਨਾਨਕ ਐਸੀ ਮਤ ਆਵੈ ਤਾਂ ਕੋ ਸੱਚੇ ਸੱਚ ਸਮਾਵੈ ਅਸਾ ਮੱਲਾ ਪਹਿਲਾ ਦੋ ਪਦੇ ਤਿਤ ਸਰਵਰੜੇ ਭਈ ਲੈ ਨੇ ਵਾਸਾ ਪਾਣੀ ਪਾਵ ਕਿਨੇ ਕੀਆ ਪੰਕਜ ਮੁਲ ਪੰਕ ਨੀ ਚੱਲ ਹਮ ਦੇਖਾਂ ਤਾਂ ਡੂਬੀ ਅਲੇ ਮਨ ਏਕ ਨ ਚੇਤ ਸਮੁੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨੀ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਤ ਨਾਨਕ ਤਿਨ ਕੀ ਸਰਣ ਜੰਤੂ ਨਾਹੀ ਵਿਸਰਿਆ ਸਾ ਮੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਥੀ ਵਾਰੀ ਮਾਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਘਰ ਤੀਜਾ ਮਹੱਲਾ ਪਹਿਲਾ ਲੱਖ ਲਸਕਰ ਲੱਖ ਵਾਜੇ ਨਿਜੇ ਲੱਖ ਉੱਠ ਕਰੈ ਸਲਾਮ ਲੱਖਾਂ ਉੱਪਰ ਫਰਮਾਇਸ਼ ਤੇਰੀ ਲੱਖ ਉੱਠ ਰੱਖੈ ਮਾਨ ਜਾਂ ਪਤ ਲਿਖੈ ਨਾ ਪਵੈ ਤਾਂ ਸਭ ਨਿਰਾ ਫਲ ਕਾਮ ਹਰ ਕੇ ਨਾ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਏ ਭੋਲਾ ਪੀ ਸੋ ਅੰਦੋ ਅੰਦਾ ਰਹਾਓ ਲੱਖ ਖਟੀਐ ਲੱਖ ਸੰਜੀਐ ਖਾਜੈ ਲੱਖ ਆਵੈ ਲੱਖ ਜਾਏ ਜਾਂ ਪਤ ਲਿਖੈ ਨਾ ਪਵੈ ਤਾਂ ਜੀ ਕਿੱਥੈ ਫਿਰ ਪਾਏ ਲੱਖ ਸ਼ਾਸਤਰ ਸਮਝਾਵਣੀ ਲੱਖ ਪੰਡਿਤ ਪੜੈ ਪੁਰਾਣ ਜਾਂ ਪਤ ਲਿਖੈ ਨਾ ਪਵੈ ਤਾਂ ਸਭੇ ਕੋ ਪ੍ਰਵਾਨ ਸੱਚ ਨਾਮ ਪਤ ਉਪਜੈ ਕਰਮ ਨਾਮ ਕਰਤਾਰ ਇਨ ਸਹਿਦੈ ਸੰਜੀਵ ਸੇ ਨਾਨਕ ਨਜ਼ਰੀ ਪਾਰ ਮਾਸਾ ਮੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਹੁਣ ਚਾਨਣ ਉਹ ਸੋਖਿਆ ਚੁੱਕਾ ਜਮ ਸਿਓ ਮੇਲ ਲੋਕਾਂ ਮਤ ਕੋ ਫਕੜ ਪਾਏ ਲੱਖ ਮੜਿਆ ਅੱਲਾ ਘਰ ਏਕ ਠੇ ਨੇਕ ਰਤੀ ਨੇ ਪਾਏ ਰਹਾਉ ਪਿੰਡ ਪਤਲ ਮੇਰੀ ਕੇਸੋ ਕਰਿਆ ਸੱਚ ਨਾਮ ਕਰਤਾਰ ਇੱਥੇ ਉੱਥੇ ਅੱਗੇ ਪਾਛੇ ਇਹ ਮੇਰਾ ਆਧਾਰ ਬੰਗ ਬਨਾਰਸ ਸਿਫਤ ਤੁਮਾਰੀ ਨਾਵੇਂ ਆਤਮ ਰਾਓ ਸੱਚਾ ਨਾਵਣ ਤਾਂ ਥੀਏ ਜੈਨ ਸਲਾਗੈ ਭਾਓ ਇੱਕ ਲੋਕੀ ਹੋਰ ਸ਼ਮਸ਼ਰੀ ਬ੍ਰਹਮਣ ਵੱਟ ਪਿੰਡ ਖਾਏ ਨਾਨਕ ਪਿੰਡ ਬਖਸੀਸ ਕਾ ਕਬ ਹੂਨ ਕੂਠਸ ਨਾਏ ਆਸਾ ਮੱਲਾ ਚੌਥਾ ਆਸਾ ਘਰ ਚੌਥਾ ਮਹੱਲਾ ਪਹਿਲਾ ਏ ਕਿਉਂ ਘਰ ਸਤਿਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕਹਿਤਾ ਆਈ ਤੂੰ ਭੂਖ ਤੀਰਥ ਕੀ ਏ ਜੋਗੀ ਜਤੀ ਜੁਗਤ ਮਹਿ ਰਹਿਤੇ ਕਰ ਕਰ ਭਗਵੇ ਭੇਖ ਭੈ ਤੋ ਕਾਰਣ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿਣ ਨ ਜਾਈ ਤੇਰੇ ਗੁਣ ਕੇਤੇ ਰਹਾਉ ਦਰ ਕਰ ਮਹਿਲਾ ਹਸਤੀ ਘੋੜੇ ਛੋਟ ਬਲਾਇਤ ਦੇਸ ਗਏ ਪੀਰ ਪੈਗੰਬਰ ਸਾਲਕ ਸਾਧਕ ਛੋਟੀ ਦੁਨੀਆਂ ਥਾਏ ਪਏ ਸਾਧ ਸਹਿਜ ਸੁਖ ਰਸ ਕਸ ਤਜੀਨੇ ਕਾਪੜ ਛੋਟੇ ਚਮੜ ਲੀਏ ਦੁਖੀਏ ਦਰਦ ਵੰਤ ਦਰ ਤੇਰੇ ਨਾਮ ਰਤੇ ਦਰਵੇਸ਼ ਪਏ ਖੱਲੜੀ ਲੱਕੜੀ ਕੱਪੜੀ ਲੱਕੜੀ ਚਮੜੀ ਸੁਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਸਾਂਗੀ ਤੇਰਾ ਪ੍ਰਣਤ ਨਾਨਕ ਜਾਤ ਕੈਸੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਘਰ ਪੰਜਵਾਂ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਿੱਤਰ ਕੰਚ ਗਵਤ ਮਨ ਵਸੈ ਥਰਨਾ ਰਹੈ ਜੈਸੇ ਭਗੈ ਉਦਾਸੇ ਮਨ ਮੇਰਾ ਦਿਆਲ ਸੇਤੀ ਥਿਰਨਾ ਰਹੈ ਲੋਭੀ ਕਪਟੀ ਪਾਪੀ ਪਖੰਡੀ ਮਾਇਆ ਅਧਕ ਲੱਗੈ ਰਹਾਓ ਫੂਲ ਮਾਲਾ ਗਲ ਪੈਰੋ ਵੀ ਹਾਰੋ ਮਿਲੇਗਾ ਪ੍ਰੀਤਮ ਤਬ ਕਰੋ ਗੀ ਸਿਗਾਰੋ ਪੰਚ ਸਖੀ ہم ایک بتارو پیڑ لگی ہے جیڑا چالن ہارو پانچ سکھی مل ردن کرے ہا ساہو بجوتا پرنت نانک لکھا دیہا ایک اونکار ستگر پرساد واسا گھر سیما محلہ پہلا من موتی جے کہنا ہوگا کون ہوئے سوت تاری کھما سگار کامن تین پہرے راوے لال پیاری لال بہو گن کامن موہی بہو گن کامن موہی تیرے گن ہوئے نا اوری رہا ہر ہر ہار کانٹھلے پہرے دامودر دانتلے کر کر کرتا کنگن پہرے نبت چت ترئی مسودن کر مندری پہر ہے پرمیسر پٹلے ہی تیرج تڑکی بندھاوے کامن سری رنگ سرما دے من مندر جے دیپک جالے کایا سیج کرے گیان راؤ جے سے جے آوا تا نانک بھوگ کرے آسا منلا پہلا کیتا ہوئے کرے کرایا کہتےس کیا کہیے پائی جو کچھ کرنا سو کر رہا کیتے کیا چترائی تیرا حکم پلا تد پاوے نانکتا کو ملے وڑائی سچے نام سماوے رہا کت پیا پروانا لکھیا بوڑھ حکم نہ ہوئی جیسا لکھیا تیسا پڑیا میٹ نہ سکے کوئی جے کو درگہ بہتا بولے نام پڑے جاری سترنج باجی پکے نہیں کچی آوے ساری نہ کو پڑیا پنڈت بینا نہ کو مورک مندا بندی اندر سرت کرائے تا کو کہیے بندہ آسا محلہ پہلا گر کا سبد من میں مندرا کھنتھا کھما ہڈاو جو کس کرے پلا کر منو سہج جوگ نج پاو بابا جگتا جیو جگے جگ جوگی پرم تنت میں جوگنگ امرت نام نرنجن پایا گیان کایا رس بھوگنگ رہا سگ نگری میں شیو نگری میں آسن بیسو کلپ تیاگی بادنگ سنگی سبد سدا تن سو ہے نسپور نادنگ پت وچار گیان مت ڈنڈا ورتمان بھوتنگ ہر کیرت رہ رس ہماری گرمکھ پنتھ اتیتنگ سگلی جوت ہماری سمیا نانا ورنا نیکنگ کو نانک سن پر تھر جوگی پار برہم لیو ایکنگ آسا محلہ پہلا گھوڑ کر گیان دھیان کر تاوے کر کرنی رس کس پائی ہے پاٹھی پون پریم کا پوچا ات رس امیو چوائی ہے بابا من متوارو نام رس پیوے سہج رنگ رچ رہے اینس بنی پریم لو لاگی سبد اناحد رہیا رہا پورا ساتھ پیالا سہجے تس پیائے جا کو نظر کرے امرت کا واپاری ہووے کیا مد چوچھے پاؤ ترے گور کی ساکھی امرت بانی پیوت ہی پروان پہ در درسن کا پریتم ہو مکتب کنٹھ کرے کیا سر تیرتا سد بیرا کی جوئے جنم نہارے کو نانک سن پاتھر جو بھی کیما امرت تارے اسا محلہ پہلا خراسان خسمانہ کیا ہندوستان ڈرایا آپے دوسن دئی کرتا جم کر مغل چڑھایا ایتی مار پئی کلانے تے کی درد نہ آیا کرتا توں سدنا کا سوئی جے سکتا سکتے کو مارے تا من روس نہ ہوئی رہا سکتا سی مارے پی وگے خس میں سا پرسائی رتن بگاڑ بگوئے کتی مویا سار نہ کائی آپے جوڑ بچھوڑے آپے ویخ تیری وڈیائی جے کو ناؤ ترائے وڈا ساتھ کرے من پانے خاص میں نظری کیڑا آوے جیتے چکے دانے مر مر جیوے تا کچھ پائے نانک نام بکھانے راگ آسا محلہ آسا کار دوجا محلہ تیجا کیوں کار ستگر پرساد ہر درسن پاوے وڈ پاگ گر کے سب سچے بیراگ ہر درسن ورت وارا گر کا درسن کا گم پارا ਗੁਰ ਕੈ ਦਰਸ਼ਨ ਮੁਕਤਗਤ ਹੋਏ ਸਾਚਾ ਆਪ ਵਸੈ ਮਨ ਸੋਏ ਰਹਾਉ ਗੁਰ ਦਰਸ਼ਨ ਉਧਰੈ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਵਿਰਲਾ ਕੋਏ ਗੁਰ ਕੈ ਦਰਸ਼ਨ ਸਦਾ ਸੁਖ ਹੋਏ ਗੁਰ ਕੈ ਦਰਸ਼ਨ ਮੋਖ ਦੁਆਰ ਸਤਿਗੁਰ ਸੇਵੇ ਪਰਵਾਰ ਸਧਾਰ ਨੁਗੁਰੇ ਕਹੋ ਗਤ ਕਾਈ ਨਾਹੀ ਅਵਗਣ ਝੂਠੇ ਝੂਠਾ ਕਾਹੀ ਗੁਰ ਕੈ ਸਭ ਸੁਖ ਸ਼ਾਂਤ ਸਰੀਰ ਗੁਰਮੁਖਤਾ ਕੋ ਲਗੈ ਨਾ ਪੀਰ ਜਮ ਕਾਲ ਤਿਸ ਨੇੜ ਨਾ ਆਵੈ ਨਾਨਕ ਗੁਰਮੁਖ ਸਾਜ ਸਮਾਵੈ ਆਸਾ ਮਹੱਲਾ ਤੀਜਾ ਸਾਬ ਦੂਆ ਵਿੱਚੋਂ ਆਪ ਗੁਆਏ ਸਤਿਗੁਰ ਸੇਵੇ ਤਿਲ ਨਾ ਤੁਮਾਏ ਨਿਰਭਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਕੋਏ ਸੁਣ ਸੰਗ੍ਰਹਿ ਵਿੱਚੋਂ ਔਗਣ ਜਾਏ ਗੁਰੂ ਪੂਰੇ ਕੈ ਸਭ ਸਮਾਏ ਰਹਾਉ ਗੁਣਾ ਕਾ ਗਾਹਕ ਹੋਵੈ ਜੇ ਸੋ ਗੁਣ ਜਾਣੇ ਅੰਮ੍ਰਿਤ ਸ਼ਬਦ ਨਾਮ ਬਖਾਣੇ ਸੱਚੀ ਬਾਣੀ ਸੁੱਚਾ ਹੋਏ ਗੁਣ ਦੇ ਨਾਮ ਪ੍ਰਾਪਤ ਹੋਏ ਗੁਣ ਮੁਲਕਨ ਪਾਏ ਨਾ ਜਾਏ ਮਨ ਨਿਰਮਲ ਸੱਚ ਸ਼ਬਦ ਸਮਾਏ ਸਿਮਰ ਭਾਗੀ ਜਿਨ ਨਾਮ ਧਿਆਇਆ ਸਦਾ ਗੁਣਦਾਤਾ ਮਨ ਵਸਾਇਆ ਜੋ ਗੁਣ ਸੰਗ੍ਰਹਿ ਹੈ ਤਿੰਨ ਬਨਿਹਾਰੈ ਜਾਓ ਤਤ ਸੱਚ ਹੈ ਸਾਚੇ ਗੁਣ ਗਾਓ ਆਪੇ ਦੇਵ ਸਹਿਜ ਸੁਭਾਏ ਕੀਮਤ ਨਾਨਕ ਕੀਮਤ ਕਹਿਣ ਨਾ ਜਾਏ ਆਸਾ ਮਹਲਾ ਤੀਜਾ ਸਤਿਗੁਰ ਵਿੱਚ ਵੱਡੀ ਵਡਿਆਈ ਚਿਰੀ ਵਿਸ਼ਨ ਨੇ ਮੇਲ ਮਿਲਾਈ ਆਪੇ ਮੇਲੇ ਮੇਲ ਮਿਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਦ ਹੋਏ ਹਰ ਪਰੰਪਰਾ ਗਮ ਗੋਚਰ ਗੁਰ ਕੈ ਸਬਦ ਮਿਲੇ ਜਨ ਕੋਏ ਰਹਾਓ ਗੁਰਮੁਖ ਕੀਮਤ ਜਾਣ ਕੋਏ ਬਿਰਲੇ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਉੱਚਾ ਹੋਏ ਗੁਰਮੁਖ ਸਬਦ ਬਖਾਣੈ ਕੋਏ ਬਿਨਾਂ ਮੈਂ ਦੁੱਖ ਦਰਦ ਸਰੀਰ ਸਤਿਗੁਰ ਭੇਟੇ ਤਾਂ ਉਤਰੈ ਪੀਰ ਬਿਨ ਗੁਰ ਭੇਟੇ ਦੁੱਖ ਕਮਾਏ ਮਨੁੱਖ ਬਹੁਤੀ ਮਿਲੇ ਸਜਾਏ ਹਰ ਕਾ ਨਾਮ ਮਿੱਠਾ ਅਤ ਰਸ ਹੋਏ ਪੀਵਤ ਰਹਿ ਪਿਆਏ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਗੈਰ ਗੰਭੀਰ ਸੇਵਤ ਹੀ ਸੁਖ ਸ਼ਾਂਤ ਸਰੀਰ ਸਭ ਤਰੇ ਜਨ ਸਹਿ ਸੁਭਾਏ ਤਿਨ ਕੈ ਹਮ ਸਦ ਲਾਗੋ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਤਿਨਕਾ ਜਨਮ ਮਰਨ ਦੁੱਖ ਲਾਥਾ ਤੇ ਹਰ ਦਰਗਾਹ ਮਿਲੇ ਸੁਭਾਏ ਰਹਾਉ ਸਭ ਚਾਖੇ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਿਹਾ ਭਰਪੂਰ ਆਪੇ ਨੇੜੇ ਆਪੇ ਦੂਰ ਆਖਣ ਆਖੈ ਬਕੈ ਸਭ ਕੋਏ ਆਪੇ ਬਖਸ਼ ਮਿਲਾਏ ਸੋਏ ਕਹਿਣ ਕਥਨ ਨ ਪਾਇਆ ਜਾਏ ਗੁਰਪ੍ਰਸਾਦ ਵਸੈ ਮਨ ਆਏ ਗੁਰਮੁਖ ਵਿੱਚੋਂ ਆਪ ਗਵਾਏ ਰੰਗ ਹਰ ਰੰਗ ਰਾਤੇ ਮੁਹਿ ਚੁਕਾਏ ਅਤ ਨਿਰਮਲ ਗੁਰਸਬ ਵਿਚਾਰ ਨਾਨਕ ਨਾਮ ਸਵਾਰਨ ਹਾਰ ਆਸਾ ਮਹੱਲਾ ਤੀਜਾ ਦੂਜੇ ਭਾਏ ਲਗੇ ਦੁੱਖ ਪਾਇਆ ਬਿਨ ਸਭ ਦੇ ਬਿਰਥਾ ਜਨਮ ਗਵਾਇਆ ਸਤਿਗੁਰ ਸੇਵੇ ਸੋਜੀ ਹੋਏ ਦੂਜੇ ਭਾਏ ਨ ਲਾਗੇ ਕੋਈ ਮੂਲ ਲੱਗੇ ਅਸੇ ਜਨ ਪ੍ਰਵਾਣੇ ਅੰਦਰ ਰਾਮ ਨਾਮ ਜਾ ਪੈਰਦੈ ਗੁਰਸਬ ਦੀ ਹਰ ਏਕੋ ਜਾਣ ਰਹਾਓ ਡਾਨੀ ਲਾਗੈ ਨੇ ਫਰ ਜਾਏ ਅੰਧੀ ਕਮੀ ਅੰਸ ਜਾਏ ਮਨੁ ਕੰਧਾ ਠੌਰ ਨ ਪਾਏ ਬਿਸ਼ਟਾ ਕਾ ਕੀੜਾ ਬਿਸ਼ਟਾ ਮਾਏ ਪਚਾਏ ਗੌਰ ਕੀ ਸੇਵਾ ਸਦਾ ਸੁਖ ਪਾਏ ਸਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪੇ ਆਪ ਤਰੇ ਕੁਲ ਉਧਰਣ ਹਾਰ ਰੁਕੀ ਬਾਣੀ ਨਾਮ ਸਾਏ ਨਾਮ ਮੈਲ ਸ਼ਬਦ ਘਰ ਪਾਏ ਗੁਰਮਤ ਸਤ ਸਰ ਹਰ ਜਲ ਨਾਇਆ ਗੁਰਮਤ ਮੈਲ ਸਭ ਤੱਤ ਗਵਾਇਆ ਆਸਾ ਮਹੱਲਾ ਤੀਜਾ ਮਨਮੁਖ ਮਰੈ ਮਰ ਮਰਨ ਵਿਗਾੜੈ ਦੂਜੇ ਭਾਏ ਆਤਮ ਸੰਘਾਰੈ ਮੇਰਾ ਮੇਰਾ ਕਰ ਕਰ ਵਿਗੁੱਤਾ ਆਤਮ ਨਾ ਜੀਣੈ ਭਰਵੈ ਵਿੱਚ ਸੁੱਤਾ ਮਰ ਮੋਇਆ ਸਭ ਦੇ ਮਰ ਜਾਏ ਉਸ ਨਿੰਦਾ ਗੁਰ ਸਮ ਜਾਣ ਆਈ ਜਿਸ ਇਸ ਗੁਰ ਯੁਗ ਮੈਂ ਲਾਹਾ ਹਰ ਜਪ ਲੈ ਜਾਏ ਰਹਾਓ ਨਾਮ ਬਿਹੂਣ ਗਰਭ ਗਲ ਜਾਏ ਬਿਰਥਾ ਜਨਮ ਜੀ ਦੂਜੈ ਲੋ ਭਾਏ ਨਾਮ ਬਿਹੂਣੀ ਦੁੱਖ ਜਲੈ ਸਭਾਈ ਸਤਿਗੁਰ ਪੂਰੇ ਬੂਝ ਬੁਝਾਈ ਮਨ ਚਾਂਚਲ ਵਾ ਚੋਟਾ ਖਾਏ ਇੱਥੋਂ ਛੁੜ ਕੇ ਠੌਰ ਨਾ ਪਾਏ ਗਰਭ ਜੋਨ ਬਿਸਟਾ ਕਾ ਵਾਸ ਤਿਤ ਘਰ ਮਨਮੁਖ ਕਰੇ ਨਿਵਾਸ ਆਪਣੇ ਸਤਿਗੁਰ ਕਹੋ ਸਦਾ ਬਲ ਜਾਈ, ਗੁਰਮੁਖ ਜੋਤੀ ਜੋਤ ਮਿਲਾਈ, ਨਿਰਮਲ ਬਾਣੀ ਨਿਜ ਕਰਵਾਸਾ, ਨਾਨਕ ਹਉ ਮੈਂ ਮਾਰੇ ਸਦਾ ਉਦਾਸਾ। ਸਾ ਮੱਲਾ ਤੀਜਾ, ਲਾ ਲੈ ਆਪਣੀ ਜਾਤ ਗੁਆਈ, ਤਨ ਮਨ ਅਰਪੇ ਸਤਿਗੁਰ ਸਰਨਾਈ, ਹਿਰਦੈ ਨਾਮ ਵੱਡੀ ਵਡਿਆਈ, ਸਦਾ ਪ੍ਰੀਤਮ ਪ੍ਰਭ ਹੋਏ ਸਖਾਈ। ਸੋ ਲਾਲਾ ਜੀਵਤ ਮਰੈ, ਸੋ ਹਰਖ ਤੋਇ ਸਮ ਕਰ ਜਾਣੇ, ਗੁਰਪ੍ਰਸਾਦੀ ਸਭ ਦੋ ਦਰੈ, ਰਹਾਉ ਕਰਨੀ ਕਾਰ ਤੁਰ ਫਰਮਾਏ।

ਸ਼ਿੰਗਾਰ ਪੁੱਤਰ ਕਲਤਰ ਧਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵੇਕਾਰ ਰਹਾਓ ਸਦਾ ਸੁਹਾਗਣ ਜੋ ਪ੍ਰਭਾਵੈ ਗੁਰ ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਸਾ ਸੁਹਾਗਣ ਜੋ ਪ੍ਰਭਾਵੈ ਗੁਰਸਬ ਦੀ ਸ਼ਿੰਗਾਰ ਸੁਣ ਬਣਾਵੈ ਸੇਜ ਸੁਖਾਲੀ ਅੰਦਨ ਹਰ ਰਾਵੈ ਮਹਿਲ ਪ੍ਰੀਤਮ ਸਦਾ ਸੁਖ ਪਾਵੈ ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਅੰਦਨ ਆਪਣਾ ਪੈਦਾ ਖੈ ਸਦਾ ਔਰ ਧਾਰ ਨੇੜੇ ਵੇਖੈ ਸਦਾ ਹਜੂਰ ਮੇਰਾ ਪ੍ਰਭ ਸਰਬ ਰਿਆ ਭਰਪੂਰ ਅੱਗੇ ਜਾਤ ਰੂਪ ਨਾ ਜਾਏ ਤੇਹਾ ਹੋਵੇ ਜਿਹੇ ਕਰਮ ਕਮਾਏ ਸਭ ਦੇ ਉੱਚੋ ਉੱਚਾ ਹੋਏ ਨਾਨਕ ਸਾਚ ਸਮਾਵੈ ਸੋਏ ਆਸਾ ਮੱਲਾ ਤੀਜਾ ਭਗਤਰਤਾ ਜਨ ਸਹਿਜ ਸੁਭਾਏ ਗੁਰ ਕੈ ਭੈ ਸਾਚੇ ਸਾਚ ਸਮਾਏ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮਕਰੂਨੇ ਆਪਣੀ ਪਤ ਹੋਏ ਮੇਰੇ ਮਨ ਹਰ ਜਪ ਸਦਾ ਧਿਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛਾ ਸੋਈ ਫਲ ਪਾਏ ਰਹਾਉ ਗੁਰ ਪੂਰੇ ਤੇ ਪੂਰਾ ਪਾਏ ਹਿਰਦੈ ਸਾਬਦ ਸੱਚ ਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤਸਰ ਲਾਏ ਸਦਾ ਸੁੱਚੇ ਸੱਚ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰ ਗੁਰ ਪ੍ਰਸਾਦ ਰਿਆ ਭਰਪੂਰ ਜਹਾਂ ਜਾਓ ਤੈ ਵੇਖਾ ਸੋਈ ਗੁਰਬਿੰਦਾ ਧਾਵਨਾ ਕੋਈ ਗੁਰ ਸਾਗਰ ਪੂਰਾ ਭੰਡਾਰ ਉੱਤਮ ਰਤਨ ਜਵਾਹਰ ਅਪਾਰ ਗੁਰਪ੍ਰਸਾਦੀ ਦੇਵਨਹਾਰ ਨਾਨਕ ਬਖਸ਼ੇ ਬਖਸ਼ਣਹਾਰ ਆਸਾ ਮੱਲਾ ਤੀਜਾ ਗੁਰਸਾਇਰ ਸਤਿਗੁਰ ਸਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ ਸੋ ਪੂਜਿਆ ਜਿਸ ਆਪ ਬਜਾਏ ਗੁਰਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋਜੀ ਹੋਏ ਗੁਰ ਪ੍ਰਸਾਦ ਗਿਆਨ ਬਿਨਾਸੈ ਅੰਤਨ ਜਾਗੈ ਵੇਖੈ ਸੱਚ ਸੋਏ ਰਹਾਉ ਮੋਗ ਮਾਨ ਗੁਰਸ਼ਬਦ ਜਲਾਏ ਪੂਰੇ ਗੁਰ ਤੇ ਸੋਜੀ ਪਾਏ ਅੰਤਰ ਮੈਲ ਗੁਰਸ਼ਬਦ ਪਛਾਣੈ ਆਵਣ ਜਾਣ ਰਹੇ ਥਿਰ ਨਾਮ ਸਮਾਣੈ ਜੰਮਣ ਮਰਨਾ ਹੈ ਸੰਸਾਰ ਮਨਮੁਖਾ ਚੇਤ ਮਾਇਆ ਮੋਗ ਵਾਰ ਪਰ ਨਿੰਦਾ ਬਹੂਰ ਕਮਾਵੈ ਵਿਸਟਾ ਕਾ ਕੀੜਾ ਵਿਸਟਾ ਮਾਏ ਸਮਾਵੈ ਸਤਸੰਗਤ ਮਿਲ ਸਭ ਸੋਚੀ ਪਾਏ ਗੁਰ ਕਾ ਸਬਦ ਹਰ ਭਗਤ ਲੜਾਏ ਭਾਣਾ ਮਨੈ ਸਦਾ ਸੁਖ ਹੋਏ ਨਾਨਕ ਸੱਚ ਸਮਾਵੈ ਸੋਏ ਆਸਾ ਮੱਲਾ ਤੀਜਾ ਪੰਜ ਪਦੇ ਸਬਦ ਮਰੇ ਤੇ ਸਦਾ ਆਨੰਦ ਸਤਿਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੇ ਨਾ ਆਵੇ ਜਾਏ ਪੂਰੇ ਗੁਰ ਤੇ ਸੱਚ ਸਮਾਏ ਤਿੰਨ ਕੋ ਨਾਮ ਲਿਖਿਆ ਤੁਰਲੇਖ ਤੇ ਅੰਦਨ ਨਾਮ ਸਦਾ ਧਿਆਵੈ ਗੁਰ ਪੂਰੇ ਤੇ ਭਗਤ ਵਸੇਖ ਰਹਾਓ ਜਿਨ ਕੋ ਹਰ ਪ੍ਰਭ ਲੈ ਮਿਲਾਏ ਤਿੰਨ ਕੀ ਗਹਿਣ ਗਤ ਕਹੀ ਨਾ ਜਾਏ ਪੂਰੇ ਸਤਿਗੁਰ ਦਿੱਤੀ ਵਡਿਆਈ ਉੱਤਮ ਪਦਵੀ ਹਰ ਨਾਮ ਸਮਾਈ ਜੋ ਕੁਛ ਕਰੇ ਸੋ ਆਪੇ ਜਾਪ ਇਕ ਘੜੀ ਮੈਂ ਆ ਥਾਪ ਥਾਪ ਕਹਿ ਕਹਿ ਕਹਿਣ ਅਤ ਸੁਣਾਏ ਜੇ ਸੌ ਘਾਲੇ ਥਾਏ ਨ ਪਾਏ ਜਿਨਕੇ ਪੋਤੇ ਪੁੰਨ ਤਿਨਾ ਗੁਰੂ ਮਿਲਾਏ ਸੱਚ ਬਾਣੀ ਗੁਰਸਬਦ ਸੁਣਾਏ ਮਹਾ ਜਹਾਂ ਸਬਦ ਵਸੈ ਤਹਾਂ ਦੁੱਖ ਜਾਏ ਗਿਆਨ ਰਤਨ ਸੱਚ ਸਹਿਜ ਸਮਾਏ ਨਾਵੇਂ ਜੇਵੜ ਹੋਰ ਧਨ ਨਾਹੀ ਕੋਏ ਜਿਸਨੂੰ ਬਖਸੇ ਸੱਚਾ ਸੋਏ ਪੂਰੇ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮੱਲਾ ਤੀਜਾ ਨਿਤ ਕਰੇ ਬਾਬਾ ਜੇ ਵਜਾਏ ਇਹ ਮਨ ਅੰਧਾ ਬੋਲਾ ਹੈ ਕਿਸ ਆਖ ਸੁਣਾਏ ਅੰਤਰ ਲੋ ਪਰਮਾਨ ਲਵਾਉ ਦੀਵਾ ਬਲੇ ਨਾ ਸੋਚੀ ਪਾਏ ਗੁਰੂ ਭਗਤ ਘਟ ਚਾਨਣ ਹੋਏ ਆ ਪਛਾਣ ਮਿਲੇ ਪ੍ਰਭ ਸੋਏ ਰਹਾਉ ਗੁਰਮੁਖ ਨਿਰਤ ਹਰ ਲਾਗੈ ਭਾਉ ਪੂਰੇ ਤਾਰ ਵਿੱਚੋਂ ਆਪ ਗੁਆਏ ਮੇਰਾ ਪ੍ਰਭ ਸੱਚ ਆਪੇ ਜਾਣੈ ਗੁਰ ਕੈ ਸਬਦ ਅੰਤਰ ਬ੍ਰਹਮ ਪਛਾਣੈ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸਬਦ ਸਹਿਜ ਵਿਚਾਰ ਗੁਰਮੁਖ ਭਗਤ ਜੁਗਤ ਸੱਚ ਸੋਏ ਪਾਖੰਡ ਭਗਤ ਨਿਰਤ ਦੁੱਖ ਹੋਏ ਇਹਾ ਭਗਤ ਜਨ ਜੀਵਤ ਮਰੈ ਗੁਰਪ੍ਰਸਾਦੀ ਭਗ ਜਲ ਤਰੈ ਗੁਰ ਕੈ ਬਚਨ ਭਗਤ ਥਾਏ ਪਾਏ ਹਰ ਜੀਉ ਆਵਸੈ ਮਨਿਆਏ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨੇਚਰ ਭਗਤ ਹਰ ਸਿਉ ਚਿਤ ਲਾਏ ਭਗਤ ਰਤੇ ਤਿਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਆਸਾ

0: ਦਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਕੇ ਭਾਣੇ ਸਤਿਗੁਰ ਮਿਲੇ ਸੱਚ ਸੋਚੀ ਭਾਈ ਗੁਰ ਪ੍ਰਸਾਦੀ ਮਨ ਵਸੈ ਹਰ ਬੂਝੈ ਸੋਈ ਮਿਲੇ ਸੱਚ ਸੋਚੀ ਹੋਈ ਗੁਰ ਪ੍ਰਸਾਦੀ ਮਨ ਵਸੈ ਹਰ ਬੂਝੈ ਸੋਈ ਮੈਂ ਸੌ ਦਾਤਾ ਏਕ ਹੈ ਅਵਰ ਨਾਹੀ ਕੋਈ ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾਉ ਇਸ ਯੁਗ ਮੈਂ ਨਿਰਭਉ ਹਰ ਨਾਮ ਹੈ ਪਾਈਏ ਗੁਰ ਵਿਚਾਰ ਬਿਨਾਂ ਮੈਂ ਜਮ ਕੈ ਵਸ ਹੈ ਮਨ ਕਾਂਧ ਗਵਾਰ ਹਰ ਕੈ ਭਾਣੇ ਜਨ ਸੇਵਾ ਕਰੈ ਬੂਝੈ ਸੱਚ ਸੋਈ ਹਰ ਕੈ ਭਾਣੇ ਸਲਾਹੀਐ ਭਾਣੇ ਮੰਨੀਐ ਸੁਖ ਹੋਈ ਹਰ ਕੈ ਭਾਣੇ ਜਨਮ ਪਦਾਰਥ ਪਾਇਆ ਮਤ ਉੱਤਮ ਹੋਈ ਨਾਨਕ ਨਾਮ ਸਲਾਹ ਤੂੰ ਗੁਰਮੁਖ ਗਤ ਹੋਈ ਆਸਾ ਮਹਲਾ ਚੌਥਾ ਘਰ ਦੂਜਾ ਕਿਉਂ ਕਰ ਸਤਿਗੁਰ ਪ੍ਰਸਾਦ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਾਉ ਭਾਵੈ ਸੋਈ ਚੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਨ ਨਾਮ ਨਿਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗੁਆਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਸੁਜੀਮਾ ਏ ਤੁਸ ਦੂਜਾ ਕੋਈ ਨਾ ਏ ਜੀ ਜਨ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਯੋਗੀ ਮੇਰ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੈ ਹਰ ਗੁਣ ਸਾਦੀ ਆਖ ਵਖਾਣੈ ਜਿਨ ਹਰ ਸੇਵਾ ਤੈਨ ਸੁਖ ਪਾਇਆ ਸਹਿ ਜੇਈ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬੰਧੂ ਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨਾਂ ਨੂੰ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰਤੀ ਦੂਜਾ ਮਹੱਲਾ ਚੌਥਾ ਕਿਸੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜੋ ਆਈ ਕਿਸ ਹੀ ਧੜਾ ਕੀਆ ਸਿਕਦਾਰ ਨਾਲ ਆਪਣੇ ਸੁਆਈ ਹਮਾਰਾ ਧੜਾ ਹਰ ਰਿਹਾ ਸੁਆਈ ਹਮਾਰ ਸਿਉ ਧੜਾ ਕੀਆ ਮੇਰੇ ਮੈਂ ਹਰ ਬਿਨ ਪੱਖ ਧੜਾ ਵਰਨਾ ਕੋਈ ਹੋ ਹਰ ਗੁਣ ਗਾਵਾਂ ਸਾਂਖਾ ਨੇ ਗਰਾਹਾਓ ਜਿਨ ਸਿਉ ਧੜੇ ਕਰੇ ਸੇ ਜਾਏ ਉਸ ਧੜੇ ਕਰ ਪਛੋ ਤਾਏ ਫਿਰ ਨਾ ਰਹੇ ਮਨ ਕੋਟ ਕਮਾਏ ਹਮ ਹਰ ਸਿਉ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕੌ ਲੂਜੈ ਗਵਾਰੀ ਜਨਮ ਮਰੈ ਜੂਏ ਬਾਲੀ ਹਾਰੀ ਹਮਰੈ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ ਕਲਯੁਗ ਮੈਂ ਧੜੇ ਪੰਚ ਚੋਰ ਚਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸਨੂੰ ਕਿਰਪਾ ਕਰੇ ਤੇ ਸਤਸੰਗ ਮਿਲਾਏ ਹਮਰਾ ਹਰ ਧੜਾ ਜਿਹਨੇ ਧੜੇ ਸਭ ਗਵਾਏ ਮਿਥਿਆ ਦੂਜਾ ਭਾਉ ਧੜੇ ਵੈ ਪਾਵੈ ਪਰਾਇਆ ਜਿਦਰ ਅਟਕ ਲੈ ਆਪਣਾ ਅਹੰਕਾਰ ਵਧਾਵੈ ਜੈਸਾ ਦੂਜਿਆ ਤੈਸਾ ਖਾਵੈ ਜੈ ਨਾਨਕ ਧਰਮ ਸਿਦਰ ਸਭ ਸ੍ਰੇਸ਼ਟ ਜਿਹਣਿਆ ਵੈ ਆਸਾ ਮਹਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਆਰਾ ਲਖ ਲਖਾਇਆ ਗੁਰਮੁਖ ਨਾਮ ਸੁਣੋ ਮੇਰੀ ਭੈਣਾ ਏਕੋ ਰਵ ਰਿਹਾ ਕਾਦੇ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬਹਿਣਾ ਰਹਾਓ ਮੈਂ ਮਨ ਤਨ ਪ੍ਰੇਮ ਮਹਾਂ ਬੈਰਾਗ ਸਤਿਗੁਰ ਪੁਰਖ ਪਾਇਆ ਬਣਭਾਗ ਦੂਜੇ ਭਾਏ ਭਵੈ ਬਿਖ ਮਾਇਆ ਭਾਗ ਹੀਣ ਨਹੀਂ ਸਤਿਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀਆਇਆ ਗੁਰਪੂਰੇ ਨਾਨਕ ਹਰ ਪਾਇਆ ਸਭ ਮਹਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਖਸਾਰ ਨਾਮ ਜਪੋ ਮੇਰੇ ਸਾਜਨ ਸੈਣਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੇ ਭਾਗ ਗੁਰਮੁਖ ਹਾਰ ਲੈਣਾ ਰਹਾਉ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡੇ ਭਾਗ ਗੁਰਮੁਖ ਹਰ ਪਾਏ ਨਾਮਹੀਣ ਕਾਲਖ ਮੁਖ ਪਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵ ਆਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦੇਵਾਇਆ ਸਾ ਮਹਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਣ ਹਰ ਗੁਣ ਆਪ ਵਖਾਣੀ ਜਪ ਜਪ ਨਾਮ ਮਨ ਭਇਆ ਨੰਦਾ ਸਤ ਸਤ ਸਤਿਗੁਰ ਨਾਮ ਜੜਾਇਆ ਰਸ ਗਾਏ ਗੁਣ ਕਰਮਾ ਨੰਦਾ ਰਹਾਉ ਹਰ ਗੁਣ ਗਾਵੈ ਹਰ ਜਨ ਨੂੰ ਗਾਵਦੈ ਭਾਵ ਪਾਏ ਹਰ ਨਿਰਜੋਗਾ ਵਿਗੁਣ ਵਿਖੋਣ ਮਾਇਆ ਮਲਧਾਰੀ ਬਿਨ ਗੁਰ ਜਨਮ ਜੂਏ ਹਰ ਜਨਮ ਮੂਏ ਅੰਕਾਰੀ ਸ੍ਰੀ ਸਰੋਵਰ ਗੁਣ ਪ੍ਰਗਟ ਸਤਿਕਾਰ ਗੁਰੂ ਮਹਿਮਾ ਸਤਾ ਤਕੜੀਏ ਆਸਾ ਮੱਲਾ ਚੌਥਾ ਨਾਮ ਸੁਣੀ ਨਾਮ ਮਨ ਪਾਵੈ ਵੱਡੇ ਭਾਵ ਗੁਰਮੁਖ ਹਰ ਪਾਵੈ ਨਾਮ ਜਪੋ ਗੁਰਮੁਖ ਪ੍ਰਗਾਸਾ ਨਾਮ ਬਿਨਾ ਮੈਂ ਧਾਰ ਨਹੀਂ ਕਾਈ ਨਾਮ ਰਵਿਆ ਸੰਸਾਸ ਗਿਰਾਸਾ ਨਾਮ ਰਵਿਆ ਮਨ ਸਾਸ ਗਿਰਾਸਾ ਰਾਵ ਨਾਮੈ ਭਗਤ ਸੁਣੀ ਮਨ ਭਾਵੀ ਨਾਮ ਸੁਨਾਵੈ ਸੋ ਮੇਰਾ ਨੀਤ ਸਖਾਈ ਨਾਮ ਹੀਨ ਗਏ ਮੋੜ ਨੰਗਾ ਪਤੇ ਜੇ ਕਦੀਕ ਪਤੰਗਾ ਆਪੇ ਸਾਪੇ ਥਾਪ ਥਾਪੇ ਨਾਨਕ ਨਾਮ ਦੇਵੇ ਹਰ ਆਪੇ ਆਸਾ ਮੱਲਾ ਚੌਥਾ ਗੁਰਮੁਖ ਹਰ ਹਰ ਵੇਲ ਵਧਾਈ ਫਲ ਲਾਗੇ ਹਰ ਰਸਨ ਸਾਈ ਹਰ ਹਰ ਨਾਮ ਜਪ ਅੰਤਰੰਗਾ ਜਪ ਜਪ ਨਾਮ ਗੁਰਮੁਖ ਸਲਾਈ ਮਾਰਿਆ ਕਾਲ ਜਮ ਕੰਕਰ ਭੈਗਾ ਰਹਾਉ ਹਰ ਹਰ ਗੁਰਮੈ ਭਗਤ ਰਖਾਈ ਗੁਰ ਤੁਠਾ ਸਿੱਖ ਦੇਵੈ ਮੇਰੇ ਭਾਈ ਕਰਮ ਹਮੈ ਕਰਮ ਕਿਛ ਵਿਧ ਨਹੀਂ ਜਾਣੈ ਜਿਉਂ ਪੁੰਚਰ ਠਾਨਾ ਖਾਕ ਸਿਰ ਛਾਣੈ ਜੇ ਬੁਧ ਭਾਗ ਹੋਵੈ ਬੜੀ ਉੱਚੇ ਨਾਮ ਨਾਮ ਜਪੈ ਸੱਚ ਸੁੱਚੇ ਆਸਾ ਮਹਲਾ ਚੌਥਾ ਹਰ ਹਰ ਨਾਮ ਕੀ ਮਨ ਭੁੱਖ ਲਗਾਈ ਨਾਮ ਸੁਣੀਐ ਮਨ ਤ੍ਰਿਪਤ ਹੈ ਮੇਰੇ ਭਾਈ ਨਾਮ ਜਪੋ ਮੇਰੇ ਗੁਰਸਿੱਖ ਮੀਤਾ ਨਾਮ ਜਪੋ ਨਾਮੇ ਸੁਖ ਪਾਵੋ ਨਾਮ ਰੱਖੋ ਗੁਰਮਤਿ ਮਨ ਚੀਤਾ ਰਹਾਓ ਨਾਮੋ ਨਾਮ ਸੁਣੀ ਮਨ ਸਾਸਾ ਨਾਮ ਲਾਹਾ ਲੈ ਗੁਰਮਤਿ ਬਿਰਸਾ ਨਾਮ ਬਿਨਾ ਕਸੀ ਮੋਹੰਦਾ ਸਭ ਨੇ ਫਲ ਕਰਮ ਕੀਏ ਦੁੱਖ ਧੰਦਾ ਹਰ ਹਰ ਹਰ ਜਸ ਜਪੈ ਵਡਭਾਗੀ ਨਾਨਕ ਗੁਰਮਤਿ ਨਾਮ ਲਿਵ ਲਾਗੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗਾ ਸਾ ਘਰ ਸੀਵਾ ਕੇ ਤੀਜਾ ਹੱਥ ਕਰ ਤੰਤ ਵਜਾਵੈ ਜੋਗੀ ਤੋਤਰ ਵਾਜੇ ਬੈਨ ਗੁਰਮਤਿ ਹਰ ਗੁਣ ਬੋਲਾ ਜੋਗੀ ਇਮਨੁਆ ਹਰ ਰੰਗ ਭੇਨ ਜੋਗੀ ਹਰ ਏਤ ਦੇਹੋ ਮਤੀ ਉਪਦੇਸ਼ ਜੁਗ ਜੁਗ ਹਰ ਹਰ ਏਕੋ ਵਰਤੈ ਤਿਸਿਆ ਗੈ ਹਮ ਆਦੇਸ਼ ਰਹਾਉ ਗਾਵੈ ਰਾਗ ਭਾਤ ਬਹੁ ਬੋਲੇ ਮਨੁਆ ਖੋਲੈ ਖੇਲ ਜੋ ਵੈ ਰੂਪ ਸਿੰਚਨ ਕੋ ਬਸਦਾ ਉਠ ਬੈਲ ਗਏ ਚਰ ਵੇਲ ਕਾਇਆ ਨਗਰ ਮਹਿ ਕਰਮ ਹਰ ਗੋਵ ਹਰ ਨਾਮੈ ਹਰੂਐ ਹਰਿਆ ਖੇਤ ਮਨੁਆ ਤਰਬੈਲ ਮਨ ਜੋਵ ਹਰ ਸੰਜੋ ਗੁਰਮੁਖ ਚੇਤ ਜੋਗੀ ਜੰਗਲ ਸ੍ਰਿਸ਼ਟ ਸਭ ਸੁਮਰੀ ਜੋ ਦੇਹੋ ਮਤੀ ਤਿਤ ਚੇਲ ਜਨ ਨਾਨਕੇ ਪ੍ਰਭ ਅੰਤਰ ਜਾਮੀ ਹਰ ਲਾਵ ਪੇਲ ਅਸਾ ਮੱਲਾ ਚੌਥਾ ਗਬ ਕੋ ਭਾਲੈ ਘੁੰਗਰੂ ਤਾਲਾ ਗਬ ਕੋ ਜਾਵੈ ਰਬਾਬ ਅਵ ਜਾਤ ਬਾਰ ਖਿੰਨ ਲਾਗੈ ਹਾਉ ਤਬ ਲਗ ਸਮਾਰੋ ਨਾਮ ਮੇਰੇ ਮਨ ਐਸੀ ਭਗਤ ਬਣਿਆਈ ਹਉ ਹਰ ਬਿਨ ਖਿੰਨ ਪਲ ਰਹਿ ਨਾ ਸਕੋ ਜੈਸੇ ਜਲ ਬਿਨ ਮੀਨ ਮਰ ਜਾਈ ਰਹਾਉ ਗਬ ਕੋ ਮਿਲੈ ਪੰਚ ਸਤ ਗਾਇਣ ਗਬ ਕੋ ਰਾਗ ਧੁਨ ਉਠਾਵੈ ਮੇਲਤ ਚੁਣਤ ਖਿੰਨ ਪਲ ਚਸਾ ਲਾਗੈ ਤਬ ਲਗ ਮੇਰਾ ਮਨ ਰਾਮ ਗੁਣ ਗਾਵੈ ਕਬ ਕੋ ਨਾਚੇ ਪਾਪ ਪਸਾਰੈ ਕਬ ਕੋ ਹੱਥ ਪਸਾਰੈ ਹਾਥ ਪਾਪ ਪਸਾਰਤ ਬਿਲਮ ਤਿਲ ਲਾਗੈ ਤਬ ਲਗ ਮੇਰਾ ਮਨ ਰਾਮ ਸਮਾਰੈ ਕਬ ਕਉ ਲੋਗਣ ਕਉ ਪਤੀ ਆਵੈ ਲੋਕਪਤੀ ਨੇ ਨਾ ਬਤ ਹੋਏ ਜਨ ਨਾਨਕ ਹਰ ਹਿਰਦੈ ਸਤਿਆਵੋ ਤਾਂ ਜੈ ਜੈਕਾਰ ਕਰੇ ਸਭ ਕੋਈ ਆਸਾ ਮੱਲਾ ਚੌਥਾ ਸਤਸੰਗਤ ਮਿਲੀਏ ਹਰ ਸਾਧੂ ਸਮੇਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਕਟ ਚਾਨਣ ਅਗਿਆਨ ਦੇ ਰਾਜਾਏ ਹਰ ਜਨ ਨਾਚੋ ਹਰ ਹਰ ਧਿਆਏ ਐਸੇ ਸੰਤ ਮਿਲੇ ਮੇਰੇ ਭਾਈ ਹਮ ਜਨ ਕੇ ਧੋਵੈ ਪਾਏ ਰਹੋ ਹਰ ਹਰ ਨਾਮ ਮੇਰੇ ਆਂਦਨ ਹਰ ਲਿਵਲਾਏ ਜੋ ਇੱਛੇ ਸੋਈ ਫਲ ਪਾਓ ਫਿਰ ਭੂਕ ਨ ਲਾਗੈ ਆਏ ਹਰ ਆਪੇ ਆਪੇ ਹਰ ਪਰੰਪਰ ਕਰਤਾ ਹਰ ਆਪੇ ਬੋਲ ਬੁਲਾਏ ਸਹੀ ਸੰਤ ਭਲੇ ਤੁਧ ਭਾਵੈ ਜਿਨਕੀ ਪਤ ਪਾਵੈ ਥਾਏ ਨਾਨਕ ਆਖ ਨ ਰਾਜੈ ਹਰ ਗੁਣ ਜਿਉਂ ਆਖੈ ਤਿਉ ਸੁਖ ਪਾਏ ਭਗਤ ਭੰਡਾਰ ਦੀਏ ਹਰ ਆਪਣੇ ਗੁਣ ਗਾਕ ਵਣ ਚ ਲੈ ਜਾ ਕਿਉਂ ਕਾਰ ਸਤਿਗੁਰ ਪ੍ਰਸਾਦ ਰਾਗਾ ਸਾ ਘਰ ਅੱਠਵਾਂ ਕੇ ਕਾਫੀ ਮਹੱਲਾ ਚੌਥਾ ਮਾਇਆ ਮਰਨ ਤਰਾਉ ਹਮੈ ਰੋਜੀਐ ਗੁਰਮੁਖ ਨਾਮ ਧਿਆਏ ਅਸਰ ਹੋਈ ਹੈ ਗੁਰਪੂਰੇ ਸਾਵਾਸ ਚੱਲਣ ਜਾਣਿਆ ਲਾਹਾ ਨਾਮ ਸੋ ਸਾਰ ਸਾਧ ਪਛਾਣ ਸਮਾਣਿਆ ਰਹਾਉ ਗੁਰਵ ਲਿਖੇ ਦੇਸ ਆਈ ਮਾਇਆ ਚੱਲਣ ਅੱਜ ਕੇ ਕੱਲ ਧੁਰੋਂ ਕਰਮਾਇਆ ਬਿਰਤਾ ਜਨ ਤਿਨਾ ਜੀ ਨਾਮ ਵਿਸਾਰਿਆ ਜੂਏ ਖੇਲਣ ਜਗ ਕੇ ਜੇ ਮਨ ਹਾਰਿਆ ਜੀਵਨ ਮਰਨ ਸੁੱਖ ਹੋਏ ਜਿਨ੍ਹਾਂ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਸਮ ਲਜ ਜਨ ਪਦਾਰਥ ਪਾਏ ਨਾਮ ਧਿਆਇਆ ਸੁਰ ਪ੍ਰਸਾਦੀ ਬੋਝ ਸੱਚ ਸਮਾਇਆ ਜਿਨ ਧੁਰ ਰਿਹਾ ਲੇਖ ਤਿਨੀ ਨਾਮ ਕਮਾਇਆ ਦਾ ਸੱਚੇ ਸਮਾਇਆ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਅੰਤਰ ਨਾਮ ਧਿਆਇਆ ਗੁਣ ਗਾਈਐ ਅੰਤਰ ਵਸਤ ਨੀਕ ਮਨਮੁਖ ਨੀ ਪਾਈਐ ਮੈਂ ਗਰਭੈ ਗਰਭ ਆਪ ਗਵਾਈਐ ਨਾਨਕਾ ਪੇ ਆਪ ਆਪ ਗਵਾਈਐ ਗੁਰਮਤ ਮਨ ਪ੍ਰਗਾਸ ਸੱਚਾ ਪਾਈਐ ਰਾਗਾ ਸਾਵਰੀ ਘਰ ਸੁਰਮਾ ਕੇ ਦੂਜਾ ਮਹੱਲਾ ਚੌਥਾ ਸੋ ਧਰ ਕਿਉਂ ਕਰ ਸਤਗੁਰ ਪ੍ਰਸਾਦ ਹਉ ਅੰਦਨ ਹਰ ਨਾਮ ਕੀਰਤਨ ਕਰੋ ਸਤਿਗੁਰ ਮੁਖੋ ਹਰ ਨਾਮ ਜਗਾਇਆ ਹਉ ਹਰ ਬਿਨ ਖਿੰਨ ਪਲ ਰਹਿ ਨ ਸਕੋ ਰਹਾਉ ਅਮਰੇ ਸਰਵਣ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨ ਸਕੋ ਹਉ ਇਕ ਖਿੰਨ ਜੈਸੇ ਹੰਸ ਸਰਵਰ ਬਿਨ ਰਹਿ ਨ ਸਕੈ ਤੈਸੀ ਹਰ ਜਨ ਕਿਉਂ ਰਹੇ ਹਰ ਸੇਵਾ ਬਿਨ ਕਿਨਹੂੰ ਪ੍ਰੀਤ ਲਾਈ ਦੂਜਾ ਭਾਉ ਹਰ ਰਿੱਧ ਧਾਰ ਕਿਨਹੂੰ ਪ੍ਰੀਤ ਲਾਈ ਮੋਹਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਅਸਾ ਮੱਲਾ ਚੌਥਾ ਮਾਈ ਮੇਰਾ ਪ੍ਰੀਤਮ ਰਾਮ ਬਤਾਵੋ ਰੀ ਮਾਈ ਹੋ ਹਰ ਬਿਨ ਖਿੰਨ ਪਰ ਰਹਿ ਨਾ ਸਕੋ ਜੈਸੇ ਕਰ ਹਰ ਬੇਲ ਰਿਜਾਈ ਰਹਾਉ ਹਮਰਾ ਮਨ ਬੈਰਾਗ ਬਿਰਖਤ ਭਇਓ ਹਰ ਦਰਸ਼ਨ ਮੀਤ ਕਹਿ ਤਾਈ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਹੇ ਹਰ ਬਿਨ ਰਹਿਣ ਨਾ ਜਾਈ ਰਾਖ ਸਰਣ ਜਗਦੀਸਰ ਪਿਆਰੇ ਸਰਦਾ ਪੂਰ ਹਰ ਗੁਸਾਈ ਜਨ ਨਾਨਕੇ ਮਨ ਆਨੰਦ ਹੋਤ ਹੈ ਹਰ ਦਰਸ਼ਨ ਨਿਮਕ ਦਿਖਾਈ ਰਾਗਾਸਾ ਘਰ ਦੂਜਾ ਮਹੱਲਾ ਪੰਜਵਾਂ ਕਿਉਂ ਕਾਰ ਸਤਿਗੁਰ ਪ੍ਰਸਾਦ ਜਿਨ ਲਾਈ ਪ੍ਰੀਤ ਹੋਈ ਫਿਰ ਖਾਇਆ ਜਿਨ ਸੁਖ ਬੈਠਾ ਨੀ ਤਿਸ ਭਾਉ ਬਹੁਤ ਦਿਖਾਇਆ ਭਾਈ ਮੀਤ ਕੁਟੰਬ ਦੇਖ ਵਿਵਾਦੇ ਹਮਾਈ ਵਸਗਤ ਗੁਰਪ੍ਰਸਾਦੇ ਐਸਾ ਦੇਖ ਮੋਹਤ ਹੋਏ ਸਾਧ ਸਿੱਧ ਸੁਰਦੇ ਮਨੁੱਖਾ ਤਿਸ ਬਿਨ ਸਾਧੂ ਸਭ ਧਰੋ ਹੰਤੋ ਹੇ ਰਾਉ ਇਕ ਫਿਰੈ ਉਦਾਸੀ ਤਿਨ ਕਿਆਂਬ ਆਪੈ ਇਕ ਫਿਰੈ ਸੰਚੈ ਗ੍ਰਹੀ ਤਿਨ ਹੋਏ ਨਾ ਆਪੈ ਇਕ ਸਤੀ ਕਹਾਵੈ ਤਿਨ ਬਹੁਤ ਕਿਰਪਾਵੈ ਹਮ ਹਰ ਰਾਖੈ ਲਗ ਸਤਿਗੁਰ ਪਾਵੈ ਤਪ ਕਰਤੇ ਤਪਸੀ ਬੁਲਾਏ ਪੰਡਿਤ ਮੋਹੇ ਲੋਭ ਲੋਭ ਸਵਾਏ ਰੈਗੁਣ ਮੋਹੇ ਮੋਹੇ ਆਕਾਸ ਹਮ ਸਤਿਗੁਰ ਰਾਖੇ ਦੇ ਕਰ ਹਾਥ ਗਿਆਨੀ ਕੀ ਹੋਏ ਵਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਹੇ ਸੋ ਕਾਰ ਕਮਾਵਾ ਜਨ ਨਾਨਕ ਗੁਰਮੁਖ ਨੇੜ ਨਾ ਆਵਾ ਸਮੱਲਾ ਪੰਜਵਾਂ ਸਤੂ ਤੇ ਪ੍ਰਕਿਨੀ ਵਾਕ ਦੇ ਜਿਠਾਣੀ ਮੂਈ ਰੂਪ ਸੰਤਾਪ ਕਰਕੇ ਜਠੇਰੇ ਕੀ ਕਾਣ ਫਿਰ ਰੱਖਿਆ ਕੀਨੀ ਸੁਖ ਸਜਾਣ ਸੁਣੋ ਲੋਭਾ ਮੈਂ ਪ੍ਰੇਮ ਰਸ ਪਾਇਆ ਦੂਜਨ ਮਾਰੇ ਬੈਰੀ ਸੰਘਾਰੇ ਸਤਿਗੁਰ ਮੁਖੋ ਹਰ ਨਾਮ ਚੜਾਇਆ ਰਾਹੋ ਪ੍ਰਥਮੇ ਤਿਆਗੀ ਹਉ ਮੈਂ ਪ੍ਰੀਤ ਦੁਖਿਆ ਤਿਆਗੀ ਲੋਭਾ ਰੀ ਤ੍ਰੈ ਗੁਣ ਤਿਆਗ ਦਰਜਨ ਮੀਤ ਸਮਾਨ ਤੁਰਿਆ ਗੁਣ ਮਿਲ ਸਾਧ ਪਛਾਣੇ ਸਹਿਜ ਰੂਪਾ ਮੈਂ ਆਸਣ ਬਾਧਿਆ ਜੋ ਸਾਹਦ ਵਾਜਿਆ ਸਦਾ ਆਨੰਦ ਗੁਰ ਸ਼ਬਦ ਵਿਚਾਰ ਫਿਰ ਸਿਉਂ ਰਾਤੀ ਧਨ ਸੁਹਾਗਣ ਨਾਰ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੇ ਸੋ ਉਤਰੇ ਪਾਰ ਜਨਮ ਨਾ ਮਰੇ ਨਾ ਆਵੇ ਨਾ ਜਾਏ ਹਰ ਸੇਤੀ ਓਰੈ ਸਮਾਏ ਅਸਾ ਮੱਲਾ ਪੰਜਵਾਂ ਨਿਜ ਭਗਤੀ ਸੀਰਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿਤ ਗ੍ਰਹਿ ਵਸੈ ਸੋ ਗ੍ਰਹਿ ਪਾਈ ਕਿਨੇ ਵਿਰਲੇ ਜਨਤਾ ਸੋ ਕਰਣੀ ਕਾਮਣ ਗੁਰਮਿਲ ਹਮ ਪਾਈ ਜਗ ਕਾਜ ਸਾਏ ਸੋਹਾਈ ਰਹਾਉ ਜਿਚਰ ਵਸੀ ਪਿਤਾ ਕੈ ਸਾਥ ਜਿਚਰ ਕੰਤ ਬਹਿ ਫਿਰੈ ਉਦਾਸ ਕਰ ਸੇਵਾ ਸਭ ਸਤਪੁਰਖ ਮਨਾਇਆ ਗੁਰਹਾਣੀ ਘਰ ਮੈਂ ਤਾਂ ਸਰਬ ਸੁਖ ਪਾਇਆ ਬਤੀ ਸਲੋਕਣੀ ਸਤ ਸੰਚਿਤ ਭੂਤ ਆਗਿਆਕਾਰੀ ਸੁਗੜ ਸਰੂਪ ਇਸ ਪੂਰੇ ਮਨ ਕੰਤ ਸੁਆਮੀ ਸਰਬ ਸੂਤੋਤੀ ਦੇਵ ਜੀ ਪਰੇਸ਼ਾਨੀ ਸਭ ਪਰਿਵਾਰ ਹੈ ਮਾਹੇ ਤ੍ਰੇਸ਼ਟ ਮਤੀ ਦੇਵੀ ਦੇਵ ਰਜੇਸ਼ਟ ਸੁਹਾਂਤਨ ਸੋ ਗ੍ਰਹਿ ਜਿਤ ਪ੍ਰਤੀਆ ਜਨ ਨਾਨਕ ਸੁਖ ਹੈ ਸੁਖ ਵਿਹਾਇ ਅਸਾ ਮਹਲਾ ਪੰਜਵਾਂ ਮਤਾ ਕਰੋ ਸੋ ਪਕੜਨਾ ਦੇਹੀ ਸੀਲ ਸੰਜਮ ਕੈ ਨਿਕਟ ਖਲੋਈ ਇਸ ਕਰੈ ਬਾਰੂਪ ਦਿਖਾਵੈ ਗ੍ਰਹਿ ਵਸਨ ਨ ਦੇਹੀ ਵੱਖ ਵੱਖ ਪਰਮਾਵੈ ਘਰ ਕੀ ਨਾਇਕ ਘਰ ਵਾਸਨ ਦੇਵੈ ਜਤਨ ਕਰੋ ਝਾਈ ਪਤਿਆ ਰਹੋ ਧਰਤੀ ਭੇਜੀ ਆਈ ਅਮਰ ਨੌ ਖੰਡ ਜੀਤੇ ਥਾਪ ਧਨ ਧਨੰਤਰ ਤੁਟ ਤਟ ਤੀਰਥ ਨ ਛੋੜ ਜੋਗ ਸੰਨਿਆਸ ਪ੍ਰਸਾਦ ਕੇ ਸਿਮਰਤ ਸੰਨਿਆਸ ਜੈ ਦੇਖ ਬੈਸੋ ਤੈ ਬੈਸ ਨਾਲੀ ਬੈਸੇ ਸਗਲ ਭਵਨ ਮਹਿ ਸਬਲ ਪਰਵੇਸੇ ਉੱਚੀ ਸਨ ਪਿਆ ਰਹਿਣ ਨਾ ਜਾਉ ਪਾਈ ਕੌ ਮੀਤਾ ਹੋ ਕੈ ਪੈ ਜਾਈ ਸੁਣ ਉਪਦੇਸ਼ ਸਤਿਗੁਰ ਪੈ ਆਇਆ ਗੁਰ ਹਰ ਹਰ ਨਾਮ ਮੋਹੇ ਮੰਤਰ ਦ੍ਰਿੜਾਇਆ ਨਿਜ ਕਰ ਵਸਿਆ ਗੁਣ ਗਾਏ ਅਨੰਤਾ ਪ੍ਰਭ ਮਿਲਿਓ ਨਾਨਕ ਭਏ ਅਚਿੰਤਾ ਘਰ ਮੇਰਾ ਏ ਨਾਇਕ ਹਮਾਰੀ ਅਮਰ ਹਮ ਗੁਰ ਕੀ ਦਰਬਾਰੀ ਰਹਾਉ ਬੱਚਾ ਸਾ ਮੱਲਾ ਪੰਨਾ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ ਦੁਤੀਏ ਮਤਾ ਦੋਏ ਮਨ ਬਚਾਵੋ ਤ੍ਰਿਤੀਏ ਮਤਾ ਕਿਛ ਕਰੋ ਪਾਇਆ ਮੈਂ ਸਭ ਕਿਛ ਛੋੜ ਪ੍ਰਭੂ ਹੀ ਧਿਆਇਆ ਮਹਾਨੰਦ ਚਿੰਤ ਸਹਿਜਾਇਆ ਦੁਸ਼ਮਣ ਦੂਤ ਹੋਏ ਸੁਖ ਪਾਇਆ ਰਾਉ ਸਤਗੁਰਮੁਖ ਦੀਆ ਉਪਦੇਸ਼ ਜਿਉ ਪ੍ਰਣ ਸਵਰ ਕਾ ਦੇਸ਼ ਜੋ ਕਿਛ ਕਰੀ ਸੋ ਤੇਰਾ ਤਾਣ ਤੂੰ ਮੇਰਾ ਉਠ ਤੂੰ ਹੈ ਦੀਵਾਨ ਤੁਦਨੋ ਛੋੜ ਜਾਈਏ ਪ੍ਰਭ ਕੈ ਧਾਰ ਨਵੀਆ ਤੇਰੀ ਸੰਸਦ ਤੇਰੇ ਸੇਵਕ ਕਹੋ ਕਿਸ ਕੀ ਕਾਣ ਸਾਹਿਬ ਰਹਿ ਜਾਣ ਤੇਰੀ ਵਡਿਆਈ ਕਈ ਨ ਜਾਏ ਜੈ ਜੈ ਰਾਤਲੇ ਗੱਲ ਆਏ ਨਾਮਦਾਰ ਤੇਰੀ ਸੰਭਾਲ ਪ੍ਰਭ ਰਾਖੀ ਪੈਜ ਵਜੀ ਵਧਾਈ ਅਸਾ ਮੱਲਾ ਪੰਜਵਾਂ ਪ੍ਰਤੀਕ ਪੌਦੇ ਕੋ ਧਾਇਆ ਵਸਨ ਸੰਗਵਾਇਆ ਗੁਣਰਾਸ ਬਨ ਪੱਲੇ ਸਭ ਪਾਰੀ ਦੁਆਰੇ ਆਏ ਵੱਖਰ ਕਾਢੋ ਸੌਦਾ ਕਰਾਏ ਰਹਾਓ ਸਾਹਿਬ ਪਠਾਇਆ ਸਾਹਿਬ ਮੋਲਾ ਰਾਸ ਗ੍ਰਸਤ ਸੁਭਾਈ ਮਾਇਆ ਆਇਆ ਮੀਤ ਸੌਦਾ ਮਿਲਿਆ ਨੇਚਰ ਗੀਤ ਮੌਲ ਪਾਣੀ ਸਹਿਜ ਬਿਹਾਜੀ ਸਹਿਜ ਲੈ ਜਾਨੀ ਸੱਤ ਕਹਿ ਕੱਟੀਏ ਦੁੱਖ ਨੂੰ ਪਾਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹਾ ਪੂਰੇ ਇਹ ਸੌਦਾ ਗੁਰਮੁਖ ਕਿੰਨੇ ਵੇਲੇ ਪਾਇਆ ਸਹਿਨੀ ਖੇਪ ਨਾਨਕ ਲੈ ਆਇਆ ਸਾ ਮੱਲਾ ਪੰਜਵਾਂ ਗੁਣ ਅਵਗੁਣ ਮੇਰੋ ਕਛਾ ਵਿਚਾਰੋ ਨ ਦੇਖਿਓ ਰੂਪ ਰੰਗ ਸਿੰਗਾਰੋ ਜੱਜ ਆਚਾਰ ਕਛ ਵਿਦ ਨਹੀਂ ਜਾਣੀ ਬਾਹ ਭਗਤ ਜਿਆਨੀ ਸੁਨਵੋ ਸਖੀ ਕੰਤ ਸਿੰਗਾਰੋ ਜੱਜ ਆਚਾਰ ਕਛ ਵਿਦ ਨਹੀਂ ਜਾਣੀ ਬਾਹ ਜਿਆਨੀ ਸੁਨਵੋ ਸਖੀ ਕੰਤ ਮਾਰੋ ਮਨ ਕਰ ਮਸਤਾਰ ਰੱਖਿਓ ਕਰ ਆਪਣਾ ਕਿਆ ਜਾਣੇ ਇਹ ਲੋਕ ਜਾਨਾ ਮਾਰੋ ਕੀ ਲੋਕ ਰਹਾਓ ਸੋ ਆਗਮ ਮਾਰੋ ਹਬ ਹੁਣ ਸੋਯੋ ਕੰਤ ਮਿਲੇ ਮੋਰੋ ਸਭ ਦੁੱਖ ਜੋਯੋ ਅੰਗਣ ਮੇਰੇ ਸੋਭਾ ਚੰਦ ਨਿਸਬਸਰ ਗ੍ਰਹਿ ਸੰਗ ਆਨੰਦ ਵਸਤਰ ਮਾਰੇ ਰੰਗ ਚਲੂਲ ਸਗਲ ਭਵਨ ਸੋਭਾ ਕੰਤ ਫੂਲ ਪ੍ਰਹਿ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਦੁਸ਼ਟ ਸੁਖੀ ਸੁਖੀ ਕਾਣ ਸਾਧ ਖੁਸ਼ੀਆ ਸਦਾ ਰੰਗ ਮਾਣੇ ਨੌ ਨਿਧ ਨਾਮ ਗ੍ਰਹਿ ਮੈਂ ਤ੍ਰਿਭਾਨ ਕੌ ਨਾਮ ਪ੍ਰਯੋ ਜੋ ਪ੍ਰਿਯ ਹੋ ਸਿੰਗਾਰੀ ਧਨ ਹਰੀ ਸੁਹਾਗਣ ਸੰਗ ਧਾਰੀ ਅਸਾ ਮੱਲਾ ਪੰਜਵਾਂ ਦਾਨ ਦੇ ਕਰ ਪੂਜਾ ਕਰਨਾ ਲੈਤ ਦੇਤ ਉਨਮੁਕਰ ਪਰਨਾ ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ ਤਿਤ ਦਰ ਤੂੰ ਹੀ ਹੈ ਪਛਤਾਣਾ ਐਸੇ ਬ੍ਰਾਹਮਣ ਦੂਪੇ ਭਾਈ ਨਿਰਾ ਪ੍ਰਾਧ ਚਿਤ ਵੈ ਬਰਿਆਈ ਰਾਓ ਅੰਤਰ ਲੋਕ ਫਿਰੇ ਹਲਕਾਏ ਨਿੰਦਾ ਕਰੇ ਸਿਰ ਭਾਰ ਉਠਾਏ ਮਾਇਆ ਮਿੱਠਾ ਚੇਤੈ ਨਾਹੀ ਭਰਮੇ ਭੁੱਲਾ ਬਹੁਤੀ ਰਾਹੀ ਬਾਹਰ ਭੇਟ ਕਰੈ ਹਨੇਰੇ ਅੰਤਰ ਵਿਖਿਆ ਉਤਰੀ ਘੇਰੇ ਅਵਰ ਉਪਦੇਸ਼ ਆਪਣਾ ਦੂਜੈ ਐਸਾ ਬ੍ਰਾਹਮਣ ਕਹੀ ਨ ਸੂਜੈ ਮੂਰਖ ਬ੍ਰਾਹਮਣ ਪ੍ਰਭੂ ਸਮਾਲ ਦੇਖਤ ਸੰਤ ਮਾਲ ਕੌ ਨਾਮ ਭਾਗ ਮਾਨ ਚੋੜ ਗੁਰਚਰਣੀ ਨਾਗ ਆਸਾ ਮੱਲਾ ਪੰਜਵਾਂ ਦੂਖ ਰੋਗ ਭਏ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਭੈ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤ ਹੀ ਨਾ ਜਾਏ ਤਰਤ ਵਿਜੀ ਵਸਾਦੀ ਮਾਏ ਵਿਅਰਥ ਗਇਓ ਆਪ ਤਾਪ ਸਭ ਸਹਿਸਾ ਗੁਰ ਸੀਤਲ ਮਿਲਿਓ ਸਹਿਜ ਸੁਭਾਏ ਰਹਾਉ ਸਾਵਧ ਰਹੇ ਇੱਕ ਇੱਕ ਬੂਝਿਆ ਆਏ ਵਸੈ ਜਪ ਨਿਚਲ ਥਾਏ ਜਗਤ ਦਰਨ ਸੰਤ ਮਾਰੇ ਦਰਸ਼ਨ ਤੀਰਥ ਰਹੇ ਗਾਏ ਜਨਮ ਦੁਖ ਪਰੇ ਮੇਰੇ ਪਾਛੇ ਅਪ ਕਰੇ ਨਿਚਲ ਸਾਧੂ ਪਾਏ ਸਹਿਜ ਧੁਨ ਗਾਵੇ ਮਹਿਲ ਮੰਗਲ ਗਨਵਾ ਆਪਣਾ ਕੋ ਕਾਲ ਨ ਖਾਏ ਕਰਨ ਕਾਰਨ ਸਮਰੱਥ ਮਾਰੇ ਸੁਖਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ ਜਪ ਜੀਵੈ ਨਾਨਕ ਓਤ ਪੋਤ ਮੇਰੇ ਸੰਗ ਸਹਾਏ ਮਾਸਾ ਮੱਲਾ ਪੰਜਵਾਂ ਰੜਾਵੈ ਬਿਲਾਵੈ ਨਿੰਦ ਪਾਰ ਬ੍ਰਹਮ ਪਰਮੇਸ਼ਰ ਦਿਸੇ ਆਪਣਾ ਕੀਤਾ ਪਾਵੈ ਨਿੰਦ ਕਰਾਵ ਜੇ ਕੋ ਉਸ ਕਾ ਸੰਗੀ ਹੋਵੇ ਨਾਲੇ ਲੈ ਸਦਾਵੈ ਸੰਬਾਜ ਗੁਰਬਾਨ ਨਿਭਾਏ ਨਿੰਦ ਕਰਨੀ ਮਹਿ ਜਲਾਵੈ ਪਰਮੇਸ਼ਰ ਕੇ ਦੁਆਰੇ ਜੇ ਹੋਏ ਕੀਤੇ ਸੋ ਨਾਨਕ ਆਸ ਸੁਣਾਏ ਤਾਂ ਜਿਨ੍ਹਾਂ ਕੋ ਸਦਾ ਨੰਦ ਹੈ ਕੀਰਤਨ ਗਾਏ ਵਿਕਸਾਵੈ ਰਹਾਉ ਅਸਾ ਮੱਲਾ ਪੰਜਵਾਂ ਜਾ ਕੌਮੀ ਜੋ ਮੈਂ ਕੀਓ ਸਭ ਸਿਗਾਰਾ ਤੋ ਵੀ ਮੇਰਾ ਮਨ ਨਾ ਪਤਿਆਰਾ ਨਿਕ ਸੁਗੰਧਤ ਤਨ ਮੈਂ ਲਾਵੋ ਉਹ ਸੁਖ ਤਿਲ ਸਮਾਨ ਨਹੀਂ ਪਾਵੋ ਮਨ ਮੈਂ ਚਿਤੋ ਐਸੀ ਅਸਾਈ ਰਹਿ ਦੇਖਤ ਜੀਵੋ ਮੇਰੀ ਮਾਈ ਮਾਹੀ ਕਹਾ ਕਹਰੋ ਏ ਮਨ ਨਾ ਧੀਰ ਪ੍ਰੈ ਪ੍ਰੀਤਮ ਬੈਰਾ ਗਹਿਰਾ ਰਹਾ ਬਸਤਰ ਬੁਖਨ ਸੁਖ ਬਹੁਤ ਬਸੀਖੈ ਹੋਏ ਵੀ ਨਾ ਜਾਣ ਕਿਤੇ ਨਾ ਲੇਖੈ ਸੋ ਬਾਰ ਮਨ ਮਾਤਾ ਵਿਆਕਾਰੀ ਸਰਮ ਜਤ ਗ੍ਰਹਿ ਸਾਹਿ ਸੁੰਦਰ ਲਾਲ ਪ੍ਰਭਾਵਤ ਸਦਾ ਨਿਹਾਲ ਪਿੰਜਨ ਭੋਜਨ ਅਨੁ ਪ੍ਰਕਾਰ ਰੰਗ ਤਮਾਸੀ ਬਹੁਤ ਵਿਸਤਾਰ ਰਾਜ ਮਿਲਕ ਹਰ ਬਹੁਤ ਫਰਮਾਇਸ਼ ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ ਬਿਨ ਮਿਲਵੇ ਇਹੋ ਦਿਨ ਨਾ ਬਿਹਾਵੈ ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ ਕੋਜਿਤ ਖੋਤ ਸੁਣੀ ਇਹੋ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਈ ਜਿਸ ਮਸਤਕ ਭਾਗ ਤੇ ਸਤਿਗੁਰ ਪਾਇਆ ਪੂਰੀ ਆਸਾ ਮਨ ਤ੍ਰਿਪਤਾਇਆ ਪ੍ਰਭੂ ਮਿਲਿਆ ਤਾਂ ਚੁੱਕੀ ਡੰਜਾ ਨਾਨਕ ਲਧਾ ਮਨ ਤਨ ਮੰਝਾ ਸਮਲਾ ਪੰਜਵਾਂ ਪੰਚ ਬਦੇ ਪ੍ਰਥਮੇ ਤੇਰੀ ਨੀਤੀ ਜਾਤ ਦੁਤੀਆ ਤੇਰੀ ਸੁਣੀ ਮਨੀਏ ਪਾਤ ਤੀਆ ਤੇਰਾ ਸੁੰਦਰ ਥਾਨ ਬਿਰੂਪ ਮਨ ਮਾਏ ਅਭਿਮਾਨ ਸੋਹਣੀ ਸਰੂਪ ਸਜਾਨ ਬਚਕਣ ਅਤ ਕਰਵੈ ਮਨ ਸਾਚੀ ਤੂੰ ਰਹਾਓ ਅਤ ਸੁਚੀ ਤੇਰੀ ਪਾਤਸ਼ਾਲ ਕਰ ਇਸ਼ਨਾਨ ਪੂਜਾ ਤਿਲਕ ਲਾਲ ਗੱਲੀ ਕਰਵੈ ਮੁਖ ਗੋਵੈ ਗਿਆਨ ਸਭ ਬਿਦ ਕੋਈ ਰੋਸਵਾਨ ਕਾਪੜ ਪਹਿਰੇ ਭੋਗੈ ਭੋਗ ਆਚਾਰਾ ਕਰੈ ਭੋਗ ਸੋਭਾ ਮੈਂ ਲੋਭ ਚੋਆ ਚੰਦਨ ਸੁਗੰਧ ਵਿਸਥਾਰ ਸੰਗੀ ਜੋਟਾ ਕਰੋਧ ਚੰਡਾਲ ਅਵਰਜੋਨ ਤੇਰੀ ਪਰਿਹਾਰੀ ਧਰਤੀ ਮੈਂ ਤੇਰੀ ਸਰਦਾਰੀ ਸੋਨਾ ਰੂਪਾ ਤੁਝ ਪੈਦਾਮ ਸੀ ਸਰਦਾਰੀ ਤੇਰਾ ਕਾਮ ਜਾ ਕੋ ਸ੍ਰੇਸ਼ਟ ਪਿਆ ਹਰ ਰਾਏ ਸਾਬੰਦੀ ਜਾ ਤੇ ਲਈ ਚੜਾਏ ਸਾਸਨ ਹਰਸ ਪਾਇਆ ਕੌਣਾ ਸਫਲ ਹੋ ਪਾਇਆ ਸਭ ਰੂਪ ਸਭ ਸੁਖ ਬਣੇ ਸੁਹਾਗਣ ਸੁੰਦਰ ਵਿਚੱਖਣ ਤੋਂ ਰਾਵ ਦੂਜਾ ਸਭ ਮੱਲਾ ਪੰਜਵਾਂ ਇੱਕ ਤੁਕੇ ਦੂਜਾ ਜੀਵਤ ਦੀ ਸਹਿ ਤੇ ਸਰ ਪਰਮਰਣਾ ਮੂਆ ਹੋਵੇ ਜਿਸ ਨੇ ਚਿਲ ਰਹਿਣਾ ਜੀਵਤ ਮੂਏ ਮੂਏ ਸੇ ਜੀਵੇ ਹਰ ਹਰ ਨਾਮਾ ਪੁੱਛ ਪਾਇਆ ਜੋ ਸਭ ਜੀ ਦਾ ਸਮਰਥ ਹੋਵੇ ਰਹਾਉ ਕਾਠੀ ਮਟਕੀ ਰਣਸ ਬਿਨਾ ਸਾਹਿਬ ਪਿਆਲਾ ਧਰਨ ਪੜੇ ਤਿਸਨ ਲੱਗੈ ਨਾ ਕਾਲਾ ਪਰਮਤ ਕਰੈ ਨਾ ਕਸੂ ਨਾ ਪਾਇਆ ਸੇ ਅਸਥਰ ਜਿਨ ਗੁਰ ਸਬਦ ਕਮਾਇਆ ਜੀਓ ਬਿਨ ਸਭ ਕਾ ਹਰ ਕਸਾ ਮੱਲਾ ਪੰਜਵਾਂ ਪੁੱਤਰੀ ਤੇਰੀ ਬਿਦ ਕਰ ਥਾਟੀ ਜਿਨ ਸਤ ਕਰ ਹੋਈ ਮਲ ਮੂਲ ਸੰਭਾਲੋ ਅਚੇਤ ਗਵਾਰਾ ਇਤਨੇ ਕਿਉਂ ਅਵਰ ਬੇਸਟਾ ਅਸ਼ਟ ਰਕਤ ਪਰੇਟੇ ਜਾਮ ਇਸ ਉਪਰਲੇ ਰੱਖੋ ਗੁਮਾਨ ਇੱਕ ਵਸਤ ਬੀਜੇ ਤਾਂ ਹੋਵੇ ਭਾਸ ਬਿਨ ਬੀਜੇ ਤੂੰ ਸਦਾ ਨਾ ਕੋਨਾਂ ਨੂੰ ਗੁਰ ਕੋ ਪ੍ਰਵਾਨ ਜਿਸਤੇ ਪਾਈ ਯਾਰ ਪਖ ਸਜਾਨ ਆਸਾ ਮੱਲਾ ਪੰਜਵੇਂ ਇੱਕ ਟੁਕੜੇ ਚੌਪਦੇ ਇੱਕ ਘੜੀ ਦਿਨ ਸ ਮੋਕੋ ਬਹੁਤ ਬਿਹਾਰੇ मन न रहे कैसे मिलो प्यारे, एक पल दिन सम्मुख बहो कबहु न बेहावे। मने आसन की कोई ऐसा संत मुखो फिर है मिलावे राहो। चार पैर चौधरी के समाने रहन पही तब अंतर माने, पांच दूत मिल फिराओ बिछोड़ी पर ब्रह्म हो वह हाथ पिछोड़ी। जन नानक कौ हर दर्श दिखाया, तमकीन परम सुख पाया। समला पंचमा गुर सेवा मैं परम विधान, हर सेवा मुख अमृत नाम। हर मेरा साथी संग सहाई, सुख सुख सिमरी कम अजूत जम्ब प्रामो को कांत डराई रहो। हर मेरी ओट मैं हर का तान, हर मेरा सखा मन माहे दीवान। हर मेरी पूंजी मेरा हर वेसा हो, गुरमुख धन कटी मेरा साह। हर मेरा साहो कृपा ते मत आवै,
1: जय
0: सब मल्ला पंजम प्रभ होए कृपाल ताई मन लाई। सतगुर से भाई मन क्यों बैराग करेगा, सतगुर मेरा मीरा मनसा का दाता। सब सुख निदान सर सभी पर पूरा रहाओ। चरण कमल हृदया अंतर तारे, प्रठी ज्योत मिले राम प्यारे। पंच सखी मिल मंगल गाया, निर्वाणी नाद बजाया। सुना सुठा मिलया, सुख रहन विहानी सहज सुभाया। समा पंजम कर कृपा हर प्रगटी आया, न सतगुर धन पूरा पाया। ऐसा हर धन संची है भाई, पाए न जल है जल नहीं डूबै। संग छोड़ कार कतहु न जाई रहो। टोट न आवे खुट न जा, निखुट न जाए खाए खच मन रहा गाए। सो सच साओ जिस घर हर धन संचाण, इस धन ते सब जग वरसाना। तिन हर धन पाया जिस पूर्व लिखे का लहना। जन नानकंत बार नाम गहना, समला पंजमा जैसे किसानी गोवै किसानी। जैसे किसान बोवै किसानी, काची बाकी बाढ़ परानी। जो जन्मे सो जानो मुआ, गोविंद भगत असर है तिया रहाओ। दिन ते सर पर पोसी रात, रहन गई फिर होए पर भात। आया मोहे सोए रहे अभागे, गुरप्रसाद गोविंदला जागै। कौ नानक गुण गाइए नीत, मुख उजल होए निर्मल जीत। कहो नानक गुण गाइए नीत, मुख उजल होए निर्मल जीत। वाहिगुरु खालसा वाहिगुरु फतेह। गुरु
1: का स्ट्रिंग function wise.
2: You did this, this right, you did this, like that, you did this,
1: function wise.
2: Okay, that's what we do.

ਕਮਲ ਸੁਵੇਗਾ ਭਗਤ ਕਮਲ ਕਮਲ।

ਬਿਨ ਹਰ ਨਾਮ ਅਵਰ ਸਭ ਤੋਰਾ ਚਿਤ ਅਕਾਵੈ ਹਰ ਦਰਸ਼ਨ ਮਨ ਮੋਰਾ ਰਹੁ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਨਿਹਾਲ ਕਿਰਨ ਕਮਲ

ਸਾਖੀ ਤੁਮ ਮੋਹਿ ਲਾਗੈ ਨਾ ਹੋਰਾਉ ਸਗਾਵਣ ਸਾਚੇ ਨਾਏ ਅੜਸਠ ਮਜਨ ਸੰਤ ਸੁਰਾਏ ਸਭ ਮੈਂ ਜਾਣੋ ਕਰਤਾ ਏਕ ਸਾਧ ਸੰਤ ਮਿਲ ਬੁੱਧ ਵਿਵੇਕ ਦਾਸ ਸਗਲ ਕਾ ਚੋੜੇ ਅਭਿਮਾਨ ਨਾਨਕ ਕੋ ਕਰ ਦੀਨੋ ਦਾਨ ਅਸਾ ਮਹਲਾ ਪੰਜਵਾ ਬੁੱਧ ਪ੍ਰਗਾਸ ਪਈ ਮਤ ਪੂਰੀ ਤਾਤੇ ਬਿਨਤੀ ਦੁਰਮਤ ਦੂਰੀ ਐਸੀ ਗੁਰਮਤ ਪਾਈਲੇ ਬੂਰਦ ਗੋਰ ਅੰਧਕੂਪ ਮੈਂ ਨਿਕਸੋ ਮੇਰੇ ਭਾਈ ਰੇ ਰਾਓ ਮਹਾ ਅਗਾਹ ਅਗਨ ਕਾ ਸਾਗਰ ਗੁਰਬੋਹਿਤ ਤਾਰੇ ਰਤਨਾਕਰ ਦੂਸਰ ਆਂਧ ਬੇਖੋ ਇਹ ਮਾਇਆ ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਚ ਉਕਤਨਾ ਮੋਰੀ ਗੁਰੂ ਨਾਨਕ ਕਰਨਾਕਤ ਸੋਰੀ ਆਸਾ ਮਾਲਾ ਪੰਜਵਾਂ ਤਿਪ ਦੇ ਦੋ ਹਰਤ ਕਿਵਲ ਸਭ ਹੀ ਰਾਤਾ ਹਰ ਰਸਾ ਕਿਨ ਮੈਂ ਲੈ ਜਾਤਾ ਹਰ ਰਸ ਕੀ ਮਾਤੇ ਮਨ ਸਦਾ ਆਨੰਦ ਹਰ ਰਸਾ ਮੈਂ ਡਾਪੇ ਚਿੰਦ ਹਰ ਰਸ ਪੀਵੇ ਅਲਮਸ ਮਸਵਾਰਾ ਹਰ ਰਸਾ ਸਭ ਕੁਛ ਰੇ ਰਹਾਓ ਹਰ ਰਸ ਕੀ ਕੀਮਤ ਕਹੀ ਨ ਜਾਏ ਹਰ ਰਸ ਸਾਧੂ ਹੱਥ ਸਮਾਏ ਲਾਖ ਕਰੋੜੀ ਮਿਲੇ ਨਾ ਕੇ ਜਿਸੇ ਪ੍ਰਾਪਤ ਤੇਸੀ ਦੇ ਨਾਨਕ ਚਾਕ ਭੈ ਸਮਾਦ ਨਾਨਕ ਗੁਰ ਸੇ ਆਇਆ ਸਾਧ ਕਤ ਛੋੜ ਨਾ ਜਾਏ ਨਾਨਕ ਗੀਤਾ ਹਰ ਰਸ ਮਾਏ ਅਸਾ ਮਹਲਾ ਪੰਜਵਾ ਕਾਮ ਕ੍ਰੋਧ ਰੋਹ ਮੋਹ ਨ ਮਿਟਾਵੇ ਚੁਟਕੇ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵ ਕਮਾਵੇ ਤਾਪੀ ਸਮ ਹੋਵੇ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੂਖ ਦੁੱਖ ਮਿਟੇ ਤਿਰ ਸਹਿਸਾ ਸੁਖ ਪਾਵੇ ਤੂੰ ਸੁਖਮਨ ਨਾਰੀ ਰਹਾਓ ਚਰਨ ਪਖਾਰ ਕਰੋ ਗੁਰੂ ਸੇਵਾ ਆਤਮ ਸੁਧ ਬਿਖ ਪਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾ ਪਾਵੇ ਤੋ ਬਾਹਰ ਦੁਆਰੀ ਇਹੀ ਵਿਚਾਰ ਇਹੀ ਵਿਵਹਾਰਾ ਆਗਿਆ ਮਨ ਭਗਤ ਹੋਏ ਸਮਾਰੀ ਜੋ ਇਹ ਮੰਤਰ ਕਮਾਵੇ ਨਾਨਕ ਤੂੰ ਪੌਜਲ ਪਾਰ ਉਤਾਰੀ ਆਸਾ ਮਹਲਾ ਪੰਜਵਾਂ ਦੋਖ ਦੇ ਤਈ ਪ੍ਰਾਪਤ ਮਾਨੁਕ ਦੇ ਹੋਈਆ ਜੋ ਬਿੰਜ ਮਿਲਣ ਕੀ ਫੇਰ ਤੇਰੀ ਬਰੀਆ ਹੋਰ ਕਾਜ ਤੇਰਾ ਕਿਤੇ ਨਾ ਕਾਮ ਸਾਧ ਸੰਗ ਭਜ ਕੇਵਲ ਨਾਮ ਸਾਧ ਸੰਗ ਕਰਨ ਜਾਪ ਲਾ ਪਾਓ ਮਿਲ ਸਾਧ ਸੰਗ ਭਜ ਕੇਵਲ ਨਾਮ ਕਰਨ ਜਾਪ ਲਾਗ ਭਗਤ ਕਰਨ ਕਹਿ ਤਨ ਬਿਰਸਾ ਜਾਤ ਰੰਗ ਮਾਇਆ ਕਹਿ ਰਾਉ ਜਪ ਤਲ ਸੰਗਮ ਕਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਕੰਮ ਨੀਤ ਕਰਮਾ ਕਰਨਪੁਰੇ ਕੀ ਰਾਖੋ ਸ਼ਰਮਾ ਆਸਾ ਮਹਲਾ ਪੰਜਵਾ ਤੁਧ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਅਡਰਾਹੀ ਤੁਮਰੀ ਓਟ ਤੁਮਾਰੀ ਆਸਾ ਬੈਠਤ ਪੂਜਤ ਸੋਭਤ ਜਾਗਤ ਬਿਸਰ ਨਾਹੀ ਤੂੰ ਸਾਤਿਕ ਰਾਸਾ ਰਹੋ ਰਾਖ ਰਾਗ ਕਰਨ ਪ੍ਰਭ ਆਪਣੀ ਅਗਨ ਸਾਗਰ ਬਿਕਰਾਲਾ ਨਾਨਕ ਕੇ ਸੁਖਦਾ ਤੇ ਸਤਿਗੁਰੋ ਹਮ ਸੁਮਰੇ ਬਾਲ ਗੋਪਾਲਾ ਆਸਾ ਮਹਲਾ ਪੰਜਵਾ ਅਰਜਨ ਲੀਨੇ ਪ੍ਰਭੂ ਛਡਾਏ ਪ੍ਰੀਤਮ ਸੋ ਮੇਰੂ ਮਨ ਮਾਣਿਆ ਤਾਪ ਹੁਆ ਬਿਖਾਏ।

पाला चौ कचुना व्यापै राम नाम गुण गाए डाकी को चित कचुना लागे चरण कमल शरणाए संत प्रसाद पे कृपाला हुए आप सहाय गुणदान नित गावे नानक सहसा दुख दुख मिटाए आशा महला पांजवा ओख दिखायो हर को नाओ चुप पाए दुख पिंसिया खाओ ताप गया भजन गुर पूरे अंध पया सब मिटे बिजूरे जी जंत सगल सुख पाया पार बम नानक मन त्याया आशा महला पांजवा बाचत नाही सो बेला आई बिन हुक्मे क्यों बुझे बजाई ठंडी साती मिट्टी खाई ओह न बाला बूढ़ा पाई रहाओ नानक दास साधु शरणाई गुर प्रसाद पौ पार पराई आशा महला पांजवा सदा सदा आत्म प्रगास साधु संग हर चरण निवास राम नाम जपन मेरे शीतल साध सदा सुख पावे किल्बक जाए सबे मन तेरे राव को नानक जाके पूर्ण कर्म सतगुरु पेटे पूर्ण पूर्ण पार जय दूजे करके चौतीस आशा मल्ला पांजवा जाका हर स्वामी जाका हर स्वामी प्रभु बेली फिर गई फिर नहीं दुहेली राव कर कृपा चरण संग मेली सुख सहज अनद सुहेली ता सांगुण गाय अचोली हर सिमृत नानक पई अचुख मोली आशा महला पांडवा काम क्रोध माया मत मत्सर एक खेल सब जुए हारे सत्संतोख दया धर्म सच ये अपने के पीछे वारे जन्म मरण चूके सब पारे मिलत संग पयो मन निर्मल गुरु पूरे लखन में सारे राव सब किरण हुए रहे मनुआ सगले दीते मीत प्यारे सब बते रवे मेरा ठाकुर दान देत सब जी समारे एको एक आप एक है एक है सगला पासारी जब जब हो सगल साध जाना एक नाम त्याए बहुत उदारे गैर गंभीर त्याग गुसाई अंत नहीं किस पार आवारे तुमरी कृपा से गुण गावे नानक त्याए तय प्रभु निस्तारे आशा महला पांजवा तू भी अवक अगोचर ये सब तेरा आकार हो क्या हम जंत करे चतुराई क्या सब की तुझे मजार हो मेरे सतगुरु अपने बालक राखो मेरे सतगुरु अपने बालक राखो लीला तार हो देव समात सदा गुण गावा मेरे ठाकुर अगम पारो राव जैसे जन्म जठर में प्राणी वो रहता नाम आधार हो आनंद करे साथ साथ सुमारे ना पोहे अगनार पर तन पर तारा पर निंदा इनको पीत निवार चरण कमल से विरद अंतर सुर पूरे कह आधार गृह मंत्र महला जोगी से ना कोई संगार जब लग जीवे कली काल में जन नानक नाम सुमार आशा करती जा महला पांजवा एक ओंकार सतगुर प्रसाद राज मिलक जोगन गृह शोभा रूप मत जोवानी बहुत गर्व हस्ती हर घोड़े लाल लाख बहानी आगे दरगह काम न आवे छोड़ चले अपमानी काहे एक बिना चित लाइए ऊट से बैठ सोगत जागत सदा सदा हर ध्याई रहो महाविचित्र सुंदर आकारे रण में जिते पवाड़े ओ मारो ओ बंदो छोड़ो मुख दे पवाड़े आया हुकुम पार ब्रह्म का छोड़ चलिया एक दिहाड़े कर्म तर्म युक्त बहु करता करने हार न जाने उपदेश करे आप न कमावे
ਤਦ ਸਭ ਨਾ ਪਛਾਣੇ ਨਾਂਗਾ ਆਇਆ ਨਾ ਗੁਰਜਾ ਸੀ ਜੋ ਹਸੀ ਖਾ ਪਛਾਣੇ ਸੰਤ ਸੱਜਣ ਸੁਣੋ ਸਭ ਮੀਤਾ ਟੂਟਾ ਇਹ ਪਸਾਰਾ ਮੇਰੀ ਮੇਰੀ ਕਰ ਕਰ ਡੁੱਬੇ ਖਪ ਖਪ ਮੋਏ ਗਵਾਰਾ ਗੁਰਮਤਿ ਨਾਨਕ ਨਾਮ ਪਿਆਇਆ ਸਾਤ ਨਾਮ ਨਿਸਾਰਾ ਰਾ ਗਿਆ ਸਾ ਕਰ ਪੰਜਵਾ ਮਾਲਾ ਪੰਜਵਾ ਇੱਕ ਉਹ ਸਤਿਗੁਰ ਪ੍ਰਸਾਦ ਮੈਂ ਸੋਈ ਸਹੀ ਚੰਦ ਅੰਧ ਤੂੰ ਜਾਗੇ ਹਰ ਜਨ ਮਹਾ ਮੋਨੀ ਮਗਨ ਪ੍ਰਿਆ ਪ੍ਰਾਣ ਕੋਈ ਤਿਆਗੇ ਵਿਰਲਾ ਚਰਨ ਕਮਲ ਅਨੂਪ ਹਰ ਸੰਤ ਮੰਤ ਤੂੰ ਲਾਗੇ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਭਾਗੀ ਕਿਰਪਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਰ ਸੇਵਾ ਮਹਲਾ ਪੰਜਵਾ ਜੋ ਤੁਸ ਪਾਵੇ ਸੋ ਪ੍ਰਵਾਨਾ ਸੂਖ ਸਹਿਜ ਮਨ ਸੋਈ ਕਰਨ ਕਾਰਨ ਸਮਰੱਥ ਅਪਾਰਾ ਖਬਰ ਨਾ ਹੀ ਰੇ ਕੋਈ ਤੇਰੇ ਜਨ ਰਤਕ ਰਤ ਗੁਣ ਗਾਵ ਹੈ ਮਸਲਤ ਮਤਾ ਸਿਆਣਪ ਜਨ ਕੀ ਜੋ ਤੂੰ ਕਰੇ ਕਰਾਵ ਹੈ ਰਹਾਉ ਅੰਮ੍ਰਿਤ ਨਾਮ ਸਮਾਰਾ ਪਿਆਰੇ ਸਾਹ ਸੰਗ ਰਸ ਪਾਇਆ ਅਗਾਏ ਸੀ ਜਨ ਪੂਰੇ ਸੁਖਨ ਦਾਨ ਹਰ ਗਾਇਆ ਜਾ ਕੋ ਟਿਕ ਸੁਮਾਰੀ ਕੌਮੀ ਕਾ ਕੋ ਨਾਹੀ ਚਿੰਤਾ ਜਾ ਕੋ ਦਇਆ ਸੁਮਾਰੀ ਹੋਈ ਸੇ ਸਾਹਾ ਭਲੇ ਭਗਵੰਤਾ ਪਰਮੋ ਸੋ ਸਭ ਮਿਛੇ ਜਬ ਕਾ ਦਰਸ਼ਨ ਪਾਇਆ ਬਰਤਨ ਨਾਮ ਨਾਨਕ ਸੱਚ ਕੀਨਾ ਹਰ ਨਾਮੇ ਰੰਗ ਸਮਾਇਆ ਆਸਾ ਮਹਲਾ ਪੰਜਵਾ ਜਨ ਜਨ ਕੀ ਮਲ ਸੋਭੈ ਪ੍ਰਾਈ ਆਪਣਾ ਕੀਤਾ ਪਾਵੇ ਸੁਖ ਨਹੀਂ ਦਰਖੈ ਟੋਈ ਜਪ ਜਾਏ ਪਚਾਵੇ ਨਿੰਦਕ ਪਹਿਲਾ ਜਨਮ ਗਵਾਇਆ ਪਹੁੰਚ ਨ ਸਾਕੇ ਕਾਹੂ ਪਾਤੇ ਆਗੇ ਠੋਰ ਨਾ ਪਾਇਆ ਰਹਾਉ ਕਿਸ ਪਾਇਆ ਨਿੰਦਕ ਬਖਰੀ ਕਾ ਕਿਆ ਉਹ ਕਰੇ ਵਿਚਾਰਾ ਸਾਹਿਬ ਗੁੱਸਾ ਜੇ ਕੋਈ ਨਾ ਰਾਖੇ ਉਹ ਕਿਸ ਪੈ ਕਰੇ ਪੁਕਾਰਾ ਨਿੰਦ ਕੀ ਗੱਤ ਕਤੂ ਨਾਹੀ ਕਤਮੇ ਇਹ ਵੈ ਪਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤੋ ਸੰਤਨ ਸੁਖ ਮਾਨਾ ਸੰਤਾਂ ਤੇ ਸੁਮਾਰੀ ਸਵਾਮੀ ਤੂੰ ਸੰਤਨ ਕਾ ਸਹਾਈ ਕਹ ਨਾਨਕ ਸੰਤ ਹਰ ਰਾਖੇ ਨਿੰਦ ਜੀਏ ਰੁੜਾਈ ਆਸਾ ਮਹਲਾ ਪੰਜਵਾ ਬਾਹਰ ਸੋਏ ਅੰਤਨ ਮਨ ਮੈਲਾ ਦੋਏ ਠੋਰ ਅਪਨੋ ਕੀ ਕੋਏ ਬਾਹਰ ਸੋਏ ਅੰਤਨ ਮਨ ਮੈਲਾ ਦੋਏ ਠੋਰ ਆਪਣੇ ਕੋਏ ਈਹਾ ਕਾਮ ਕ੍ਰੋਧ ਮੋਹਿ ਵਿਆਪਿਆ ਆਗੇ ਮੁਸ ਮੁਜ ਰੋਏ ਗੋਬਿੰਦ ਪ੍ਰੇਮ ਕੀ ਮਤ ਹੈ ਹੋਰਾ ਬਰਮੀ ਮਾਰੀ ਸਾਪ ਨਾ ਮਰੀ ਨਾਮ ਨਾ ਸੁਣਦੀ ਤੋਰਾ ਰਹੁ ਮਾਇਆ ਕੀ ਚੋਟ ਗਵਾਈ ਭਗਤੀ ਸਰ ਨ ਜਾਣੈ ਬਿਨ ਸਾਸਰ ਕੋ ਤਰਕਨ ਲਾਗਾ ਤਤ ਯੁਗ ਨ ਪਛਾਣੈ ਉਗਰ ਗਿਆ ਜੈਸਾ ਕੋਟਾ ਟਬੂਆ ਨਦਰ ਸਰਾਪਾ ਆਇਆ ਅੰਤਰ ਜਾਮੀ ਸਭ ਕੁਛ ਜਾਣੈ ਉਸੇ ਕਹਾ ਛੁਪਾਇਆ ਕੂਟ ਕਪਟ ਪੰਚ ਨਿ ਮੁਨੀਆਂ ਦਾ ਬਿਨਸ ਗਿਆ ਸਤ ਕਾਲੇ ਸਤ ਸਤ ਸਤ ਨਾਨਕ ਕਹਿਆ ਆਪਣੇ ਹਿਰਦੇ ਦੇਗ ਸੰਭਾਲੇ ਆਸਾ ਮਹਲਾ ਪੰਜਵਾਂ ਉਦਮ ਕਰਤ ਹੋਵੇ ਮਨ ਨਿਰਮਲ ਨਾਤੇ ਆਪ ਨਿਵਾਰੇ ਪੰਜ ਨਾਲੇ ਬਖਤ ਰਾਖੈ ਮਨ ਮੈਂ ਇੱਕ ਓਂਕਾਰੀ ਤੇਰਾ ਜਨ ਨਿਰਤ ਕਰੇ ਗੁਣ ਗਾਵੈ ਪ੍ਰਭਾਵ ਪਖਾਵ ਜੇ ਤਾਲ ਤੂੰ ਗੁਰੂ ਆਨੰਦ ਸ਼ਬਦ ਬਜਾਵੈ ਰਹੋ ਤੁਸੀਂ ਮਨ ਪ੍ਰਭੂ ਦੇ ਆਪਣਾ ਪਾਚੇ ਅਵਰੀ ਜਾਵੈ ਰਾਮ ਨਾਮ ਜਪ ਫਿਰਦੇ ਜਾਪੈ ਮੁਖ ਤੇ ਸਗਲ ਸੁਣਾਵੈ ਕਰ ਸੰਗ ਸਾਧੂ ਚਰਨ ਪੁਖਾਰੇ ਸੰਤ ਸੂਰ ਸੰਤ ਲਾਵੈ ਮਨ ਸੰ ਅਰਥ ਸਹੇ ਗੁਰਸਾ ਗੈ ਸਤ ਹਜ਼ਾਰ ਕੁਛ ਪਾਵੈ ਜੋ ਜੋ ਸੁਨੇ ਪੇਖੇ ਲਾਏ ਸਰਦਾ ਤਾਕਾ ਜਨਮ ਮਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹਲਾ ਪੰਜਵਾ
పదం తుండాలి ప్రియ బ్రహ్మణి తుది సృష్టాయిరే పాతాలి ఆకాశీ సఖని లహర తుజి కాయిరే కర్కి బులాయి అవర్ సిఖాయి మూసా దేఖ డరాయి రే ఆజ కే బద్ దుష్కీనో కే హర కుకర్ తనె లగాయి రే రావ బారీ కునియా చపరా థామ్యా నికర్యా కర ఆయా రే ਬਾਜੂਨੀਆਂ ਚਪਰਾ ਥਾਮਿਆ ਇਹ ਕਰਿਆ ਕਰ ਪਾਇਆ ਰੇ ਬਿਲ ਜੜੀ ਲੈ ਜਿੜ ਜੜਾਵਾ ਇਹ ਅਚਰ ਜਲਾਇਆ ਰੇ ਗਾਂਧੀ ਦਾਜ ਨਾ ਪੋਸ਼ਣ ਹਾਰਾ ਕਿਉਂਕਿ ਨਿਰਨੋ ਪਾਇਆ ਰੇ ਮਾਧੂ ਨੀਚੇ ਬੈਠੀ ਲੇ ਮਿਰਸਕ ਨੈਣ ਦਿਖਾਲਣ ਪਾਇਆ ਰੇ ਕੋਈ ਅਜਾਣ ਕਹੇ ਮੈਂ ਜਾਣਾ ਜਾਣਨ ਹਾਰਨਾ ਚਾਹਨਾ ਰੇ ਕੋ ਨਾਨਕ ਗੁਰ ਅੰਮ੍ਰਿਤ ਆਇਆ ਰਸਿਕ ਰਸ ਬਿਦਾਨਾ ਰੇ ਆਸਾ ਮਹਿਲਾ ਪੰਜਵਾ ਬੰਧਨ ਕਾਲ ਬਿਤਾਰੇ ਔਗਣ ਆਪਣਾ ਬਿਰਤ ਸੰਭਾਰਿਆ ਹੋਈ ਕਿਰਪਾਲ ਮਾਤ ਕਿਤਨੇ ਆਈ ਬਾਰ ਕਿਜੋਤਾ ਕਪਾਰਿਆ ਗੁਰ ਸਿੱਖ ਰਾਖੇ ਗੁਰ ਗੋਪਾਲ ਕਾਲ ਲਈ ਮਹਾਂਪਵ ਆਪਣੀ ਨਜ਼ਰ ਨਿਹਾਲ ਰਹਾਉ ਜਾ ਕੇ ਸਿਮਰਨ ਜੰਪੇ ਛੁਟੀਐ ਹਾਲਤ ਪਲਤ ਸੁਖ ਪਾਈਐ ਸਾਧ ਕਿਰਾਤ ਜਪੋ ਜਪ ਕਿਰਤਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਟੇ ਜੇ ਨਾ ਜਾਏ ਕਿ ਪਉ ਨਾ ਪਿਆਸੇ ਹਰ ਤਨ ਨਿਰਮਲ ਗਾਟੇ ਅੰਧਕਾਰ ਸਭ ਹੈ ਸਹਾਈ ਇਸ ਪੁੱਤ ਰਾਖਣ ਹਾਰੇ ਪ੍ਰਾਣ ਮੀਤ ਈਸ ਧਨ ਮੇਰਾ ਨਾਨਕ ਸਭ ਬਲਿਹਾਰੇ ਆਸਾ ਮਹਲਾ ਪੰਜਵਾ ਜਾਤੀ ਸਾਹਿਬ ਤਾਕ ਪੋ ਕਿਹਾ ਉਹ ਸਿਧਵਿਨ ਕੀ ਸਿਖਾਲਾਹੀ ਇਹ ਸੋਤਾ ਸਭ ਵਿੱਚ ਹੈ ਮੈਂ ਸਿਧਵਿਨ ਦੂਜਾ ਨਾਹੀ ਬਾਬਾ ਵਿੱਚ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਸਭਾ ਮਨ ਕੀ ਹੋਰ ਕਿਸੀ ਹੋਰ ਕਿਸੀ ਕਿਸੀ ਕੀ ਹੋਰ ਕਿਸੀ ਕਿਸ ਪਹਿ ਕੇ ਆਗ ਸੁਣਾਈ ਜਾਣੇ ਬਿਰਤਾ ਸਭਾ ਮਨ ਕੀ ਹੋਰ ਕਿਸ ਪਹਿ ਆਗ ਸੁਣਾਈ ਤੇ ਨਾਵੇ ਤਰਨ ਚੰਦ ਬੋਰ ਆਇਆ ਨਾ ਮਿਲੇ ਸਿਖਾਈਐ ਕਿਆ ਕਹੀਏ ਕਿਸ ਆਗ ਸੁਣਾਈਐ ਕਿ ਕਹਿਣਾ ਕਿਉਂ ਸਭ ਸਭ ਕੀਤਾ ਤੇਰਾ ਵਰਤ ਸਦਾ ਸਦਾ ਤੇਰੀ ਰਾਤ ਕਿਹਦੀ ਵਡਿਆਈ ਤਾਂ ਤੇਰੀ ਵਡਿਆਈ ਇਸ ਉਸੇ ਤਿਆਓ ਨਾਨਕੀ ਪ੍ਰਭ ਸਦਾ ਸੁਖਦਾ ਤੇ ਮੈਂ ਤਾਂ ਤੇਰਾ ਇਖਲਾਓ ਆਸਾ ਮਹਲਾ ਪੰਜਵਾਂ ਅੰਮ੍ਰਿਤ ਨਾਮ ਤੁਮਹਾਰਾ ਠਾਕੁਰ ਇਹ ਮਹਾਰਤ ਜਨੇ ਪੀਓ ਜਨਮ ਜਨਮ ਟੂਟੇ ਪੈ ਪਾਰੇ ਸੁਖ ਬਨਾਸੀ ਪਰਮ ਜੀਓ ਦਰਸ਼ਨ ਪ੍ਰੀਤ ਮੈਂ ਜੀਓ ਸੁਣ ਕਰ ਬਚਨ ਤੁਮਾਰੇ ਸਤਿਗੁਰ ਮਨ ਤਨ ਮੇਰਾ ਥਾਰ ਪਿਓ ਰਹਾਓ ਤੁਮੀ ਕਿਰਪਾ ਤੇ ਪ੍ਰਭ ਸਾਧ ਸੰਤ ਏਕ ਆਜ ਤੋਂ ਆਪ ਪਿਓ ਗਿਰ ਕਰ ਚਰਨ ਕਹੇ ਪ੍ਰਭ ਸੁਮਰੇ ਸਹਿਜ ਵਿਖਿਆ ਪਈ ਕਿਓ ਸੁਕਣ ਦਾਨ ਨਾਨ ਪ੍ਰਭ ਸੁਮਰਾ ਇਹ ਅਪਨਾਸੀ ਮੰਤਰ ਲਿਓ ਕਰ ਕਿਰਪਾ ਮੋਇ ਸਤਿਗੁਰ ਦੀਨਾ ਸਾਪ ਸੰਤਾਪ ਮੇਰਾ ਬਹਿ ਜੀਓ ਧਨ ਸੁਮਾਨਸ ਦੇਹੀ ਪਾਈ ਚਿੱਤਰ ਆਪਣੇ ਮੇਲ ਜੀਓ ਧਨ ਸੁ ਕਲਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਜੀਓ ਆਸਾ ਮਹਲਾ ਪੰਜਵਾ ਆਗੇ ਹੀ ਤੇ ਸਭ ਕੁਛ ਹੁਆ ਔਰ ਕੇ ਜਾਣੇ ਗਿਆਨਾ ਪੂਰ ਚੂਕ ਆਪਣਾ ਬਾਰਕ ਬਖਸਿਆ ਪਾਰ ਬ੍ਰਹਮ ਭਗਵਾਨਾ ਸਤਿਗੁਰ ਮੇਰਾ ਸਦਾ ਦਿਆਲਾ ਮੋਹ ਦੀਨ ਕੋ ਰਾਖ ਲਿਆ ਕਾਇਆ ਰੂਪ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਉ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਗਤ ਪਏ ਅੰਤ ਕੁ ਮਹਾ ਕੋਰ ਤੇ ਬਾਪ ਨਿਰਪੋ ਪਏ ਸਗਲ ਪੋ ਮਿਟਿਆ ਰਾਖੀ ਰਾਖ ਮਹਾਰੀ ਐਸੀ ਦਾਤ ਤੇਰੀ ਪ੍ਰਭ ਮੇਰੇ
ਸਾਂਝ ਸੰਗਤ ਵਾਰੇ ਗੁਣਗਾਨ ਸਾਹਿਬ ਮਨ ਮੇਲਾ ਗੁਣਗਾਨ ਸਾਹਿਬ ਮਨ ਮੇਲਾ ਸੰਤਿਆ ਨਾਗ ਸੁਹੇਲਾ ਆਸਾ ਮਹੱਲਾ ਪੰਜਵਾਂ ਤੂੰ ਬਿਸਰੇ ਤਾਂ ਸਭ ਕੁਛ ਲਾਗੂ ਇਸ ਆਵੇ ਤਾਂ ਸੇਵਾ ਖਬਰ ਨ ਕੋ ਦੂਜਾ ਸੂਜੇ ਸੱਚ ਆਲਾ ਖੇਵਾ ਇਸ ਆਵੇ ਤਾਂ ਸਦਾ ਦਯਾਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕੋ ਕਿਸ ਨੂੰ ਕਹੀਏ ਸਗਰੀ ਜੀਏ ਤੁਮਾਰੇ ਤੇਰੀ ਟੇਕ ਤੇਰਾ ਆਧਾਰ ਹੱਥ ਦੇ ਤੂੰ ਰੱਖੇ ਇਸ ਦਿਨ ਉੱਪਰ ਤੇਰੀ ਕਿਰਪਾ ਇਸ ਕੋ ਬਿਤਨਾ ਕੋ ਪਾਖੇ ਉਹ ਸੁਖ ਉਹਾ ਵੜਿਆਈ ਤੂੰ ਪ੍ਰਭਦੀ ਮਨੁੱਖ ਪਾਣੀ ਤੂੰ ਦਾਨਾ ਤੂੰ ਸਦ ਮਿਹਰਬਾਨਾ ਨਾ ਮਿਲੇ ਰੰਗ ਮਾਣੀ ਤੂੰ ਆ ਗਏ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਮ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਆਸਾ ਮਹੱਲਾ ਪੰਜਵਾਂ ਕਰ ਕਿਰਪਾ ਅੰਤਰ ਜਾਮੀ ਸਾਹ ਸੰਗ ਹਰ ਪਾਈਐ ਖੋਲ ਕਬਾਰ ਦਿਖਾ ਲੇ ਦਰਸ਼ਨ ਪੁਨ ਰੂਪ ਜਨਮ ਨਾ ਆਈਐ ਮਿਲੋ ਪ੍ਰੀਤਮ ਸਵਾਮੀ ਆਪਣੇ ਸਗਲੇ ਦੁੱਖ ਹਰੋ ਰੇ ਪਾਰ ਬ੍ਰਹਮ ਦਿਨ ਰਿਤੇ ਅਰਾਧਿਆ ਤਾ ਕੈ ਸੰਗ ਕਰੋ ਰੇ ਮਾਂ ਉਦਿਆਨ ਪਾਪ ਸਾਗਰ ਪੈ ਹਰ ਸੁਖ ਮੈਂ ਬਸਣਾ ਸੱਚ ਕੇ ਪੇਟ ਪਾਇਆ ਮਨ ਨਿਰਮਲ ਜਬ ਅੰਮ੍ਰਿਤ ਹਰ ਰਸਨਾ ਸੰਤ ਸੰਤ ਸਾਹਿਬ ਕੀ ਸਭ ਆਪਣਾ ਕੋਮਲ ਬੰਧਨ ਬਾਂਧਿਆ ਗੁਰਪ੍ਰਸਾਦ ਪੈ ਜਨਮ ਸੇ ਹਰ ਹਰ ਨਾਮ ਭਰਾ ਦਿਆ ਰਾਖ ਲਈ ਪ੍ਰਕਣ ਹਾਰੈ ਪ੍ਰਭ ਆਪਣੇ ਭਾਣੇ ਵਿਪਿਨ ਸਭ ਤੁਮਰਾ ਦਾਤੇ ਨਾਨਕ ਸਤਿਗੁਰ ਬਾਣੇ ਆਸਾ ਮਹੱਲਾ ਪੰਜਵਾਂ ਮੋਹ ਮਲਨ ਨੀਤ ਸੇ ਚੁਟਕੀ ਕੌਣ ਅਨਿਗ੍ਰੋਹ ਭਇਓਰੀ ਮਹਾ ਮੁਨੀ ਸੁਧਨਾ ਕਿਆ ਫੇ ਤੇਰਾ ਆਲਸ ਕਹਾ ਕੇ ਓਰੀ ਰਾਓ ਕਾਮ ਸੰਸਾਰ ਕਾਦਰੋ ਸੰਜਮ ਕੌਣ ਚੁਟਕਿਓਰੀ ਸੁਰ ਨਰ ਦੇਵ ਅਸੁਰ ਕਰੈ ਗੁਨੀਆ ਸਗਲੋ ਪਵਨ ਲੁਕਿਓਰੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਕ ਰਹਿਓਰੀ ਐਸੋ ਸਮਰਾਟ ਪਰਮ ਨਾ ਸਾਕੋ ਤਾਂ ਕਿ ਉਪਮਾ ਜਾਤ ਨਾ ਕਹਿਓਰੀ ਕਾਜਰ ਕੋਟ ਮੈਂ ਪਈ ਨ ਕਾਰੀ ਨਿਰਮਲ ਬਰਨ ਬਨਿਓਰੀ ਮਹਾ ਮੰਤਰ ਗੁਰ ਹਿਰਦੇ ਬਸਿਓ ਅਚਰਜ ਨਾਮ ਸੁਨਿਓਰੀ ਕਰਕੇ ਪਾਪਨ ਨਦਰ ਹਲੋ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਪਾਇਆ ਸਾਧੂ ਸੰਗ ਸਮਾਈ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਸਤਵਾਂ ਮਹੱਲਾ ਪੰਜਵਾ ਲਾਲ ਚੋਲਣਾ ਤੈ ਤਨ ਸੋਹਿਆ ਲਾਲ ਚੋਲਣਾ ਤੈ ਤਨ ਸੋਹਿਆ ਸੁਰਜਣ ਭਾਨੀ ਤਾਂ ਮਨ ਮੋਹਿਆ ਕਵਨ ਬਨੀ ਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਰਹਾਓ ਤੁਮ ਹੀ ਸੁੰਦਰ ਤੁਮ ਹੈ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗ ਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ ਸੁਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸਿਗਾਰ ਸਵਰਨ ਹਾਰ ਰਹਾਓ ਦੂਜਾ ਆਸਾ ਮਹੱਲਾ ਪੰਜਵਾ ਦੁਖ ਘਨੋ ਜਬ ਹੋਤੇ ਦੂਰ ਅਬ ਮਸਲਤ ਮੋਹਿ ਮਿਲੀ ਹਦੂਰ ਚੂਕਾ ਨਿਹੋਰਾ ਸਖੀ ਸਹੇਰੀ ਭਰਮ ਗਿਆ ਗੁਰ ਫਿਰ ਸੰਗ ਮੇਰੀ ਰਾਓ ਨਿਕਟ ਆਨ ਪ੍ਰੈ ਸਹਿਜ ਧਰੀ ਕਾਣ ਕੱਢਣ ਤੇ ਛੂਟ ਪਰੀ ਮੰਦਰ ਮੇਰੇ ਸਭ ਦੋ ਹਜ਼ਾਰਾ ਅਨੰਦ ਬਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਤੇਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਟਾਟਾ ਬਾਗਾ ਬਾਹਰ ਸੂਤ ਸਗਲ ਸਿਓ

ਜੀ ਸੰਗ ਪ੍ਰਭ ਆਪਣਾ ਧਰਤਾ ਦੀ ਸਾਵਤ ਹੈ ਬਹੁਤ ਭਈ ਹਾਲਾ ਸਗਲ ਚਰਨ ਕੀ ਇਹੋ ਮਨ ਰਾਲਾ ਨਾਨਕ ਜਨ ਗੁਰਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ ਆਸਾ ਮਹੱਲਾ ਪੰਜਵਾ ਆਵਤ ਪਾਵਤ ਰਲੀਆਂ ਜੋਬਨ ਬਲੀਆਂ ਨਾਮ ਬਿਨਾ ਮਾਟੀ ਸੰਗ ਰਲੀਆਂ ਕਾਨ ਕੁੰਡਲੀਆਂ ਬਸਤਰ ਉਡਲੀਆ ਸੇ ਸੁਖਲੀਆ ਮਨ ਗਰਬਲੀਆ ਰਹਾਓ ਤਲੇ ਕੁੰਚਰੀਆਂ ਸਿਰ ਕਣਕ ਛਤਰੀਆਂ ਹਰ ਭਗਤ ਬਿਨਾ ਲੈ ਧਰਨ ਗਡਲੀਆਂ ਰੂਪ ਸੁੰਦਰੀਆਂ ਅਨਕ ਇਸਤਰੀਆਂ ਹਰ ਰਸ ਬਿਨ ਸਾਬ ਸਵਾਦ ਫਿਕਰੀਆਂ ਮਾਇਆ ਛਲੀਆਂ ਬਿਕਾਰ ਵੇਖਲੀਆਂ ਸਰਨ ਨਾਨਕ ਪ੍ਰਭ ਪੁਰਖ ਦੇ ਅਲੀਆ ਆਸਾ ਮਹੱਲਾ ਪੰਜਵਾਂ ਏਕ ਬਗੀਚਾ ਪੇੜ ਘਨ ਕਰਿਆ ਅੰਮ੍ਰਿਤ ਨਾਮ ਤਹਾ ਮਹਿ ਪਲਿਆ ਐਸਾ ਕਰੋ ਵਿਚਾਰ ਗਿਆਨੀ ਜਾਤੇ ਪਾਈਏ ਪਦ ਨਿਰਵਾਣੀ

ਫਤ ਡਾਲੀ ਸਗਲ ਬਨਸਪਤ ਆਣ ਜੜਾਈ ਸਗਲੀ ਫੂਲੀ ਨਹਿ ਫਲ ਨਾਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿੰਨ ਮਾਇਆ ਕਾਸਾ ਮਹੱਲਾ ਪੰਜਵਾਂ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਣੇ ਤੇਰੇ ਉੱਲੈ ਭ੍ਰਮ ਕੇ ਪਰਦੇ ਸਤਿਗੁਰ ਖੋਲੇ ਰਾਓ ਹੁਕਮ ਬੂਜ ਰੰਗ ਰਸ ਮਾਣੇ ਸੇਤ ਗੁਰ ਸੇਵਾ ਮਹਾ ਨਿਰਬਾਣੇ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ ਨਾਮ ਰਤਾ ਸੋਈ ਨਿਰਬਾਣ ਜਾ ਕੋ ਮਿਲਿਆ ਨਾਮ ਨਿਧਾਨਾ ਭਨਤ ਨਾਨਕ ਤਾਕਾ ਪੂਰਖ ਜਾਨਾ ਆਸਾ ਮਹੱਲਾ ਪੰਜਵਾਂ ਤੀਰਥ ਜਾਓ ਤਾਂ ਹੋ ਹੋ ਕਰਤੇ ਪੰਡਤ ਪੁੱਛੋ ਤਾਂ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਰਹੋ।

ਕੇ ਉਹੀ ਘੜ ਘੜ ਅੰਤਰ ਆਪੇ ਸੋਈ ਰਹੋ। ਆਪੇ ਸੂਰ ਕਿਰਨ ਵਿਸਥਾਰ, ਸੋਈ ਗੁਪਤ ਸੋਈ ਆਕਾਰ, ਸਰਗੁਣ ਨਿਰਗੁਣ ਤਾਪੇ ਨਾਓ, ਦੋਹ ਮਿਲ ਏਕੇ ਕੀਨੋ ਠਾਓ। ਕਹੋ ਨਾਨਕ ਗੁਰ ਭ੍ਰਮ ਪੋ, ਖੋਇਆ ਅਨੰਦ ਰੂਪ ਸਭ ਨੈਣ ਉਲੋਇਆ। ਅਸਾ ਮਹੱਲਾ ਪੰਜਵਾਂ।

ਵਾ ਕਾ ਕੈ ਘਰ ਰਗਾਵਨ ਹੋ ਰੋਵੇ ਕੋ ਹੱਸ ਹੱਸ ਪਾਵਨ ਰਾਵ ਬਾਲ ਵਿਵਸਥਾ ਤੇ ਬਿਰਧਾਨਾ ਪਹੁੰਚਣਾ ਮੌਕਾ ਫਿਰ ਪਛਤਾਨਾ ਤ੍ਰਿਹ ਗੁਣ ਮੈਂ ਵਰਤੈ ਸੰਸਾਰਾ ਨਰਕ ਸੁਰਗ ਫਿਰ ਅਵਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾ ਕਾ ਪਰਵਾਨ ਆਸਾ ਮਹੱਲਾ ਪੰਜਵਾਂ ਸੋਏ ਰਹੀ ਪ੍ਰਭ ਕਬਨ ਨਾ ਜਾਨੀ ਭੌਰ ਪਿਆ ਬੌਰ ਪਛਤਾਨੀ ਪ੍ਰੈ ਪ੍ਰੇਮ ਸਹਿਜ ਮਨ ਆਨੰਦ ਧਰੂਰੀ

ਮੋਇ ਲਾਦੀ ਅਹੰਕਾਰੇ ਦੋਸ ਨਾਹੀ ਪ੍ਰਭ ਕਰਣੇ ਹਾਰੇ ਸਾਧ ਸੰਗ ਮਿਟੇ ਪ੍ਰਮ ਅੰਧਾਰੇ ਨਾਨਕ ਮੇਲੀ ਸਿਰਜਣ ਹਾਰੇ ਆਸਾ ਮਹੱਲਾ ਪੰਜਵਾਂ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ।

ਪ੍ਰਸ਼ਾਂਤ ਮਿਟ ਗਈ ਭਾਲ ਮਨ ਸਹਿਜ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਆਸਾ ਮਹੱਲਾ ਪੰਜਵਾ ਤਾਕਰ ਸਿਓ ਜਾਕੀ ਬਨ ਆਈ ਭੋਜਨ ਪੂਰ ਰਹੇ ਆਗਾਈ ਕਛੂ ਨਾ ਤੂਰਾ ਹਰ ਭਗਤਨ ਕੋ ਕਾਤ ਕਰਚਤ ਬਿਲਚਤ ਦੇਵਨ ਕੋ ਰਹਾਉ ਜਾ ਕਾ ਧਨੀ ਅਗਮ ਗੁਸਾਈ ਮਨੁੱਖੀ ਕਹੋ ਕੇਤ ਚਲਾਈ ਜਾ ਕੀ ਸੇਵਾ ਦਾਸ ਅਸ਼ਟ ਸਦਾਈ ਪਲਕ ਦੇ ਤਾ ਕਾਲੋ ਅਗੋ ਪਾਈ ਜਾ ਕੋ ਦਿਆ ਕਰੋ ਮੇਰੇ ਸਵਾਮੀ ਕਹੋ ਨਾਨਕ ਨਾਹੀ ਤਿੰਨ ਕਾਮੀ ਆਸਾ ਮਹੱਲਾ ਪੰਜਵਾਂ ਜੋ ਮੈਂ ਆਪਣਾ ਸਤਿਗੁਰੁ ਧਿਆਇਆ ਤਬ ਮੇਰੇ ਮਨ ਮਹਾਂ ਸੁਖ ਪਾਇਆ ਮਿਟ ਗਈ ਬਣਤ ਬਨਾਸਿਓ ਸੰਸਾ ਨਾਮ ਰਤੇ ਜਨ ਭਏ ਭਗਵੰਤਾ ਰਹਾਉ ਜੋ ਮੈਂ ਆਪਣਾ ਸਾਹਿਬ ਚੀਤ ਪੋ ਪੋ ਮਿਟਿਓ ਮੇਰੇ ਮੀਤ ਜੋ ਮੈਂ ਓਟ ਗਈ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਿਤ ਮਨ ਭਏ ਦਲਾਸਾ ਨਾਨਕ ਦਾਸ ਤੇਰਾ ਪਰਵਾਸਾ ਆਸਾ ਮਹੱਲਾ ਪੰਜਵਾਂ ਆਂਦਨ ਮੂਸਾ ਲਾਜ ਟੁਕਾਈ ਗਿਰਤ ਕੂਪ ਮੈਂ ਖਾਏ ਮਿਟਾਈ ਖੋ ਸੋਜਤ ਸਾਚਿਤ ਰਹਿਣ ਬਿਹਾਨੀ ਅਨਕ ਰੰਗ ਮਾ ਕੇ ਚਿਤਵਤ ਕਬੂ ਨਾ ਸਿਮਰੇ ਸਾਰਗ ਪਾਨੀ ਰਹਾਉ ਦਰੁਮ ਕੀ ਛਾਇਆ ਨੈਚਲ ਗ੍ਰਹਿ ਬਾਂਧਿਆ ਕਾਲ ਕੇ ਫਾਂਸ ਸਖਤ ਸਰ ਸਾਂਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਤਾਨ ਮੋੜ ਨੈਚਲ ਕਰ ਪਾਇਆ ਸਾਧ ਸੰਗ ਜਪੋ ਹਰ ਰਾਏ ਨਾਨਕ ਜੀਵੈ ਹਰ ਗੁਣ ਗਾਏ ਆਸਾ ਮਹੱਲਾ ਪੰਜਵਾਂ ਦੋ ਤੁਕੇ ਨੌਵਾਂ ਹੁਣ ਕਹਿ ਸੰਗ ਤੂੰ ਕਰਤੀ ਕੇ

ਕਾ ਸਮਾਏ ਤਿਸ ਬਨ ਤੂੰ ਹੀ ਦੁਹੇਰੀ ਰੀ ਰਾਓ ਹੁਣ ਕੈ ਸੰਗ ਤੂੰ ਗ੍ਰਹਿ ਮੈਂ ਮਾਹਰ ਹੁਣ ਕੈ ਸੰਗ ਤੂੰ ਹੋਈ ਹੈ ਜਾਹਰ ਹੁਣ ਕੈ ਸੰਗ ਤੂੰ ਰੱਖੀ ਭੋਲ ਉਸ ਬਿਨਾ ਤੂੰ ਛੁਟਕੀ ਰੋਲ ਹੁਣ ਕੈ ਸੰਗ ਤੇਰਾ ਮਾਨ ਮਹੱਤ ਹੁਣ ਕੈ ਸੰਗ ਤੂੰ ਮਸਾਕ ਜਗਤ ਹੁਣ ਕੈ ਸੰਗ ਤੇਰੀ ਸਭ ਬਿਦ ਤਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਓ ਬੈਰਾਗੀ ਮਰੇ ਨਾ ਜਾਏ ਹੁਕਮੇ ਬਾਦਾ ਘਰ ਕਮਾਏ ਜੋੜ ਵਿਛੋੜੇ ਨਾਨਕ ਤਾਪ ਆਪਣੀ ਕੁਦਰਤ ਜਾਣੇ ਆਪ ਆਸਾ ਮਹੱਲਾ ਪੰਜਵਾਂ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੇ ਨਾ ਹਮ ਖੜਿਆ ਨਾ ਉਹ ਨਿਰਧਨ ਨਾ ਹਮ ਭੁੱਖੇ ਨਾ ਉਸ ਦੁੱਖ ਨਾ ਹਮ ਕੋ ਦੁੱਖ

ਨਾਮ ਵਾਦੇ ਨਾ ਉਸ ਧੰਦਾ ਨਾ ਹਮ ਧਾਦੇ ਨਾ ਉਸ ਮੈਲ ਨਾ ਹਮ ਕੋ ਮੈਲਾ ਉਸ ਆਨੰਦ ਤਾਂ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ ਜਾਹੋ ਨਿਰਮਲ ਤਾਂ ਹਮ ਜਚਨਾ ਹਮ ਕਿਛ ਨਾਹੀ ਇੱਕ ਓਈ ਆਗੇ ਪਾਛੇ ਇੱਕੋ ਸੋਈ ਨਾਨਕ ਗੁਰ ਖੋਏ ਪ੍ਰਮ ਭੰਗਾ ਹਮ ਓਏ ਮਿਲੇ ਹੋਏ ਇੱਕ ਰੰਗਾ ਆਸਾ ਮਹੱਲਾ ਪੰਜਵਾਂ ਅਨਕ ਪਾਤ ਕਰ ਸੇਵਾ ਕਰੀਏ ਜਿਉ ਪ੍ਰਾਣ ਧਨ ਆਗੇ ਧਰੀਏ ਪਾਣੀ ਪੱਖਾ ਕਰੋ।

ਗਲ ਚਮੜੀ ਜੋ ਛੋਡੇ ਨਾਹੀ ਲਾਗ ਛੋਟੋ ਸਤਿਗੁਰ ਕੀ ਪਾਈ ਜਗ ਮੋਹਨੀ ਹਮ ਤਿਆਗ ਗਵਾਈ ਨਿਰਗੁਣ ਮਿਲਿਓ ਵੱਜੀ ਵਧਾਈ ਰਾਓ ਐਸੀ ਸੁੰਦਰ ਮਨ ਕੋ ਮੋਹ ਹੈ ਬਾਟ ਪਾਟ ਗ੍ਰਹਿ ਬਨ ਬਨ ਜੋ ਹੈ।

ਪ੍ਰਗਟਿਓ ਸੋ ਜਨ ਸਗਲੇ ਭਵਨ ਪਤ ਪੁਨੀਤ ਤਾ ਕੀ ਪਗਰੇਨ ਜਾ ਕੋ ਭੇਟਿਓ ਹਰ ਹਰ ਰਾਏ ਤਾ ਕੀ ਗਤ ਮਿਤ ਕਥਨ ਨਾ ਜਾਏ।

ਸੇ ਅਗਾਨੇ ਜਪ ਜਪ ਜੀਵਾ ਸਾਰਗ ਪਾਨੇ ਕਰਨ ਕਰਾਵਨ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਉ ਲਾਲ ਜਵੇਰ ਪਰੇ ਭੰਡਾਰ ਓਟ ਨ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾ ਕੀ ਪਰਮ ਗਤ ਹੋਏ ਆਸਾ ਘਰ ਸਤਵਾ ਮਹੱਲਾ ਪੰਜਵਾਂ

ਭਗਤਾ ਕਾ ਤਿਰ ਸੁਹਾਗ ਆਸਾ ਮਹੱਲਾ ਪੰਜਵਾ ਮਿਟਿਆ ਮਿਟਿਆ ਗਿਆ ਫਿਰ ਕੀ ਲਾਗੀ ਸੌਕਨ ਘਰ ਕੀ ਕੰਤ ਤਿਆਗੀ ਪ੍ਰੈ ਸੁਹਾਗਨ ਸਿਗਾਰ ਕਰੀ ਮਨ ਮੇਰ ਕੀ ਤਪਤ ਹਰੀ ਭਲੋ ਪਿਓ ਪ੍ਰੈ ਕਿਹਾ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਨਿਆ ਰਾਵ ਹੋ ਬੰਦੀ ਪ੍ਰੈ ਖਿਜਮਤਦਾਰ ਹੋ ਅਵਨਾਸੀ ਅਗਮ

ਨਾਨਕਿਉ ਭਾਨੀ ਕਾਂਤੋ ਮੋਹੇ ਨਾਥ ਗਰੀਬ ਨਿਮਾਨੀ ਸੰਤ ਪਕਰ ਹਮ ਕੀਨੀ ਰਾਨੀ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੂਖ ਸਹਿਜ ਮੇਰਾ ਧਨ ਸੁਹਾਗਾ ਕਹੋ ਨਾਨਕ ਮੋਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣ ਚਾਸਾ ਆਸਾ ਮਹੱਲਾ ਪੰਜਵਾ ਮਾਤੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜਹ ਬਾਕੀ ਫੂੜ ਸਦਾ ਭੂਕੀ ਫਿਰ ਜਾਣੇ ਦੂਰ ਐਸੀ ਇਸਤਰੀ ਇੱਕ ਰਾਮ ਉਪਾਈ ਹੁਣ

ਦਿਓ ਮੋਇਆ ਗੁਰਮੁਖ ਨਾਮ ਲੱਗੇ ਸੇ ਸੋਇਆ ਵਰਤ ਨੇਮ ਕਰ ਤਾਕੇ ਪੁਨੇ ਚਰਨਾ ਤਟ ਤੀਰਥ ਭਵੇ ਸਭ ਚਰਨਾ ਸੇ ਉਬਰੇ ਜੇ ਸਤਿਗੁਰ ਕੀ ਸਰਨਾ ਮਾਇਆ ਮੋਏ ਸਭੋ ਜਗ ਬਾਦਾ ਹਉਮੈ ਪਚੇ ਮਨ ਮੁਖ ਮੁਰਾਖਾ ਗਉ ਨਾਨਕ ਗੁਰੂ ਨਾਨਕ ਬਾ ਪਕਰ ਹਮਰਾਕਾ ਆਸਾ ਮਹੱਲਾ ਪੰਜਵਾਂ ਸਰਬ ਦੁਖ ਜਬ ਬਿਸਰੇ ਸੁਆਮੀ ਇਹਾ ਉਆ ਕਾਮਨਾ ਪੁਰਾਣੀ ਸੰਤ ਤਰਪਤਾਸੇ ਹਰ ਹਰ ਧਿਆਏ ਕਰ ਕਿਰਪਾ ਆਪਣੇ ਨਾਏ ਲਾਏ ਸਰਬ ਸੁਖ ਪ੍ਰਭ ਤੁਮਰੀ ਰਜਾਏ ਰਾਵ ਸੰਗ ਹੋਵਦ ਕੋ ਜਾਣਤ ਦੂਰ ਸੋ ਜਨ ਮਰਦਾ ਨਿਤ ਨਿਤ ਝੂਰ ਜਿਨ ਸਭ ਕਿਚ ਦੀਆ ਤਿਸ ਚਿਤਵਤ ਨਾਹੇ ਮਹਾਂ ਵਿਖਿਆ ਮੈਂ ਦਿਨ ਰਹਿਣ ਜਾਏ ਕਹੋ ਨਾਨਕ ਪ੍ਰਭ ਸਿਮਰੋ ਏਕ ਗਤ

ਝੂਰਨ ਓਟ ਗਈ ਨਿਰਭਉ ਪਦ ਪਾਈਏ ਸਾਸਾ ਸੋ ਗੁਣ ਨਿਤ ਗਾਈਏ ਦੋ ਨ ਹੋਈ ਕਤੂ ਜਾਈਏ ਨਦਰ ਕਰੇ ਤਾਂ ਹਰ ਹਰ ਪਾਈਏ ਅਰਦਾਸ ਕਰੀ ਪੂਰੇ ਗੁਰਪਾਸ ਨਾਨਕ ਮੰਗੇ ਹਰ ਧਨ ਰਾਸ ਆਸਾ ਮਹੱਲਾ ਪੰਜਵਾਂ ਪ੍ਰਥਮੇ ਮਿਟਿਆ ਤਨ ਕਾ ਦੁੱਖ ਮਨ ਸਗਲ ਕੋ ਹੋਆ ਸੁਖ ਕਰ ਕਿਰਪਾ ਗੁਰ ਦੀਨੋ ਨਾਓ ਬਲ ਬਲ ਤੇ ਸਤਿਗੁਰ ਕੋ

ਜਾ ਕੋ ਭਇਆ ਦਿਆਲਾ ਸੋ ਜਨ ਹੋਵਾ ਸਦਾ ਨਿਆਲਾ। ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ।

ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ ਰਾਉ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਤਿਆ। ਗੁਰਬਾਣੀ ਸਕੀ ਆਨੰਦ ਗਾਵੇ, ਸਾਚੇ ਸਾਹਿਬ ਕੇ ਮਨ ਭਾਵੇ।

ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋਬਨ ਰਾਖੇ ਪੁਰਾਨ ਕਉ ਨਾਨਕ ਗੁਰ ਕੋ ਗੁਰਬਾਨ ਆਸਾ ਕਰ ਅੱਠਵਾਂ ਕਾਫੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਤੂੰ ਧਣੀ ਤੇਰਾ ਪ੍ਰਵਾਸਾ ਨਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ ਰਹੋ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇੜ ਸੀ ਸੋ ਚੱਲੇ ਰਜਾਏ ਚਤੁਰਾਈ ਸਿਆਣਪ ਕਿਤੇ ਕੰਮ ਨਾ ਆਈਐ ਟੁੱਟਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਐ ਜੇ ਲੱਖ ਕਰਮ ਕਮਾਈ ਹੈ ਕਿਛ ਪਵੇ ਨਾ ਬੰਦਾ ਜਾਂ ਨਾਨਕ ਕੀਤਾ ਨਾਮ ਧਰ ਹੋਰ ਛੋਡਿਆ ਧੰਦਾ ਆਸਾ ਮਹੱਲਾ ਪੰਜਵਾਂ ਸਰਬ ਸੁਖਾ ਮੈਂ ਭਾਲਿਆ ਹਰ ਜੇਵੜ ਨਾ ਕੋਈ ਗੁਰ ਟੁੱਟੇ ਤੇ ਪਾਈਐ ਸੱਚ ਸਾਹਿਬ ਸੋਈ ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਨਾਮ ਨਾ ਵਿਸਰਿਓ ਇੱਕ ਕਿਨ ਚੱਸਾ ਇਹੋ ਕੀ ਜੇ ਦਾਨਾ ਰਹੋ ਭਾਕੜ ਸੱਚਾ ਸੋਏ ਹੈ ਜਿਸ ਹਰ ਧਨ ਅੰਤਰ ਸੋ ਛੂਟੇ ਮਹਾ ਜਾਲ ਤੇ ਜਿਸ ਗੁਰ ਸਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਗੁਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਵਿਵੇਕ ਸਤ ਸਰ ਉਹ ਆਦ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਨਾਮ ਧਿਆਵੋ ਸਾਧ ਸਦਾ ਹਰ ਹਰ ਮਨ ਰੰਗੇ ਜੀਉ ਪ੍ਰਾਣ ਧਨ ਗੁਰੂ ਹੈ ਨਾਨਕੈ ਰੰਗੇ ਨਾਨਕੈ ਸੰਗੇ ਆਸਾ ਮਹੱਲਾ ਪੰਜਵਾਂ ਸਾਈ ਲੱਖ ਪਾਰ ਭੂਰੀ ਮਨ ਵਸੇ ਦੁੱਖ ਦਰਦ ਰੋਗ ਮਾਏ ਮੈਡਾ ਹਬ ਨਸੇ ਹੋ ਵਈਆਂ ਕੁਰਬਾਨ ਸਾਈ ਆਪਣੇ ਭੋਵੇ ਆਨੰਦ ਗਣਾ ਮਨ ਧਨ ਜਾਪਣੇ ਰਹੋ ਬਿੰਦਕ ਗਾਲ ਸੁਣੀ ਸੱਚੇ ਤਿਸ ਤਣੀ ਸੂਕੀ ਹੂੰ ਸੁੱਖ ਪਾਏ।

ਹਰਾ ਨਾਨਕਾ ਪਾਪ ਸਾਹੋ ਦਿਸੇ ਜਾਹਰਾ ਆਸਾ ਮਹੱਲਾ ਪੰਜਵਾਂ ਲਾਖ ਭਗਤ ਰਾਧੇ ਜਪਤੇ ਪਿਓ ਪਿਓ ਕਵਨ ਜੁਗ ਤੁਮ ਲਾਵੋ ਨਿਰਗੁਣ ਬਿਖੀ ਈ ਜੀਓ ਤੇਰੀ ਟੇਕ ਗੋਬਿੰਦ ਗੋਪਾਲ ਦਿਆਲ ਪ੍ਰਭ ਤੂੰ ਸਭਨਾ ਕੇ ਨਾਥ ਤੇਰੀ ਸ੍ਰੇਸ਼ਟ ਸਭ ਰਾਓ ਸਦਾ ਸਹਾਈ ਸੰਤ ਭੇਖੇ ਸਦਾ ਹਜੂਰ ਨਾਮ ਬਿਹੁਨੜਿਆ ਸੇ ਵਰਨ ਵਸੂਰ ਵਸੂਰ ਦਾਸ ਦਸੰਤਣ।

ਆਪੋ ਆਪਣ ਭਾਣਿਆ ਭਗਤਾਂ ਕਾ ਸੁਆਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਆਸਾ ਮਹੱਲਾ ਪੰਜਵਾਂ।

ਆਇਆ ਧਨ ਸੁਹਾ ਮੁਖ ਜਿਨ ਹਰ ਧਿਆਇਆ ਜਨਮ ਮਰਨ ਦੁੱਖ ਕਾਲ ਸਿਮਰਤ ਮਿਟ ਜਾਵੀ ਨਾਨਕ ਕੇ ਸੁਖ ਸੋਏ ਜੋ ਪ੍ਰਭ ਭਾਵੀ।

ਨਾਨਕ ਸੱਚ ਅਮਲੀ ਆਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰਮੰਤਰ ਦ੍ਰਿੜਾਇਆ ਪਾਏ ਪਰੇ ਸਤਿਗੁਰੂ ਕੈ ਜਿਨ ਭਰਮ ਵਿਦਾਰਿਆ ਕਰ ਕਿਰਪਾ ਪ੍ਰਭ ਆਪਣੀ।

ਸੋਹਣ ਪ੍ਰਵਾਨ ਨਦਰੀ ਕਰਮ ਸਵੈ ਕੱਠ ਪਾਈ ਉੱਥੇ ਪਾਏ ਨਾਨਕ ਕਰਮ ਖੰਡ ਕਾ।

0: ਤੇ ਤੇਵ ਤਨ ਮਨ ਕੇਤੇ ਕੇਤੇ ਰਤਨ ਸੁਹੰਦ
1: ਕੇਤੀਆਂ ਬਾਣੀ ਕੇਤੀਆਂ ਬਾਣੀ ਕੇਤੇ ਪਾਸ ਰਿੰਦ
0: ਕੇਤੀਆਂ ਸੁਣਤੀ ਨਾਨਕ ਅੰਗ।

ਮਨ ਉਦਤ ਹੈ ਕਰੀਏ ਸੁਰਾ ਸੁਰਾ ਕੀ ਸੁਰਤ